0: ताजी तुरकी सोए ना रूपा, ताजी तुरकी सोए ना रूपा, कपड़ केरे भारा कैसी नाल ना चले नानका, चढ़ चढ़ पे गुवारा। कूजा मेवा मैं सब को चाख्या, एक अमृत नाम तुम्हारा। दे दे नीब दिफा लो सारी पस मंडल की ढेरी, सांचे सांच ना दे कैसी अंध जाने सब मेरी। सोयन लंका सोयन माड़ी, सांपे किसे न केरी, सुन मूर्ख मन अजाना, होर तिसे का पाना रहाओ। साहो हमारा ठाकर पारा, हम तिसके बनजारे, ज्यो पिंड सब रास तिसे की, मार आपे जी वाले। गौड़ी चेती महला पहला। अवर पंच हम एक जना, क्यों राखो घर बार मना, मारे लूटे नीत नीत किस आगे करी पुकार जना। श्री राम नामा उचर मना, आगे जमदल विखम घना रहाओ। उसार मरोड़ी राखे द्वारा, पीतर बैठी सा तना, अमृत केल करे कर नित कामना, अबर लुटेन सो पंच जना। ता मलोली लुटिया देड़ा, सा तन पकड़ी एक जना, जम डंडा गल संगल पड़िया, भाग गए से पंच जना। कामन लोड़े सोयना रूपा, मित्र लोरेन सोख दाता, नानक पाप करे तन कारण, जासी जमपुर बधाता। गौड़ी चेती महला पहला। मुंद्रा ते कट पीतर मुंद्रा, काया कीजे खिदंता, पंच चेले बस कीजे रावल, ए मन कीजे डंडाता, जोग जोग दे पाप सिता, एक शब्द दूजा हो नासत, कंध मून मन लाभ सिता रहाओ। मूंड मंडाइए जे गुर पाइये, हम गुर कीनी गंगाता, त्रिपन तारण हार स्वामी, एक ना चेथस अन्दाता। कर पटंब गली मन लाभस, संसा मूल न जाव सिता, एक चरणी जे चित लावे, लब लोभ की ताव सिता। जपस निरंजन रसस मना, काले काहे बोले जोगी, कपट घना रहाओ। काया कमली हंस एयाणा, मेरी मेरी करत बहानीता, पणवत नानक नागी दाजे, फिर पाछे पछता नीता। गौड़ी चेती महला पहला। ओदर मंत्र मूल मन एके, जेकर दृढ़ चित कीजे रे, जन्म जन्म के पाप कर्म के काटन हारा दीजे रे। मन एको साहब भाई रे, तेरे तीन गुणा संसार समावे, अलख ना लखना जाही रे रहाओ। शक्कर खंड माया तन मीठी, हम तो पंड उचाई रे। रात अनेरी सूजस नाही, लज लज टूकस मूसा पाई रे। मन मोह करे तेता दुख लागे, गुरमुख मिले बड़ाई रे। जो तन किया सोई हुआ, किरत ना मेटिया जाई रे। सुबर परे ना होवे ऊने, जो राते रंग लाई रे। तन की पंक होवे जे नानक, तो मूड़ा कुछ पाई रे। गौड़ी चेती महला पहला। कत की माई बाप कत केरा, किंदु तावो हम आए, अगन बैंब जल पीतर उपजे, काहे कम उपाए। मेरे साहिबा कौन जाने, गुण तेरे कही ना जानी, औगुण मेरे रहाओ। केते रुख बिरख हम चीने, केते पशु उपाए, केते ना कुल्ली में आए, केते पंख उड़ाए। हट पटन बज बज मंदर भन्ने, कर चोरी कर आवे, अगों देखे पिछों देखे, तुझते कहां छिपावे। तट तीर्थ हम नवखंड देखे, हट पटन बजारा, लैके तकड़ी तोलन लागा, घट ही में बनजारा। जेता समुंद सागर नीर भरिया, तेते औगुण हमारे। जेता समुंद सागर नीर भरिया, तेते औगुण हमारे। दया करो कुछ मेर उपावो, डुब दे पत्थर तारे। जीड़ा आगन बराबर तपे, पीतर बगे काती, पणवर नानक हुक्म पछाणे, सुख होवे दिन राती। गौड़ी बरागण महला पहला। रैन गवाई सोए के, दिवस गवाया खाए, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਹੇ ਰੇ ਰਹਾਓ। ਅੰਤ ਤਨ ਧਾਰਨੀ ਤਰੇ ਅੰਤ ਨਾ ਚਾਹਿਆ ਜਾਏ ਅੰਤ ਕੋ ਚਾਹਨ ਜੋਗ ਹੈ ਜੇ ਆਏ ਅੰਤ ਗਵਾਏ। ਆਪਣ ਲਿਆ ਜੇ ਮਿਲੇ ਤਾਂ ਸਭ ਕੋ ਪਾਖਟ ਹੋਏ ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ। ਨਾਨਕ ਕਰਣਾ ਜੈਨ ਕੀਆ ਸੇਈ ਸਾਰ ਕਰੇ। ਹੁਕਮ ਨਾ ਜਾਪੀ ਖਸਮ ਕਾ ਕਿਸੇ ਬਡਾਈ ਦੇ ਗੌੜੀ ਬਰਾਗਣ ਮਹੱਲਾ ਪਹਿਲਾ। ਹਰਣੀ ਹੋਵਾਂ ਮਨ ਬਸਾਂ ਕੰਦ ਮੂਲ ਚੁਣ ਖਾਓ। ਗੁਰਪ੍ਰਸਾਦੀ ਮੇਰਾ ਸੌ ਮਿਲੇ ਬਾਰ ਬਾਰ ਹੋ ਜਾਓ ਜੀਓ। ਮੈਂ ਬਣਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਪਾਰ ਜੀ ਰਹਾਓ। ਕੋਕਲ ਹੋਵਾਂ ਅੰਬ ਵਸਾਂ ਸਹਿ ਸ਼ਬਦ ਵਿਚਾਰ। ਸ਼ਬਦ ਸੁਭਾਏ ਮੇਰਾ ਸੌ ਮਿਲੇ ਦਰਸ਼ਨ ਰੂਪ ਅਪਾਰ। ਮਛਲੀ ਹੋਵਾਂ ਜਲ ਵਸਾਂ ਜੀ ਜੰਤ ਸਭ ਸਾਰ। ਔਰ ਵਾਰ ਪਾਰ ਮੇਰਾ ਸੌ ਵਸੇ ਹੋ ਮਿਲੋਂਗੀ ਬਾਂਹ ਪਸਾਰ। ਨਾਗਨ ਹੋਵਾਂ ਧਰ ਵਸਾਂ ਸ਼ਬਦ ਵਸੇ ਭਉ ਜਾਏ। ਨਾਨਕ ਸਦਾ ਸੁਹਾਗਣੀ ਜਨ ਜੋਤੀ ਜੋਤ ਸਮਾਏ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਤ ਆਖੀਏ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਲਾ ਸਿਮਰੋ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਹੋ ਵਾਰੀ ਜਾਓ। ਜਿਤ ਸੋਹਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸਮਾਰ। ਸੰਬਲ ਸਾਹਾ ਲਿਖਿਆ ਮਿਲ ਕਰ ਪਾਵੋ ਹੋ ਤੇਲ। ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਿਆ ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਅਵੰਨ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ। ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰ ਮਿਲੀਏ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ। ਮੇਰਾ ਪ੍ਰਭ ਸਭ ਵਿਦ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ। ਸਤਿਗੁਰ ਕੇ ਭੈ ਭਰਮ ਪੋ ਜਾਏ ਪੈਰਾ ਚੇ ਸਚ ਰੰਗ ਸਮਾਏ ਰਹਾਓ। ਗੁਰ ਮਿਲੀਏ ਹਰ ਮਨ ਬਸੇ ਸੁਭਾਏ ਮੇਰਾ ਪ੍ਰਭੂ ਭਾਰਾ ਕੀਮਤ ਨਹੀਂ ਪਾਏ। ਸ਼ਬਦ ਸਲਾਹੇ ਅੰਤ ਨਾ ਪਾਰਾ ਵਾਰ ਮੇਰਾ ਪ੍ਰਭੂ ਬਖਸ਼ੇ ਬਖਸ਼ਣ ਹਾਰ। ਗੁਰ ਮਿਲੀਏ ਸਭ ਮਤ ਬੁੱਧ ਹੋਏ ਮਨ ਨਿਰਮਲ ਬਸੇ ਸੱਚ ਸੋਏ। ਸਾਚ ਬਸੇ ਸਾਚੀ ਸਭ ਕਾਰ ਉਤਮ ਕਰਨੀ ਸ਼ਬਦ ਵਿਚਾਰ। ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਏ। ਜੀਵੇ ਦਾਤਾ ਦੇਵਨ ਹਾਰ ਨਾਨਕ ਹਰ ਨਾਮੇ ਲੱਗੇ ਪਿਆਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੇ ਸੀਜੇ ਸੋਏ। ਗੁਰ ਤੇ ਸਹਿ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ। ਪੂਰੇ ਭਾਗ ਮਿਲੇ ਗੁਰ ਆਏ ਸੱਚੇ ਸਹਿਜ ਸਾਹ ਸਮਾਏ ਰਹਾਓ। ਗੁਰ ਮਿਲੀਏ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਬਸੇ ਮਨ ਆਏ। ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ। ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੇਂ ਬਹੁਤਾ ਦੁੱਖ ਪਾਈ। ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ। ਕਿਸ ਨੂੰ ਕਹੀਏ ਦਾਤਾ ਇੱਕ ਸੋਈ। ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚ ਸਮਾਵਾਂ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ। ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕੁਛ ਸੱਚ ਆਪੇ ਆਪੇ। ਕਰਮ ਹੋਵੇ ਸਤਸੰਗ ਮਿਲਾਏ ਗੁਰ
1: ਇੱਛਾ ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਵੈ ਤੁਮਕਾਵੋ ਆਪ ਹਾਨ ਦੇ ਮੋਏ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਮੋਰ ਚਾਨਜ ਕਰਦੇ ਕਰੇ ਸਭ ਬੈਰਨ ਕੋ ਵਾਸ ਸੰਗਰੇ। ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ। ਤੁਮੈ ਛਾਡ ਕੋਈ ਅਵਰ ਨਾ ਤਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ। सेवक सिख हमारे तारिये, चुन चुन शत्रु हमारे मारिये, आप हां दे मुझे उबरे है, मरण काल का त्रास निवरे है। हो जो सदा हमारे पच्छा, सिरियस तो जो करे और अच्छा, राख ले हो मोय राखण हारे, साहेब संत सहाय प्यारे। दीन बंद दुष्टन के हंता, तुम हो पुरी चतुर दशकंता, काल पाए ब्रह्मा बाप तरा, काल पाए शिव जुग अवतरा, काल पाए कर विशन प्रकाशा, सकल काल का किया तमाशा, चवन काल जोगी शिव कियो, वेद राज ब्रह्मा जू थियो। जवन काल सब लोग सवारा, नमस्कार है ताए हमारा, जवन काल सब जगत बनायो, देव दैन जशन उपजायो।

सकल प्रजाज ने आप सवारी। सेवकन को शिव गुण सुख दियो, शत्रुन को पलमो बद कियो, काट काट के अंतर की जानत, भले बुरे की पीर पछानत। चीटी ते कुंचर अस्थूला, सब पर कृपा दृढ़ कर फूला, संतन दुख पाए ते दुखी, सुख पाए साधन के सुखी। एक एक की पीर पछाने, काट काट के पट पट की जाने, जब उदकर्ख करा कर तारा, प्रजा तर तब दे अपारा। जब या करख करत हो कब हूँ, तुम मैं मिलत दे तर सब हूँ, जेते बदन श्रीट सब तारे, आपे अपनी बूझ उचारे। तुम सब हीते रहत निरालम, जानत भेद भेद अरियालम, निरंकार निर्विकार निर्लंब, आद्य नीले अनाद्य संभ। ताका मूड़ उचारत पेदा, जाको पेव ना पावत बेदा, ताको कृपा हने नुमानत, महामूढ़ कछ भेद न जानत। महादेव को कहत सदा शिव, निरंकार का चिन्हत न पेव, आपे अपनी बुद्ध है जेती, वर्णत भिन्न भिन्न तुय तेती। तुमरा लखा ना जाए पसारा, केहबित सजा प्रथम संसारा, एक रूप अनूप स्वरूपा, रंक पयो राव कई पूपा। अंडज जेरज से तज किने, उत पुज खान बहुर रच दीने, कहूं फूल राजा है बैठा, कहूं समट पयो शंकर कैठा। सगरे श्रेट दिखाए चंपव, आज जुगा स्वरूप से अंपव, अब रक्षा मेरी तुम करो, सेख्यो बारे सिख संगरो। दुष्ट जिति उठवा तुत पाता, सकल मलेश करो रणकाता, जे अस तुज तव शरणी परे, तिन के दुष्ट दुगत है मरे। पुरख जवन पग परे तिहारे, तिनके तुम संकट सवटारे, जो कल को एक बार ते आए हैं, ताके काल निकट नहीं आए हैं। रक्षा होए ताए सब काला, दुष्ट अरिष्ट ट्रै तत्काला, कृपा दृढ़ तन जाए न हरि हो, ताके ताप तन कमो हरि हो। रिद सिद्ध कर्मो सब होई, दुष्ट शास सके न कोई, एक बार जिन तुम्हें संभारा, काल फांस ते ताहे उबारा। जिन नार नाम तिहारो कहा, दार्द दुष्ट दुख ते रहा, खड़ के तुम्हें शरण तिहारी, आप हां दे ले उबारी। सरब ठौर मोहो सहाय, दुष्ट दुख ते लियो बचाय सवैया। पाए गहे जब ते तुमरे, तब ते को आंख तरे नहीं आनेओ, राम रहीम पुराण कुरान, अनेक कहे मत एक न मान्यो, सिमृत शास्त्र वेद सब है, वो भेद कहे हम एक न जानेओ। श्री असपान कृपा तुमरी कर, मैं ना कहो सब तोय बखाने दोहरा। सगल द्वार को छाड़ कह गयो तुहारो द्वार, बाय गहे की लाजवास गोविंदास तुहार। राम कली महला तीजा, नंद को अंकार, सत गुर प्रसाद आनंद पया मेरी माए, सत गुरु मैं पाया। सतगुर ता पाया सहज सेती, मन वजियां वाधाइयां, राग रतन परवार परियां, शब्द गावणे आईयां, शब्दों ता गावो हरि केरा, मन जनी वसाया। कह नानक आनंद होआ, सतगुरु मैं पाया ए मन मेरिया, तू सुधारो हर नाले। हर नाल रहो तू मन मेरे, दुख सब वे सारना, अंगीकार करे तेरा कार्य सब सवारना। सबना गल्ला समरात स्वामी, सो क्यों मनो विसारे, कहे नानक मन मेरे सदारो हर नाले। साचे साहेबा क्या नाही कर तेरे, करता तेरे सब किश है, जिस दे सो पावे, सदा सिफत सला तेरी, नाम मन वसावे।
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨ ਹਦ ਵਾਜੇ ਆਨੰਦ ਸੁਨੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੀ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇਓ ਉਧਾਰੂ ਇਹ ਵਸਤੁ ਤਜੀ ਨਾ ਜਾਈ ਨਿਤ ਨਿਤ ਰਾਖਿ ਉਰਤਾਰੂ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਹਮ ਬਾਰਕ ਤੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤੁਮਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਾ ਵਿਤਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ
ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਖੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰੱਖ ਆਪ, ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸ਼ਬਦ ਚੌਂਕੀ ਉਪਰੰਤ ਸੋ ਦਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ ਪਾਤਸ਼ਾਹ ਜੀਓ। ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ, ਗੁਰਪ੍ਰੀਤ ਕੌਰ ਚਾਨਾ ਜਿਨ੍ਹਾਂ ਨੂੰ ਆਪ ਜੀ ਨੇ ਨਵੀਆਂ ਸਵਾਰੀਆਂ ਦੀ ਦਾਤ ਬਖਸ਼ਿਸ਼ ਕੀਤੀ, ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਕਰਦਿਆਂ ਪਰਿਵਾਰ ਵੱਲੋਂ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਕਰਨੀ ਸਵਾਰੀਆਂ ਸੁਹੰਡਣੀਆਂ ਕਰਨੀਆਂ, ਰਸਤੇ ਪੈਂਡੇ ਸਫ਼ਰ ਕਰਦਿਆਂ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਕੀ ਰਹਿਣ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਧੰਨਵਾਦ ਇਸ ਕਾਰਜ ਉਪਾਅ ਜੀ। ਅੰਗਰੇਜ਼ ਸਿੰਘ ਜੀ ਦੇ ਕੀਰਤਨੀ ਕਿੱਥੇ ਦਾ ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਨਗਰ ਦੁਸਾਂਝ ਖੁਰਦ ਦੀਆਂ ਸੰਗਤਾਂ ਵੱਲੋਂ, ਨਗਰ ਠੀਕਰੀਵਾਲ ਦੀਆਂ ਸੰਗਤਾਂ ਵੱਲੋਂ ਅਤੇ ਭਾਈ ਇਕਬਾਲ ਸਿੰਘ ਸੰਧੂ ਪਰਿਵਾਰ ਵੱਲੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ। ਪਰਿਵਾਰਾਂ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਗੁਰੂ ਕੀਆਂ ਸੰਗਤਾਂ ਦੀ ਲੰਗਰਾਂ ਦੁਆਰਾ ਸੇਵਾ ਕੀਤੀਆਂ ਜਾ ਰਹੀਆਂ ਨੇ। ਐਤਵਾਰ ਸਵੇਰੇ 9:30 ਭੋਗ ਪੈਣਗੇ, ਉਪਰੰਤ ਹਫ਼ਤਾ ਭਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਆਉਣ ਵਾਲੀ 1 ਸਤੰਬਰ ਤੋਂ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਆਰੰਭ ਹੋ ਰਹੀਆਂ ਨੇ। ਜਿਨ੍ਹਾਂ ਨੇ ਵੀ ਗੁਰਬਾਣੀ ਸੰਥਿਆ ਦੀ ਕਲਾਸ ਲੈਣੀ ਹੋਵੇ ਉਹ ਆਪਣਾ ਨਾਮ ਅਤੇ ਫੋਨ ਨੰਬਰ ਜ਼ਰੂਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਆਉਣ ਵਾਲੀ 1 ਸਤੰਬਰ ਤੋਂ ਸ਼ਾਮ ਵੇਲੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੀਆਂ ਨੇ ਉਹ ਸੰਥਿਆ ਦੀਆਂ ਕਲਾਸਾਂ ਆਰੰਭ ਹੋ ਰਹੀਆਂ ਨੇ। ਜਿਨ੍ਹਾਂ ਵੀ ਵੀਰਾਂ ਭੈਣਾਂ ਨੇ ਗੁਰਬਾਣੀ ਸੰਥਿਆ ਪ੍ਰਾਪਤ ਕਰਨੀ ਹੋਵੇ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਜ਼ਰੂਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਉ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਮੇਰੋ ਮੇਰ ਪਰਬਤ ਸੁਆਮੀ।

हमारी खंडो

ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨਹਾਰ ਦਿਆਲਾ,

ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉਂ।

ਤੇ ਜ਼ਿੰਦਗੀ ਦੇ ਪਹਿਲੇ 20-25 ਸਾਲ ਤੁਸੀਂ ਮਿਹਨਤ ਨੂੰ ਦੇ ਦਿਓ ਤੇ ਮਿਹਨਤ ਬਾਕੀ ਦੀ ਜ਼ਿੰਦਗੀ ਤੁਹਾਡੀ ਆਪਣੇ ਆਪ ਸਵਾਰ ਦੇਵੇਗੀ। ਤੇ ਜਾਂ ਤੁਸੀਂ ਜ਼ਿੰਦਗੀ ਦੇ ਪਹਿਲੇ 25 ਸਾਲ ਜਿਹਨੂੰ ਅਸੀਂ ਸੋ ਕੌਲ ਆਨੰਦ ਕਹਿੰਦੇ ਹਾਂ, ਐਸ਼ ਪ੍ਰਸਤੀ ਕਹਿੰਦੇ ਹਾਂ, ਉਹਨਾਂ ਦੇ ਵਿੱਚ ਕੱਢ ਲਓ ਤੇ ਬਾਕੀ ਦੀ ਜ਼ਿੰਦਗੀ ਤੁਹਾਡੀ ਆਪਣੇ ਆਪ ਫਨਾ ਹੋ ਜਾਵੇਗੀ। ਤੋ ਇਹ ਦੋਵੇਂ ਚੀਜ਼ਾਂ ਨੇ, ਜਦੋਂ ਵੀ ਬੰਦਾ ਜਵਾਨੀ ਵਿੱਚ ਹੁੰਦਾ ਏ ਉਹਨੂੰ ਅਕਸਰ ਜਿਹੜਾ ਹੈ ਉਹ ਮਗਰਲਾ ਸਮਾਂ ਚੇਤੇ ਨਹੀਂ ਆਉਂਦਾ। ਤੋ ਜਿਹੜੇ ਪਹਿਲੇ ਮੁੱਢਲੇ ਸਾਲ ਹੁੰਦੇ ਨੇ, ਖਾਸ ਕਰਕੇ ਜਿਹੜਾ ਬਚਪਨ ਦਾ ਵੇਲਾ ਹੈ ਤੇ ਜਿਹੜਾ ਜਵਾਨੀ ਦਾ ਵੇਲਾ ਹੈ, ਇਹਦੇ ਵਿੱਚ ਜੇ ਚੰਗਾ ਉਸਤਾਦ ਮਿਲ ਜਾਵੇ, ਚੰਗੀ ਸਿੱਖਿਆ ਵਾਲਾ ਮਿਲ ਜਾਵੇ ਤੇ ਬਾਕੀ ਜੀਵਨ ਸਵਰ ਜਾਂਦਾ ਏ। ਬਿਲਕੁਲ ਇਸੇ ਤਰੀਕੇ ਨਾਲ ਜੇ ਇੱਦਾਂ ਹੀ ਚੰਗਾ ਗੁਰੂ ਉਸਤਾਦ ਮਿਲ ਜਾਵੇ ਤੇ ਬਾਕੀ ਦਾ ਜਿਹੜਾ ਜੀਵਨ ਹੈ, ਕਿਉਂਕਿ ਇਦੋਂ ਆਦਤਾਂ ਪੱਕਦੀਆਂ ਨੇ, ਸੁਭਾਅ ਪੱਕਦਾ ਹੈ, ਉਹਦਾ ਨਤੀਜਾ ਕੀ ਹੁੰਦਾ ਹੈ? ਨਤੀਜਾ ਇਹ ਹੁੰਦਾ ਹੈ ਵੀ ਜਿਹੜਾ ਸੁਭਾਅ ਪਹਿਲਾਂ 20-25-30 ਸਾਲ ਦੀ ਉਮਰ ਵਿੱਚ ਬੰਦੇ ਦਾ ਪੱਕ ਜਾਂਦਾ ਹੈ, ਉਹ ਫਿਰ ਸਾਰੀ ਜ਼ਿੰਦਗੀ ਉਹਦੇ ਨਾਲ ਨਿਭਦਾ ਹੈ। ਤੋ ਇਹ ਪਹਿਲਾ ਵੇਲਾ ਖੱਟਣ ਦਾ ਵੇਲਾ ਹੈ। ਸ਼ੇਖ ਫਰੀਦ ਸਾਹਿਬ ਅੱਗੇ ਜਾ ਕੇ ਆਪਣੇ ਸਲੋਕਾਂ ਵਿੱਚ ਇਸ ਚੀਜ਼ ਨੂੰ ਵਿਖਿਆਨ ਵੀ ਕਰਨਗੇ, ਕਿਉਂਕਿ ਜਿਹੜੀਆਂ ਆਦਤਾਂ, ਜਿਹੜਾ ਸੁਭਾਅ ਪੱਕ ਗਿਆ, ਉਹਨੂੰ ਫਿਰ ਕਿਸੇ ਕੀਮਤ ਉੱਤੇ ਮਗਰਲੇ ਸਮੇਂ ਵਿੱਚ ਜਾ ਕੇ ਤੋੜਿਆ ਨਹੀਂ ਜਾ ਸਕਦਾ। ਪਰ ਜੇ ਪਹਿਲਾਂ ਬੰਦਾ ਉਸ ਵੇੜੇ ਦੀ ਸੰਭਾਲ ਕਰ ਲਵੇ, ਉਹਨਾਂ ਆਦਤਾਂ ਨੂੰ, ਉਹਨਾਂ ਸੁਭਾਅ ਨੂੰ ਚੰਗੇ ਟੀਚਰ, ਚੰਗੇ ਉਸਤਾਦ ਦੇ ਹੱਥ ਵਿੱਚ ਦੇ ਦੇਵੇ, ਤੇ ਫਿਰ ਮਗਰ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਆਸਾਨ ਹੋ ਜਾਂਦੀ ਹੈ। ਕਬੀਰ ਸਾਹਿਬ ਦੇ ਦੋ ਬਚਨ ਸਨ, ਉਹਨਾਂ ਨੇ ਆਪਣੇ ਦੋ ਸਲੋਕਾਂ ਵਿੱਚ ਇੱਕ ਬੜਾ ਕੀਮਤੀ ਖਿਆਲ ਦਿੱਤਾ। ਕਹਿਣ ਲੱਗੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਬਿਨ ਸੰਗਤ ਇਉਂ ਮਨ ਹੀ ਹੋਏ ਗਈ ਪੱਠ ਸ਼ਾਰ। ਉਦਾਹਰਨ ਬੜੀ ਉਹਨਾਂ ਨੇ ਸਿੱਧੀ ਦਿੱਤੀ ਵੀ ਜਿਵੇਂ ਨਾ ਆਕਾਸ਼ ਦੇ ਵਿੱਚੋਂ ਕੋਈ ਬੂੰਦ ਡਿੱਗੀ ਤੇ ਬੜੀ ਨਿਰਮਲ ਬੂੰਦ ਸੀ, ਉਹ ਬੜੀ ਪਵਿੱਤਰ ਬੂੰਦ ਸੀ, ਪਰ ਉਹ ਡਿੱਗ ਪਈ ਅੱਗ ਦੇ ਵਿੱਚ। ਆਕਾਸ਼ ਦੀ ਜਿਹੜੀ ਬੂੰਦ ਸੀ, ਜਿਹੜੀ ਅਸਮਾਨ ਦੇ ਵਿੱਚੋਂ ਬੂੰਦ ਡਿੱਗੀ, ਉਹ ਡਿੱਗ ਕਿੱਥੇ ਪਈ? ਅੱਗ ਦੇ ਵਿੱਚ ਡਿੱਗ ਪਈ। ਅੱਗ ਵਿੱਚ ਡਿੱਗਣ ਨਾਲ ਕੀ ਹੋਇਆ? ਵੀ ਉਸੇ ਵੇਲੇ ਉਸ਼ਾਰ ਹੋ ਗਈ, ਸੜ ਗਈ, ਸਵਾਹ ਹੋ ਗਈ, ਉਸੇ ਵੇਲੇ ਫਨਾ ਹੋ ਗਈ, ਬਰਬਾਦ ਹੋ ਗਈ। ਤੋ ਦੂਜੀ ਉਦਾਹਰਨ ਉਹਨਾਂ ਨੇ ਇਹ ਦਿੱਤੀ ਵੀ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਇੱਕ ਬੂੰਦ ਹੋਰ ਉਸੇ ਅਸਮਾਨ ਦੇ ਵਿੱਚੋਂ ਡਿੱਗੀ, ਪਰ ਉਹ ਜਿਹੜੀ ਬੂੰਦ ਸੀ ਉਹ ਅੱਗ ਦੇ ਵਿੱਚ ਨਹੀਂ ਪਈ, ਉਹ ਉਪਜਾਊ ਧਰਤੀ ਦੇ ਵਿੱਚ ਪੈ ਗਈ, ਉਹਨੂੰ ਜ਼ਮੀਨ ਚੰਗੀ ਮਿਲ ਗਈ। ਜਦੋਂ ਉਪਜਾਊ ਧਰਤੀ ਦੇ ਵਿੱਚ ਉਹ ਜ਼ਮੀਨ ਦੇ ਵਿੱਚ ਉਹ ਬੂੰਦ ਡਿੱਗੀ ਤੇ ਉਹਨੇ ਜਿਹੜਾ ਉੱਥੇ ਕੋਈ ਬੂਟਾ ਸੀ, ਪੌਦਾ ਸੀ, ਉਹਨੂੰ ਜੀਵਨ ਦੇ ਦਿੱਤਾ, ਕੋਈ ਫਸਲ ਸੀ ਉਹਨੂੰ ਜੀਵਨ ਦਿੱਤਾ, ਤੇ ਹੌਲੀ ਹੌਲੀ ਉਹ ਬੰਦੇ ਦੀਆਂ ਰਗਾਂ ਵਿੱਚ ਖੂਨ ਬਣ ਕੇ ਦੌੜਨ ਲੱਗ ਪਈ। ਬੂੰਦਾਂ ਤੇ ਦੋਵੇਂ ਨਿਰਮਲ ਸਨ, ਅਸਮਾਨ ਵਿੱਚੋਂ ਤੇ ਦੋਵੇਂ ਬੂੰਦਾਂ ਡਿੱਗੀਆਂ। ਇੱਕ ਬੂੰਦ ਸੜ ਗਈ ਕਿਉਂਕਿ ਉਹਨੂੰ ਪੱਠ ਮਿਲ ਗਿਆ, ਉਹਨੂੰ ਅੱਗ ਮਿਲ ਗਈ, ਤੇ ਇੱਕ ਬੂੰਦ ਜਿਹੜੀ ਹੈ ਉਹ ਰਗਾਂ ਦੇ ਵਿੱਚ ਖੂਨ ਬਣ ਕੇ ਦੌੜਨ ਲੱਗ ਪਈ ਕਿਉਂਕਿ ਉਹਨੂੰ ਭੂਮੀ ਜਿਹੜੀ ਸੀ ਉਹ ਉਪਜਾਊ ਮਿਲ ਗਈ। ਤੋ ਜਦੋਂ ਅਸੀਂ ਸੰਸਾਰ ਵਿੱਚ ਜਨਮ ਲੈਂਦੇ ਹਾਂ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸੰਸਾਰ ਵਿੱਚ ਜਨਮ ਲੈਣ ਵਾਲਾ ਹਰ ਬੰਦਾ ਨਿਰਮਲ ਬੂੰਦ ਹੁੰਦਾ ਹੈ। ਡਿਪੈਂਡ ਇਹ ਕਰਦਾ ਹੈ ਵੀ ਜਿਸ ਤਰ੍ਹਾਂ ਉਹਨੂੰ ਸੰਗਤ ਮਿਲ ਜਾਂਦੀ ਹੈ, ਜਿਸ ਤਰ੍ਹਾਂ ਦੇ ਵਿਹਾਰ ਵਿੱਚ ਉਹ ਜੀਵਨ ਨੂੰ ਬਸਰ ਕਰਦਾ ਹੈ, ਉਦਾਂ ਉਦਾਂ ਦਾ ਉਹਦੇ ਉੱਤੇ ਅਸਰ ਹੁੰਦਾ ਹੈ। ਤੋ ਆਪਾਂ ਕਿੰਨਾ ਖਿਆਲ ਰੱਖਦੇ ਹਾਂ ਦੁਨਿਆਵੀ ਐਜੂਕੇਸ਼ਨ ਨੂੰ ਲੈ ਕੇ। ਤੁਸੀਂ ਵੇਖੋ, ਬੰਦੇ ਕੋਲ ਜੇ ਧਨ ਦੌਲਤ ਹੋਵੇ ਤੇ ਬੰਦਾ ਇਸ ਗੱਲ ਵੱਲ ਧਿਆਨ ਦਿੰਦਾ ਹੈ ਵੀ ਮੈਂ ਆਪਣੇ ਬੱਚੇ ਨੂੰ ਕਿੱਥੇ ਪੜ੍ਹਨੇ ਪਾਵਾਂ, ਕਿਹੜੇ ਸਕੂਲ ਵਿੱਚ ਉਹਨੂੰ ਲੈ ਕੇ ਜਾਵਾਂ, ਕਿੱਥੇ ਜਾ ਕੇ ਉਹਦੀ ਕੋਈ ਜੌਬ ਦੀ ਗਰੰਟੀ ਲਵੇ, ਕੋਈ ਕੰਮ ਧੰਦੇ ਦੀ ਗਰੰਟੀ ਲਵੇ। ਬੰਦਾ ਲੱਭ ਕੇ ਉਸ ਸਕੂਲ ਦੇ ਵਿੱਚ ਪਹੁੰਚ ਕਰਦਾ ਹੈ। ਤੇ ਕਈ ਵਾਰਾਂ ਇੱਥੋਂ ਦਾ ਤੇ ਮੈਨੂੰ ਬਹੁਤਾ ਨਹੀਂ ਪਤਾ, ਇੰਡੀਆ ਦੇ ਵਿੱਚ ਵੱਡੇ ਵੱਡੇ ਸਕੂਲਾਂ ਦੇ ਵਿੱਚ ਜੇ ਬੱਚਿਆਂ ਨੂੰ ਪਾਉਣਾ ਹੋਵੇ ਤੇ ਵੱਡੀਆਂ ਡੋਨੇਸ਼ਨਾਂ ਦੇ ਨਾਂ ਤੇ ਪੈਸਾ ਦਿੱਤਾ ਜਾਂਦਾ, ਬੜਾ ਮਹਿੰਗਾ ਹੈ ਉਹ ਕਾਰਜ। ਭਾਵੇਂ ਫੀਸ, ਐਡਮਿਸ਼ਨ ਫੀਸ 25-30 ਹਜ਼ਾਰ ਰੁਪਈਏ ਹੀ ਹੋਵੇ, ਪਰ ਡੋਨੇਸ਼ਨ ਦੇ ਨਾਂ ਤੇ, ਫੰਡ ਦੇ ਨਾਂ ਉੱਤੇ ਉਸ ਸਕੂਲ ਵਿੱਚ ਐਡਮਿਸ਼ਨ ਲੈਣ ਲਈ ਬੰਦਾ ਕਹਿੰਦਾ ਹੈ ਵੀ 2-2 ਲੱਖ ਰੁਪਈਆ ਵੀ ਜੇ ਦੇਣਾ ਪਵੇ ਤੇ ਦੇ ਦਿਓ, ਕੋਈ ਗੱਲ ਨਹੀਂ। ਹੁਣ ਇਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ? ਕਾਰਨ ਇਹੋ ਹੈ
ਵੀ ਅਸੀਂ ਇੰਨੇ ਸਿਆਣੇ ਹਾਂ ਵੀ ਜਿੱਥੋਂ ਸਾਨੂੰ ਇਸ ਗੱਲ ਦੀ ਸਮਝ ਸਾਡੀ ਸੈਂਸ ਕੰਮ ਕਰਦੀ ਹੈ ਵੀ ਇੱਥੇ ਜੇ ਮੈਂ ਆਪਣੇ ਬੱਚੇ ਨੂੰ ਪੜ੍ਹਨੇ ਪਾਵਾਂਗਾ ਉਹ ਇੱਕ ਚੰਗਾ ਇਨਸਾਨ ਬਣ ਜਾਵੇਗਾ। ਪਰ ਇਹ ਵੀ ਚੇਤਾ ਰੱਖਿਓ ਇਹ ਗੱਲ ਬਹੁਤੀ ਕੋਈ ਵਾਜਬ ਵੀ ਨਹੀਂ ਹੈ, ਕਿਉਂਕਿ ਜਿੱਥੇ ਰਿਸ਼ਵਤਾਂ ਨਾਲ ਸਾਰਾ ਕੁਝ ਚੱਲ ਰਿਹਾ ਹੋਵੇ ਉੱਥੋਂ ਤੁਸੀਂ ਇਹ ਉਮੀਦ ਲਾਓ ਵੀ ਇੱਥੇ ਪੜ੍ਹ ਕੇ ਬੰਦਾ ਜਿਹੜਾ ਹੈ ਉਹ ਇਨਸਾਨ ਬਣ ਜਾਵੇਗਾ, ਕਿਵੇਂ ਹੋ ਸਕਦਾ? ਇੱਦਾਂ ਕਦੀ ਨਹੀਂ ਹੁੰਦਾ। ਚੰਗਾ ਇਨਸਾਨ ਜਿਹੜਾ ਹੈ ਉਹਦੀ ਡੈਫੀਨੇਸ਼ਨ, ਉਹਦਾ ਕ੍ਰਾਈਟੀਰੀਆ ਕੀ ਹੈ? ਚੰਗਾ ਇਨਸਾਨ ਕੇਵਲ ਗੁਰੂ ਦੀ ਟਕਸਾਲ ਵਿੱਚ ਬਣਦਾ ਹੈ, ਕੇਵਲ ਗੁਰੂ ਕੀ ਸੰਗਤ, ਜਿਹੜਾ ਗੁਰੂ ਦੇ ਸ਼ਬਦ ਨਾਲ ਸਾਂਝ ਬਣਾਵੇਗਾ ਉਹਦੇ ਅੰਦਰ ਹੀ ਉਹ ਗੁਣ ਜਿਹੜੇ ਨੇ ਉਹ ਸੁਭਾਅ ਪੈਦਾ ਹੋਵੇਗਾ। ਅਦਰਵਾਈਜ਼ ਦੁਨੀਆਂ ਦੇ ਸਕੂਲ ਸਾਨੂੰ ਚਲਾਕੀਆਂ ਕਰਨੀਆਂ ਦੱਸਦੇ ਨੇ, ਚਲਾਕੀਆਂ ਦੇ ਨਾਲ ਹੀ ਸਭ ਕੁਝ ਹੁੰਦਾ ਹੈ। ਜਿੰਨਾ ਝੂਠ ਕਈ ਵਾਰ ਸਾਡੇ ਇੰਸਟੀਟਿਊਸ਼ਨ ਜਿਹੜੇ ਐਜੂਕੇਸ਼ਨ ਦੇ ਅਦਾਰੇ ਮੰਨੇ ਜਾਂਦੇ ਨੇ, ਜਿੰਨਾ ਝੂਠ ਕਈ ਵਾਰ ਉੱਥੇ ਬੋਲਿਆ ਜਾਂਦਾ ਹੈ ਉੱਥੋਂ ਹੀ ਬੱਚੇ ਦੀ ਟ੍ਰੇਨਿੰਗ ਉੱਦਾਂ ਦੀ ਹੋ ਜਾਂਦੀ ਹੈ, ਉੱਥੋਂ ਹੀ ਉੱਦਾਂ ਦੀ ਹੁੰਦੀ। ਤੋ ਇਹ ਜਿੰਨੇ ਵੀ ਅਦਾਰੇ ਨੇ, ਕਿਉਂਕਿ ਹੁਣ ਇਹਨਾਂ ਦੀ ਮਜਬੂਰੀ ਹੈ, ਉਹਦਾ ਰੀਜ਼ਨ ਵੀ ਇੱਕ ਕਾਰਨ ਵੀ ਹੈ, ਕਿਉਂਕਿ ਪਦਾਰਥ ਨਾਲ ਬੱਝੇ ਹੋਏ ਨੇ ਨਾ, ਪਦਾਰਥ ਦੇ ਨਾਲ। ਤੇ ਜਿਹੜਾ ਪਦਾਰਥ ਨਾਲ ਬੱਝਿਆ ਹੋਵੇਗਾ ਝੂਠ ਤੋਂ ਬਿਨਾਂ ਉਹ ਸਰਵਾਈਵ ਨਹੀਂ ਕਰ ਸਕਦਾ, ਝੂਠ ਤੋਂ ਬਿਨਾਂ ਉਹ ਚੱਲ ਹੀ ਨਹੀਂ ਸਕਦਾ। ਤੋ ਐਸਾ ਵਾਪਰਦਾ ਹੈ, ਚਾਹੇ ਉਹ ਸਕੂਲਾਂ ਦੀ ਐਜੂਕੇਸ਼ਨ ਵਿੱਚ ਹੋਵੇ, ਚਾਹੇ ਉਹ ਕਿਸੇ ਹੋਰ ਅਦਾਰੇ ਵਿੱਚ ਹੋਵੇ, ਕਿਤੇ ਵੀ ਹੈ। ਹੁਣ ਇੱਕ ਵੱਡਾ ਹੋਸਪਿਟਲ ਹੈ, ਚਲੋ ਇੱਥੇ ਤਾਂ ਫਿਰ ਫਰਕ ਹੈ ਕਿਉਂਕਿ ਸਰਕਾਰੀ ਕੰਟਰੋਲ ਇਸ ਹਿਸਾਬ ਦਾ ਹੈ, ਜਿਹੜੀ ਸਾਡੀ ਹੈਲਥ ਦੀ ਹੈ ਉਹ ਫਰੀ ਹੈ, ਟੈਕਸ ਵਿੱਚੋਂ ਪੈਸਾ ਜਾ ਰਿਹਾ। ਪਰ ਤੁਸੀਂ ਆਮ ਹੀ ਵੇਖ ਸਕਦੇ ਹੋ ਵੀ ਜਿੱਥੇ ਵੱਡੇ ਵੱਡੇ ਹੋਸਪਿਟਲ ਨੇ ਉਹ ਮੁਰਦਿਆਂ ਨੂੰ ਵੇਚ ਵੇਚ ਕੇ ਪੈਸਾ ਇਕੱਠੇ ਕਰਦੇ ਨੇ, ਸਿਰਫ ਇਸ ਲਈ ਵੀ ਏਡਾ ਵੱਡਾ ਪ੍ਰਬੰਧ ਚਲਾਉਣਾ ਕਿਵੇਂ ਹੈ। ਕਿੰਨੀਆਂ ਖਬਰਾਂ ਐਸੀਆਂ ਹੁੰਦੀਆਂ ਨੇ ਜਿੱਥੇ ਹੋਸਪਿਟਲਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਵੀ ਬੰਦਾ ਜਿਹੜਾ ਹੈ ਉਹ ਮਰ ਚੁੱਕਾ ਹੈ, ਡੈਡ ਹੋ ਚੁੱਕਾ ਹੈ, ਪਰ ਉਹਨੂੰ ਆਕਸੀਜਨ ਲਾ ਕੇ ਜਿਹੜਾ ਹੈ ਘਰਦਿਆਂ ਨੂੰ ਭਜਾਇਆ ਜਾਂਦਾ। ਤੋ ਉੱਥੋਂ ਤੁਸੀਂ ਇਹ ਕਲਪਨਾ ਕਰੋ ਵੀ ਇੱਥੋਂ ਧਰਮ ਪੈਦਾ ਹੋਵੇਗਾ, ਇਹ ਕਿਵੇਂ ਹੋ ਸਕਦਾ? ਉੱਥੋਂ ਧਰਮ ਪੈਦਾ ਨਹੀਂ ਹੋ ਸਕਦਾ। ਉੱਥੋਂ ਜੇ ਤੁਸੀਂ ਨੇਕੀ ਦੀ ਗੱਲ ਕਰੋ, ਚੰਗਿਆਈ ਦੀ ਗੱਲ ਕਰੋ ਵੀ ਸਾਡਾ ਸਮਾਜ ਸੋਹਣਾ ਬਣ ਸਕਦਾ ਨਹੀਂ ਬਣ ਸਕਦਾ? ਤੋ ਇਹ ਇੱਕ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਫਰੋਡ ਤੇ ਝੂਠ ਹੈ। ਜਿਹੜੇ ਉੱਥੇ ਪੜ੍ਹਾਉਣ ਵਾਲੇ ਨੇ, ਜਿਹੜੇ ਉੱਥੇ ਸਿੱਖਿਆ ਦੇਣ ਵਾਲੇ ਨੇ, ਸਬਕ ਦੇਣ ਵਾਲੇ ਨੇ, ਉਹ ਤੇ ਆਪ ਲਾਲਚਾਂ ਤੇ ਖੁਦਗਰਜ਼ੀਆਂ ਦੇ ਬੱਝੇ ਹੋਏ ਨੇ, ਮੁਸ਼ਕਿਲ ਵੀ ਹੈ ਨਾ। ਤੋ ਇਸ ਕਰਕੇ ਉੱਥੋਂ ਇਹ ਭੁਲੇਖਾ ਪੈਂਦਾ ਜ਼ਰੂਰ ਹੈ ਵੀ ਇੱਥੇ ਕੋਈ ਸਾਨੂੰ ਅਸੀਂ ਨੇਕ ਬਣ ਜਾਵਾਂਗੇ ਜਾਂ ਸਮਾਜ ਦਾ ਕਲਿਆਣ ਹੋ ਜਾਵੇਗਾ, ਭਲਾ ਹੋ ਜਾਵੇਗਾ, ਨਹੀਂ ਕੁਝ ਨਹੀਂ ਹੋਣਾ। ਤੋ ਭਲਾ ਕਿਵੇਂ ਹੋਵੇਗਾ? ਭਲਾ ਹੋਵੇਗਾ ਜਦੋਂ ਸਾਡੀ ਸੁਰਤ ਗੁਰੂ ਦੇ ਸ਼ਬਦ ਦੇ ਵਿੱਚ ਜੁੜੇਗੀ, ਇਸ ਤੋਂ ਬਿਨਾਂ ਨਹੀਂ। ਮਹਾਰਾਜ ਦੀ ਬਾਣੀ ਨੇ ਲਿਖਿਆ ਹੈ ਵੀ ਸਤ ਸੰਗਤ ਸਤਿਗੁਰ ਚੜਸਾਲ ਹੈ, ਜਿਤ ਹਰ ਗੁਣ ਸਿੱਖਾ। ਆਖਿਆ ਗੁਰੂ ਦੀ ਸੰਗਤ ਜਿਹੜੀ ਹੈ ਐਸੀ ਚੜਸਾਲ ਹੈ। ਚੜਸਾਲ ਕਹਿੰਦੇ ਨੇ ਜਿੱਥੇ ਚਾਟੜੇ ਪੜ੍ਹਨ ਨੂੰ ਜਾਂਦੇ ਨੇ, ਜਿੱਥੇ ਵਿਦਿਆਰਥੀ ਬੱਚੇ ਪੜ੍ਹਨ ਨੂੰ ਜਾਂਦੇ ਨੇ। ਸਤ ਸੰਗਤ ਗੁਰੂ ਦੀ ਸੰਗਤ, ਸਤਿਗੁਰ ਸਤਿਗੁਰ ਦੀ ਚਟਸਾਲ ਹੈ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਜਿੱਥੇ ਬਹਿ ਕੇ ਹਰੀ ਦੇ ਰੱਬ ਦੇ ਉਹ ਗੁਣ ਉਹ ਵਰਚਿਓ ਜਿਹੜੇ ਨੇ ਉਹ ਸਿੱਖੇ ਜਾਂਦੇ ਨੇ। ਤੋ ਇਹ ਕੋਈ ਨਵੀਂ ਗੱਲ ਨਹੀਂ, ਕਿਉਂਕਿ ਸਾਡੀ ਉਮੀਦ ਇਹ ਹੁੰਦੀ ਹੈ ਵੀ ਅਸੀਂ ਬੱਚੇ ਨੂੰ ਭੇਜ ਰਹੇ ਹਾਂ ਕਿਸੇ ਐਜੂਕੇਸ਼ਨ ਅਦਾਰੇ ਦੇ ਵਿੱਚ ਅਤੇ ਉੱਥੋਂ ਨੇਕ ਬਣ ਕੇ ਨਿਕਲ ਆਵੇਗਾ। ਨਹੀਂ, ਅਦਾਰਿਆਂ ਵਿੱਚ ਪੜ੍ਹਾਉਣ ਵਾਲੇ ਵੀ ਮੇਰੇ ਤੁਹਾਡੇ ਵਰਗੇ ਹੀ ਨੇ ਨਾ। ਇਹ ਤਾਂ ਕਾਬੇ ਦੇ ਵਿੱਚੋਂ ਕੁਫਰ ਉੱਠ ਰਿਹਾ, ਕਾਬੇ ਦੇ ਵਿੱਚੋਂ। ਤੋ ਇਹ ਪਹਿਲਾਂ ਵੀ ਸੀ, ਕੋਈ ਅੱਜ ਦੀ ਗੱਲ ਵੀ ਨਹੀਂ ਸੀ। ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪੜ੍ਹਨ ਦੇ ਲਈ ਗਏ ਨੇ, ਪਾਂਧੇ ਦੇ ਕੋਲ ਉਹ ਪੜ੍ਹਨ ਲਈ ਬੈਠੇ ਨੇ, ਅਤੇ ਸਾਡੇ ਇਤਿਹਾਸਕਾਰ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਪਾਂਧੇ ਨੂੰ ਪੜ੍ਹਾ ਕੇ ਆ ਗਏ। ਕੀ ਪੜ੍ਹਾਇਆ ਸੀ? ਅਲਫ ਬੇ ਪੇ ਅਤੇ ਪਾਂਧੇ ਨੂੰ ਆਉਂਦਾ ਸੀ, ਕਾ ਖਾ ਗਾ ਉਹਨੂੰ ਆਉਂਦਾ ਸੀ ਪਹਿਲਾਂ, ਇਸ ਕਰਕੇ ਉਹਨੂੰ ਕਾ ਖਾ ਅਲਫ ਬੇ ਪੇ ਫਾਰਸੀ ਪੜ੍ਹਾਉਣ ਦੀ ਲੋੜ ਨਹੀਂ ਸੀ ਬਾਬੇ ਨਾਨਕ ਨੂੰ। ਗੁਰੂ ਨਾਨਕ ਸਾਹਿਬ ਨੇ ਉਹਨੂੰ ਇਨਸਾਨੀਅਤ ਦਾ ਸਬਕ ਪੜ੍ਹਾਇਆ, ਉਹਨੂੰ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ। ਇੱਥੇ ਟੀਚਰਾਂ ਅਤੇ ਉਸਤਾਦਾਂ ਨੂੰ ਵੀ ਪੜ੍ਹਨ ਦੀ ਲੋੜ ਹੈ। ਤੋ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵਕਤ ਉੱਥੇ ਪੜ੍ਹਨ ਗਏ ਨੇ ਅਤੇ ਉੱਥੇ ਉਸ ਥਾਂ ਦੇ ਉੱਤੇ ਹੁੰਦੀ ਧਾਂਦਲੀ, ਉਸ ਥਾਂ ਦੇ ਉੱਤੇ ਕਿਸਮ ਦੀ ਹੁੰਦੀ ਕਰਪਸ਼ਨ ਜਿਹੜੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀਆਂ ਅੱਖਾਂ ਨਾਲ ਵੇਖੀ। ਹੁਣ ਜਿੰਨੇ ਇਹ ਅਦਾਰੇ ਸੀ ਤੁਸੀਂ ਵੇਖੋ, ਫਾਈਨੈਂਸ਼ਲੀ ਤੌਰ 'ਤੇ ਸੁਲਤਾਨਪੁਰ ਲੋਧੀ ਉਹ ਅਦਾਰਾ ਸੀ, ਉਹ ਮਤਲਬ ਇੱਕ ਇੰਸਟੀਟਿਊਸ਼ਨ ਸੀ ਜਿਹਨੂੰ ਮੋਦੀਖਾਨਾ ਕਹਿੰਦੇ ਨੇ। ਮੋਦੀਖਾਨਾ ਕੀ ਹੈ? ਜਿਵੇਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਜਿਹੜੀ ਸਰਕਾਰੀ ਗੋਦਾਮ ਨੇ, ਵੇਅਰ ਹਾਊਸਿਸ,
ਆਪਾਂ ਇੱਕ ਸ਼ਬਦ ਵਰਤਦੇ ਹਾਂ, ਜਿੱਥੇ ਭੰਡਾਰ ਪਏ ਹੁੰਦੇ ਨੇ, ਕੰਪਨੀਆਂ ਦੇ ਵੇਅਰ ਹਾਊਸ ਹੁੰਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਸਰਕਾਰ ਦੇ ਵੇਅਰ ਹਾਊਸ ਨੂੰ ਮੋਦੀਖਾਨਾ ਕਹਿੰਦੇ ਹੁੰਦੇ ਸੀ, ਜਿੱਥੇ ਉਹ ਸਾਰਾ ਜਿਹੜਾ ਟੈਕਸ ਇਕੱਠਾ ਕੀਤਾ ਹੈ, ਕੋਈ ਅਨਾਜ ਇਕੱਠਾ ਕੀਤਾ ਹੈ, ਸਾਰਾ ਲਿਆਣ ਕੇ ਉੱਥੇ ਜਮ੍ਹਾਂ ਕਰਦੇ ਸੀ, ਉਸ ਵੇਅਰ ਹਾਊਸ ਨੂੰ ਮੋਦੀਖਾਨਾ ਕਹਿੰਦੇ ਸੀ। ਤਾਂ ਮੋਦੀਖਾਨਾ ਸ਼ਬਦ ਦਾ ਮਤਲਬ ਹੈ ਵੇਅਰ ਹਾਊਸ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਅਰ ਹਾਊਸ ਦੇ ਇੰਚਾਰਜ ਸਨ, ਤਾਂ ਕਰਕੇ ਮੋਦੀਖਾਨੇ ਦੇ ਜਾਣੀ ਉਹ ਕੀ ਹੋ ਗਏ, ਮੋਦੀ ਹੋ ਗਏ। ਤੋ ਉਸ ਇੰਸਟੀਟਿਊਸ਼ਨ ਵਿੱਚ ਵੀ ਜਦੋਂ ਮਹਾਰਾਜ ਨੇ ਕਰਪਸ਼ਨ ਵੇਖੀ, ਉੱਥੇ ਜਿਹੜਾ ਹੈ ਉਹ ਲੋਕਾਂ ਦਾ ਖੂਨ ਪੀਂਦਿਆਂ ਹੋਇਆਂ ਸਰਕਾਰੀ ਅਫਸਰਾਂ ਨੂੰ ਵੇਖਿਆ, ਤੇ ਬਾਬੇ ਨਾਨਕ ਨੇ ਉੱਥੇ ਵੀ ਆਵਾਜ਼ ਚੁੱਕੀ। ਤੋ ਜਿਹੜਾ ਵੀ ਅਦਾਰਾ ਹੈ, ਤੋ ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਅਸਲ ਵਿੱਚ ਬੰਦੇ ਦੀ ਸੁਰਤ ਦੀ ਘਾੜਤ ਜਿਹੜੀ ਹੈ, ਜਿਹੜੀ ਟਰਾਂਸਫਰਮੇਸ਼ਨ ਜੀਵਨ ਵਿੱਚ ਵਰਤਣੀ ਹੈ, ਉਹ ਕੇਵਲ ਗੁਰੂ ਦੇ ਸ਼ਬਦ ਵਿੱਚੋਂ ਹੀ ਵਰਤ ਸਕਦੀ ਹੈ, ਹੋਰ ਕਿਤੇੋਂ ਨਹੀਂ ਵਰਤ ਸਕਦੀ, ਕਿਉਂਕਿ ਸਾਰਿਆਂ ਦੇ ਜੀਵਨ 'ਚ ਕੋਈ ਨਾ ਕੋਈ ਖੜੋਤ ਹੈ। ਈਵਨ ਮੈਂ ਤਾਂ ਇੱਥੋਂ ਤੱਕ ਕਹਿੰਦਾ ਹੁੰਦਾ, ਗੁਰਦੁਆਰਿਆਂ ਦੇ ਵਿੱਚ ਤੁਸੀਂ ਜੇ ਸਾਡੇ ਮਤਲਬ ਇੱਦਾਂ ਮੰਨ ਕੇ ਚੱਲੋ ਵੀ ਕੋਈ ਇੱਥੇ ਭਾਈ, ਕੋਈ ਗ੍ਰੰਥੀ, ਕੋਈ ਸੰਤ, ਕੋਈ ਮਹਾਂਪੁਰਖ ਸਾਡੇ ਜੀਵਨ ਨੂੰ ਬਦਲ ਦੇਵੇਗਾ, ਨਹੀਂ ਬਦਲ ਸਕਦਾ, ਕਿਉਂਕਿ ਉਹਦੇ ਆਪਣੇ ਜੀਵਨ ਵਿੱਚ ਅਜੇ ਬਹੁਤ ਸਾਰੀਆਂ ਕਮੀਆਂ ਨੇ, ਆਪਣੇ ਜੀਵਨ ਵਿੱਚ ਬਹੁਤ ਕਮੀਆਂ ਨੇ, ਉਹ ਆਪ ਰੋਗੀ ਹੈ, ਉਹਦੀਆਂ ਆਪਣੀਆਂ ਜਿਹੜੀਆਂ ਨੇ ਉਹ ਜਿੱਦਾਂ ਦੇ ਦੁੱਖ ਤੁਹਾਡੇ ਨੇ ਇੱਦਾਂ ਦੇ ਹੀ ਉਹਨਾਂ ਦੇ ਨੇ, ਮੁਸ਼ਕਲਾਂ ਉਹਨਾਂ ਦੀਆਂ ਵੀ ਉੱਦਾਂ। ਤੋ ਜਿਹੜੀ ਜੀਵਨ ਦੇ ਵਿੱਚ ਟਰਾਂਸਫਰਮੇਸ਼ਨ ਦੀ ਜਿਹੜੀ ਸਮਰੱਥਾ ਹੈ, ਉਹ ਕੇਵਲ ਅਤੇ ਕੇਵਲ ਗੁਰੂ ਦੇ ਸ਼ਬਦ ਵਿੱਚ ਹੈ, ਗੁਰੂ ਦੇ ਉਪਦੇਸ਼ ਵਿੱਚ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਤ ਸੰਗਤ ਸਤਿਗੁਰ ਚੜਸਾਲ ਹੈ ਜਿਤ ਹਰ ਗੁਣ ਸਿੱਖਾ। ਇੱਥੇ ਬਹਿ ਕੇ ਅਸੀਂ ਹਰੀ ਦੇ ਗੁਣ ਸਿੱਖਣੇ ਨੇ, ਗੁਰੂ ਦੀ ਬਾਣੀ ਨਾਲ ਸਾਂਝ ਬਣਾ ਕੇ, ਗੁਰੂ ਦੀ ਬਾਣੀ ਨੂੰ ਵਿਚਾਰ ਕੇ, ਆਪਣੀ ਸੁਰਤ ਨੂੰ ਚੇਲਾ ਬਣਾ ਕੇ, ਸ਼ਬਦ ਵਿੱਚ ਚੇਲੇ ਦਾ ਜਿਹਨੂੰ ਆਪਾਂ ਡਿਸਾਈਪਲ ਕਹਿੰਦੇ ਹਾਂ, ਮੈਂ ਆਪਣੀ ਸੁਰਤ ਨੂੰ ਡਿਸਾਈਪਲ ਬਣਾ ਕੇ ਗੁਰੂ ਦੇ ਸ਼ਬਦ ਦੇ ਵਿੱਚ ਲਾਉਣਾ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਅੱਜ ਇੱਕ ਬੜੀ ਪਿਆਰੀ ਗੱਲ ਸਾਨੂੰ ਸਮਝਾਈ, ਉਹਨਾਂ ਆਖਿਆ ਵੇਖ ਤੇਰਾ ਖੱਟਣ ਦਾ ਵੇਲਾ ਹੈ, ਤੇਰਾ ਕਮਾਈ ਕਰਨ ਦਾ ਵੇਲਾ ਹੈ। ਕਿਹੜੀ ਕਮਾਈ? ਜਿੱਥੇ ਅਸੀਂ ਬਾਹਰੀ ਤੌਰ 'ਤੇ ਕਮਾਈ ਕਰਦੇ ਹਾਂ, ਉੱਥੇ ਕਮਾਈ ਕਰਨ ਦਾ ਵੇਲਾ ਹੈ ਜੀਵਨ ਦਾ ਆਰੰਭਲਾ ਸਮਾਂ। ਫਰੀਦਾ ਜਾ ਤੋਂ ਖੱਟਣ ਵੇਲ। ਹੁਣ ਬੰਦਾ ਬਹੁਤ ਜ਼ਿੰਦਗੀ ਵਿੱਚ ਪਰੇਸ਼ਾਨ ਹੈ, ਅਤੇ ਸ਼ੇਖ ਫਰੀਦ ਸਾਹਿਬ ਨੇ ਆਖਿਆ ਤਾਂ ਤੂੰ ਰੱਤਾ ਦੁਨੀ ਸਿਓ। ਆਖਿਆ ਜਦੋਂ ਕੁਝ ਖੱਟਣ ਦਾ ਵੇਲਾ ਸੀ, ਜਦੋਂ ਕੁਝ ਸਿੱਖਣ ਸਮਝਣ ਅਤੇ ਵਿਚਾਰਨ ਦਾ ਵੇਲਾ ਸੀ, ਉਦੋਂ ਤੂੰ ਦੁਨੀਆਂ ਦੇ ਵਿੱਚ ਰੱਤਿਆ ਪਿਆ ਸੀ। ਬੰਦਾ ਇੱਦਾਂ ਹੀ ਕਹਿੰਦਾ ਹੈ ਨਾ ਵੀ ਅਜੇ ਕੰਮਾਂ ਕਾਰਾਂ ਤੋਂ ਵਿਹਲ ਨਹੀਂ ਜੀ, ਕੋਈ ਨਹੀਂ, ਧਰਮ ਵਾਲੇ ਬੰਨੇ ਵੀ ਆ ਜਾਂਦੇ ਆ, ਧੀਆਂ ਪੁੱਤ ਵਿਆਹ ਲਈਏ, ਆਪਦਾ ਵਿਆਹ ਕਰ ਲਈਏ, ਪਹਿਲਾਂ ਸੈਟਲ ਹੋ ਜਾਈਏ। ਤੋ ਇਹ ਜਿਹੜਾ ਬਹਾਨਾ ਹੈ ਬੜਾ ਕਾਮਨ ਹੈ ਸਾਰਿਆਂ ਦਾ, ਬੰਦਾ ਕਹਿੰਦਾ ਜੇ ਸੈਟਲ ਹੋ ਜਾਈਏ। ਤੋ ਸੈਟਲ ਵੀ ਹੋ ਗਿਆ, ਅਕਸਰ ਕਈ ਵਾਰ ਇੱਦਾਂ ਕਰੀਦਾ ਵੀ ਤੁਸੀਂ ਬਾਣੀ ਪੜ੍ਹਿਆ ਕਰੋ, ਬਾਣੀ ਨੂੰ ਵਿਚਾਰਿਆ ਕਰੋ, ਸਮਝਿਆ ਕਰੋ, ਤਾਂ ਕਿ ਬਾਣੀ ਵਾਲਾ ਸੁਭਾਅ ਸਾਡਾ ਸਾਰਿਆਂ ਦਾ ਬਣੇ। ਅਤੇ ਬੰਦਾ ਕਹਿੰਦਾ ਜੇ ਸੈਟਲ ਹੋ ਜਾਈਏ। ਇੱਕ ਵਾਰ ਪੁੱਛਿਆ ਕਿਵੇਂ ਸੈਟਲ ਹੋਣਾ ਹੈ, ਕਹਿੰਦਾ ਜੀ ਪੜ੍ਹ ਲਿਖ ਲਈਏ, ਅਜੇ ਕੁਝ ਅਜੇ ਹੋਣੇ, ਥੋੜ੍ਹਾ ਧਰਮ ਵਾਲੇ ਬੰਨੇ ਕੋਈ ਆਉਣਾ, ਧਰਮ ਵਾਲੇ ਬੰਨੇ ਤਾਂ ਉਦੋਂ ਆਵਾਂਗੇ ਜਦੋਂ ਹੁਣ ਅੱਖਾਂ ਨੂੰ ਦੇਖਣੋਂ ਹਟ ਗਿਆ, ਜ਼ੁਬਾਨ ਬੋਲਣੋਂ ਚਲੇ ਗਈ, ਕੰਨਾਂ ਨੂੰ ਸੁਣਨੋਂ ਹਟ ਗਿਆ, ਅਤੇ ਉਸ ਵਕਤ ਫਿਰ ਧਰਮ ਵਾਲਾ ਬੰਨਾ ਅਸੀਂ ਉਹ ਰੱਖਿਆ ਹੋਇਆ ਨਾ ਵੀ ਉੱਥੇ ਜਾ ਕੇ ਆਪਾਂ ਧਰਮ ਵਾਲੇ ਬੰਨੇ ਆਵਾਂਗੇ, ਨਾ ਉਦੋਂ ਕਿਸੇ ਦੀ ਸੁਣੀਏ ਅਤੇ ਨਾ ਕਿਸੇ ਨੂੰ ਵੇਖੀਏ। ਤੋ ਬੰਦਾ ਕਰੋਝਦਾ ਰਹਿੰਦਾ, ਸੁਭਾਅ ਉੱਦਾਂ ਦਾ ਬਣਿਆ ਹੁੰਦਾ। ਧਰਮ ਨੂੰ ਅਸੀਂ ਰੱਖਿਆ ਹੀ ਸਭ ਤੋਂ ਲਾਸਟ 'ਤੇ ਹੈ, ਸਭ ਤੋਂ ਅਖੀਰ 'ਤੇ। ਤੋ ਇੱਥੇ ਧਰਮ ਦਾ ਅਰਥ ਮੈਂ ਵੀ ਨਹੀਂ ਜੇ ਕਰ ਰਿਹਾ, ਨੂੰ ਇੱਦਾਂ ਵੀ ਨਾ ਸਮਝਿਓ ਵੀ ਮੈਂ ਆਖਾਂ ਵੀ ਤੁਸੀਂ ਇੱਕੋ ਦਿਨ ਜਾਓ ਅਤੇ ਜਾ ਕੇ ਖੰਡੇ ਵੱਟ ਕੇ ਪੌੜ ਛੱਕ ਕੇ ਤੁਹਾਨੂੰ ਉੱਤੇ ਕਿਰਪਾਨ ਪਾ ਲਓ ਤਾਂ ਤੁਸੀਂ ਕਿਹਾ ਮੈਂ ਧਰਮੀ ਬਣ ਗਿਆ। ਨਹੀਂ, ਮੈਂ ਉਹਦੀ ਗੱਲ ਨਹੀਂ ਕਰ ਰਿਹਾ, ਮੈਂ ਉਹ ਧਰਮ ਦੇ ਅਰਥ ਹੈ ਜਿਹਨੂੰ ਸਤਿਗੁਰ ਨੇ ਬਾਣੀ ਦੇ ਵਿੱਚ ਆਖਿਆ ਹੈ, ਗੁਰੂ ਵਾਲੇ ਉਪਦੇਸ਼ ਨੂੰ ਜੀਵਨ ਵਿੱਚ ਪ੍ਰੈਕਟਿਸ ਕਰਨੀ, ਉਸ ਸੁਭਾਅ ਨੂੰ ਤਿਆਰ ਕਰਨਾ। ਕਿਉਂਕਿ ਜੇ ਉਹ ਸੁਭਾਅ ਨਹੀਂ ਨਾ ਤਿਆਰ ਹੋਇਆ, ਤਾਂ ਕਈ ਵਾਰ ਇਹ ਵੀ ਹੁੰਦਾ ਹੈ ਵੀ ਜ਼ਿੰਦਗੀ ਦਾ ਅਖੀਰਲਾ ਪੜਾਅ ਹੈ, ਹੁਣ ਸੁਣਨੋਂ ਹਟ ਗਿਆ, ਹੁਣ ਜ਼ੁਬਾਨ ਕੁਝ ਖਾ ਨਹੀਂ ਸਕਦੀ, ਹੁਣ ਕੰਨ ਜਿਹੜੇ ਨੇ ਉਹ ਕੁਝ ਸੁਣ ਨਹੀਂ ਸਕਦੇ, ਅੱਖਾਂ ਕੁਝ ਵੇਖ ਨਹੀਂ ਸਕਦੀਆਂ, ਹੱਥ ਪੈਰ ਸਰੀਰ ਚੱਲ ਨਹੀਂ ਸਕਦੇ, ਅਤੇ ਉਹਦੇ ਉੱਤੋਂ ਦੀ ਪਵਾ ਕੇ ਕਿਰਪਾਨ ਉਹਨੂੰ ਕਹਿ ਦਿਓ ਵੀ ਬਾਪੂ ਲੈ ਧਰਮੀ ਬਣ ਗਿਆ ਹੁਣ ਤੂੰ, ਇੱਦਾਂ ਦੀ ਗੱਲ ਨਹੀਂ ਹੈ। ਹੋ ਸਕਦਾ ਇਹ ਸ਼ਬਦ ਤੁਹਾਨੂੰ ਚੰਗੇ ਨਾ ਵੀ ਲੱਗਣ, ਪਰ ਗੱਲ ਸਮਝਣ ਵਾਲੀ ਉਹ ਹੈ ਸ਼ੇਖ ਫਰੀਦ ਸਾਹਿਬ ਨੇ ਜਿਹੜੀ ਕਹੀ। ਬਾਬਾ ਸ਼ੇਖ ਫਰੀਦ ਸਾਹਿਬ ਨੂੰ ਕੋਈ ਮਿਲਿਆ, ਉਹ ਕਹਿੰਦਾ ਜੀ ਮੈਂ ਆਪਣੇ ਸੁਭਾਅ ਹੱਥੋਂ ਬੜਾ ਦੁਖੀ ਹਾਂ, ਬੜਾ ਪਰੇਸ਼ਾਨ ਹਾਂ। ਅੱਛਾ, ਇਸ ਗੱਲ ਨੂੰ ਅਨੈਲਿਸਿਸ ਕਰ ਲੈਣਾ ਵੀ ਬੜੀ ਵੱਡੀ ਗੱਲ ਹੈ, ਇਸ ਗੱਲ ਨੂੰ ਵਿਚਾਰ ਲੈਣਾ ਵੀ ਬੜੀ ਵੱਡੀ ਗੱਲ ਹੈ ਵੀ ਮੈਂ ਆਪਣੇ ਕ੍ਰੋਧ ਹੱਥੋਂ, ਆਪਣੇ ਅਹੰਕਾਰ ਹੱਥੋਂ, ਆਪਣੀ ਈਰਖਾ ਦੇ ਹੱਥੋਂ ਬੜਾ ਦੁਖੀ ਹਾਂ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜਾ ਤੋਂ ਖੱਟਣ ਵੇਲ, ਆਖਿਆ ਜਦੋਂ ਤੱਕ ਇਸ ਚੀਜ਼ ਨੂੰ ਮੇਨਟੇਨ ਕਰਨ ਦੀ ਲੋੜ ਸੀ ਤਾਂ ਤੂੰ ਰੱਤਾ
ਦੁਨੀ ਸਿੰਘ ਉਦੋਂ ਤੇ ਦੁਨੀਆਂ ਦੇ ਕਾਰ ਵਿਹਾਰ ਹੀ ਨਹੀਂ ਤੇਰੇ ਮੁੱਕੇ। ਪਹਿਲਾਂ ਆਪ ਕਹਿੰਦਾ ਸੀ ਮੈਂ ਪੜ੍ਹ ਲਿਖ ਲਵਾਂ, ਫਿਰ ਕਿਤੇ ਬਾਣੀ ਨੂੰ ਵਿਚਾਰ ਲਵਾਂਗੇ, ਫਿਰ ਬਾਣੀ ਨੂੰ ਸਮਝ ਲਵਾਂਗੇ। ਉਸ ਤੋਂ ਬਾਅਦ ਅਗਲੀ ਖੇਡ ਇਹ ਵਾਪਰੀ ਵੀ ਤੂੰ ਆਖਿਆ ਮੈਂ ਵਿਆਹ ਆਨੰਦ ਕਾਰਜ ਕਰਾ ਲਵਾਂ, ਇੱਕ ਨਾ ਫਿਰ ਇੱਧਰਲੇ ਬੰਨੇ ਤੁਰਾਂਗੇ, ਫਿਰ ਆਖਿਆ ਜੀ ਹੁਣ ਬੱਚੇ ਪੜ੍ਹਨ ਵਾਲੇ ਹੋ ਗਏ, ਫਿਰ ਇੱਧਰ ਨੂੰ ਤੁਰਾਂਗੇ। ਇੱਦਾਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਜੀਵਨ ਜਿਹੜਾ ਕੀਮਤੀ ਸੀ ਉਹ ਨਿਕਲੀ ਗਿਆ ਸਾਰਾ। ਹੁਣ ਤੇ ਸੁਭਾਅ ਪੱਕ ਗਿਆ, ਉਹ ਹੁਣ ਤੇ ਆਦਤਾਂ ਪੱਕ ਗਈਆਂ। ਉਹ ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉਂ। ਦੁਨੀ ਸਿਉਂ ਦਾ ਮਤਲਬ ਹੈ ਕੱਲੀ ਦੁਨਿਆਵੀ ਪਦਾਰਥਾਂ ਦੇ ਨਾਲ ਹੀ ਰੱਤਾ ਪਿਆ ਸੀ, ਤੂੰ ਪਦਾਰਥਾਂ ਨਾਲ ਹੀ ਕੁਝ ਖੱਟਣਾ ਸੀ ਹੋਰ ਵੀ, ਇਹ ਪਦਾਰਥ ਵੀ ਖੱਟਣੇ ਸਨ ਕੋਈ ਸ਼ੱਕ ਨਹੀਂ, ਪਰ ਪਦਾਰਥ ਲੌਂਗ ਟਰਮ ਨਹੀਂ ਹਨ, ਪਦਾਰਥ ਇੱਕ ਹੱਦ ਤੱਕ ਹਨ। ਬੰਦੇ ਦੀ ਜ਼ਿੰਦਗੀ ਵਿੱਚ ਉਹ ਵੀ ਸਮਾਂ ਆਉਂਦਾ ਹੈ ਜਦੋਂ ਉਹਦੇ ਕੋਲ ਪਦਾਰਥਾਂ ਦੀ ਬਹੁਤਾਂਤ ਵੀ ਹੋਵੇ ਪਰ ਟਿਕਾਅ ਫਿਰ ਵੀ ਨਹੀਂ ਹੈ, ਸ਼ਾਂਤੀ ਫਿਰ ਵੀ ਨਹੀਂ ਹੈ, ਸਕੂਨ ਫਿਰ ਵੀ ਨਹੀਂ ਹੈ। ਤਾਂ ਕਿੰਨੀ ਵਾਰ ਹੁੰਦਾ ਹੈ ਬੰਦਾ ਕਹਿੰਦਾ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਪਦਾਰਥਾਂ ਦੀ ਕੋਈ ਕਮੀ ਨਹੀਂ ਹੈਗੀ ਘਰ ਦੇ ਵਿੱਚ, ਪਰ ਟਿਕਾਅ ਨਹੀਂ ਹੈਗਾ। ਹੁਣ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਉਹਦੇ ਲਈ ਕੁਝ ਹੋਰ ਖੱਟਣਾ ਸੀ। ਤੈਨੂੰ ਇੱਦਾਂ ਲੱਗਦਾ ਸੀ ਇੱਕ ਦੌਰ ਵਿੱਚ, ਜਵਾਨੀ ਦੇ ਦੌਰ ਵਿੱਚ ਤੈਨੂੰ ਇੱਦਾਂ ਮਹਿਸੂਸ ਹੁੰਦਾ ਸੀ ਵੀ ਜੇ ਮੈਂ ਦੁਨੀਆਂ ਦਾ ਪਦਾਰਥ ਖੱਟ ਲਵਾਂ ਤੇ ਉਹੀ ਸਭ ਕੁਝ ਹੈ, ਤੇ ਤੂੰ ਉਹਨੂੰ ਖੱਟਦਾ ਰਿਹਾ। ਸਾਧ ਸੰਗਤ ਕਬਹੋ ਨਹੀਂ ਕੀਨੀ, ਮਹਾਰਾਜ ਨੇ ਬਾਣੀ ਚ ਲਿਖਿਆ ਸਾਧ ਸੰਗਤ ਕਬਹੋ ਨਹੀਂ ਕੀਨੀ, ਰਚੇ ਉਹ ਧੰਦਾ ਝੂਠ, ਝੂਠ ਦੇ ਧੰਦਿਆਂ ਵਿੱਚ ਨਾਸ਼ਵੰਤ ਪਦਾਰਥਾਂ ਦੇ ਮੂੰਹ ਵਿੱਚ ਇੰਨਾ ਰਤਿਆ ਗਿਆ, ਜੀਵਨ ਦਾ ਜਿਹੜਾ ਸਹੀ ਜਿਹੜੀ ਡਾਇਰੈਕਸ਼ਨ ਸੀ ਉਹ ਤੂੰ ਲੈ ਨਹੀਂ ਸਕਿਆ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਹੁਣ ਵੇਖ ਕੀ ਹੋਣ ਲੱਗਾ, ਮਰਗ ਸਮਾਈ ਨੀ। ਮਰਗ ਦਾ ਮਤਲਬ ਹੁੰਦਾ ਮੌਤ, ਆਖਿਆ ਹੁਣ ਸਵਾਈ, ਮਰਗ ਦੀ ਖਬਰ ਪੱਕੀ ਹੁੰਦੀ ਜਾਂਦੀ, ਹੁਣ ਮੌਤ ਦੀ ਖਬਰ ਪੱਕੀ ਹੁੰਦੀ ਜਾਂਦੀ। ਜਾਂ ਭਰਿਆ ਤਾਂ ਲੱਦਿਆ, ਆਖਿਆ ਭਰਿਆ ਪਿਆ ਔਗਣਾ ਨਾਲ, ਤੇ ਇਹਨਾਂ ਔਗਣਾ ਨਾਲ ਵੱਧਾ ਹੋਇਆ ਹੀ ਤੂੰ ਦੁਨੀਆਂ ਤੋਂ ਲੱਦ ਜਾਣਾ, ਚਲੇ ਜਾਣਾ। ਅਗਲਾ ਬਚਨ, ਦੇਖ ਫਰੀਦਾ ਜੋਥੀਆ। ਬਾਬਾ ਸ਼ੇਖ ਫਰੀਦ ਸਾਹਿਬ ਲੂਣ ਕੇ ਕਹਿੰਦੇ ਨੇ, ਵੇਖ ਫਰੀਦ ਆਪਣੇ ਵੱਲ ਝਾਤੀ ਮਾਰ, ਦਾੜੀ ਹੋਈ ਭੂਰ, ਦਾੜੀ ਜਿਹੜੀ ਹੈ ਚਿੱਟੀ ਹੋ ਗਈ, ਹੁਣ ਉਧਰਲੇ ਬੰਨੇ ਨੂੰ ਚੱਲ ਪਿਆ ਕੰਮ ਹੋ ਗਿਆ ਸ਼ੁਰੂ। ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਬਾਕੀ ਗੱਲਾਂ ਤੇ ਹੁਣ ਪਿੱਛੇ ਰਹਿ ਗਈਆਂ, ਹੁਣ ਤੇ ਅੱਗੋਂ ਨੇੜਾ ਆਇਆ, ਕਬਰ ਜਿਹੜੀ ਹੈ ਉਹ ਨੇੜੇ ਆ ਗਈ, ਮੌਤ ਨੇੜੇ ਆ ਗਈ, ਫਿਰ ਵੀ ਤੂੰ ਇੱਦਾਂ ਕਹਿ ਲਾ ਵੀ ਮਾਨ ਨੂੰ ਧਾਰਨ ਨਹੀਂ ਕਰਦਾ, ਨੇੜਾ ਅੱਗੇ ਆ ਗਿਆ, ਮੌਤ ਨੇੜੇ ਆਈ। ਤੇ ਮੈਂ ਕਈ ਵਾਰ ਹੈਰਾਨ ਹੁੰਦਾ, ਬੰਦਾ 90 ਸਾਲ ਦਾ ਵੀ ਹੋ ਜਾਵੇ ਤੇ ਜਨਮ ਦਿਨ ਹੀ ਮਨਾ ਰਿਹਾ ਹੈ, ਹੁਣ ਤੇ ਨੇੜਾ ਅੱਗੇ ਆ ਗਿਆ ਭਾਈ, ਹੁਣ ਤੇ 2-4 ਸਾਲ, ਪਤਾ ਨਹੀਂ 2-4 ਸਾਲ ਆਉਣੇ ਆ ਕਿ ਨਹੀਂ ਆਉਣੇ, ਤੂੰ ਅਜੇ ਵੀ ਜਨਮ ਦਿਨ 'ਚ ਰੁੱਝਾ ਹੋਇਆ, ਅਜੇ ਵੀ ਜਨਮ ਦਿਨ ਦੇ 'ਚ, ਅਜੇ ਵੀ ਉਸੇ ਐਸ਼ ਪ੍ਰਸਤੀ ਦੇ ਵਿੱਚ ਰੁੱਝਾ ਹੋਇਆ। ਹਾਂ ਕੋਈ 5-7-10 ਸਾਲ ਦਾ ਬੱਚਾ ਹੋਵੇ ਤੇ ਗੱਲ ਸਮਝ ਲੱਗਦੀ ਹੈ, ਕੋਈ 15-20 ਸਾਲ ਦਾ ਬੱਚਾ ਹੋਵੇ ਤੇ ਗੱਲ ਸਮਝ ਲੱਗਦੀ ਹੈ, 90 ਸਾਲ ਹੋ ਗਏ ਭਾਈ ਹੁਣ ਰਹਿ ਕਿਹੜਾ ਗਿਆ ਸਮਾਂ। ਤੋ ਸ਼ੇਖ ਫਰੀਦ ਸਾਹਿਬ ਹਲੂਣਦੇ ਨੇ, ਆਖਿਆ ਵੇਖ ਤੇਰਾ ਸਮਾਂ ਨੇੜੇ ਆ ਗਿਆ, ਹੁਣ ਹੀ ਬੰਦਾ ਬਣ ਜਾ, ਕਿਉਂਕਿ ਇਹਨਾਂ ਦਾ ਕੰਮ ਹੈ ਕਿਸੇ ਨੂੰ ਜਗਾਉਣਾ, ਕੋਈ ਜਦੋਂ ਵੀ ਜਾਗ ਪਵੇ ਕੋਈ ਮਾੜੀ ਗੱਲ ਨਹੀਂ ਹੁੰਦੀ। ਤੋ ਸ਼ੇਖ ਫਰੀਦ ਸਾਹਿਬ ਬਚਨ ਰੱਖਦੇ ਨੇ, ਅੱਗੋਂ ਨੇੜਾ ਆਇਆ। ਅੱਛਾ ਬੰਦੇ ਨੂੰ ਨਾ ਫਿਰ ਵੀ ਇਹ ਲੱਗਦਾ ਨਹੀਂ ਤਾਂ ਨਹੀਂ ਅਜੇ ਬਥੇਰਾ ਚਿਰ ਹੈ। ਹੁਣ ਆਪਾਂ ਜਿੰਨੇ ਬੈਠੇ, ਮੈਂ ਉਦਾਹਰਣ ਅਕਸਰ ਹੀ ਦਿੰਦਾ ਹੁੰਦਾ ਵੀ ਆਪਣੇ 'ਚ ਕੋਈ 30 ਸਾਲ ਦਾ ਹੈ, ਕੋਈ 35 ਦਾ ਹੈ, ਕੋਈ 50 ਦਾ ਬੈਠਾ ਇੱਥੇ, ਕੋਈ 70 ਦਾ ਬੈਠਾ, ਅਤੇ ਜੇ ਕੋਈ 71ਵੇਂ ਸਾਲ ਵਿੱਚ ਹੈ, ਜੇ 30 ਦਾ ਹੈ ਤਾਂ 31ਵੇਂ ਸਾਲ ਵਿੱਚ ਹੈ, ਜੇ 40 ਦਾ ਹੈ ਤਾਂ ਕੋਈ 45ਵੇਂ ਸਾਲ ਵਿੱਚ ਹੈ, ਮੈਨੂੰ ਇਹ ਦੱਸੋ, ਇੱਦਾਂ ਨਹੀਂ ਲੱਗਦਾ ਵੀ ਅੱਖ ਦੇ ਫਰੱਕੇ ਵਿੱਚ ਜ਼ਿੰਦਗੀ ਦੇ 45 ਸਾਲ ਨਿਕਲ ਗਏ। ਅਜੇ ਕੱਲ੍ਹ ਤੱਕ ਮੈਂ ਬੱਚਾ ਸੀ, ਕੱਲ੍ਹ ਤੱਕ ਭੱਜਾ ਫਿਰਦਾ ਸੀ, ਕੱਲ੍ਹ ਤੱਕ ਕੀ ਸੀ ਮੈਂ ਵੀ ਇੱਦਾਂ। ਹੁਣ ਕਈ ਵਾਰ ਬੰਦਾ ਕਹਿੰਦਾ ਉਹ 20 ਸਾਲ ਹੋ ਗਏ ਕੈਨੇਡਾ ਆਇਆਂ ਨੂੰ, ਇਹ 50 ਸਾਲ ਹੋ ਗਏ, ਨਿਕਲ ਗਈ ਜ਼ਿੰਦਗੀ, ਅੱਗੇ ਕੀ ਰਹਿ ਗਿਆ, ਹੁਣ ਬਾਕੀ ਕੀ ਰਹਿ ਗਿਆ। ਆਖਿਆ ਹੁਣ ਹੀ ਆਪਣੇ ਆਪ ਨੂੰ ਸਵਾਰ, ਹੁਣ ਹੀ ਸਵਾਰ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਲੁਣਿਆ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਅੱਗੇ ਬਚਨ ਹੋਰ ਹੈ, ਦੇਖ ਫਰੀਦਾ ਜੇਥੀਆ ਸ਼ੱਕਰ ਹੋਈ ਵਿਸ। ਹੁਣ ਤੇ ਸ਼ੱਕਰ ਵੀ ਜ਼ਹਿਰ ਹੋ ਗਈ, ਜਿਹੜੀਆਂ ਚੀਜ਼ਾਂ ਮਿੱਠੀਆਂ ਲੱਗਦੀਆਂ ਸਨ ਹੁਣ ਕੀ ਹੋ ਗਈਆਂ,
ਜ਼ਹਿਰ ਅਰਗੀਆਂ ਹੋ ਗਈਆਂ, ਡਾਕਟਰ ਨੇ ਕਹਿ ਦਿੱਤਾ ਜੇ ਭੂਰਾ ਵੀ ਸ਼ੂਗਰ ਖਾਧੀ ਤੇ ਤਬਾਹ ਏ ਤੂੰ ਲੁੱਟਿਆ ਜਾਵੇਂਗਾ। ਸ਼ੱਕਰ ਵਿਸ ਹੋ ਗਈ, ਜਿਹੜੀਆਂ ਚੀਜ਼ਾਂ ਚਾਅ ਨਾਲ ਖਰੀਦੀਆਂ ਸੀ ਹੁਣ ਵੇਖੀਆਂ ਨਹੀਂ ਜਾਂਦੀਆਂ, ਹੁਣ ਨਹੀਂ ਵੇਖੀਆਂ ਜਾਂਦੀਆਂ, ਸ਼ੱਕਰ ਵਿਸ ਹੋ ਗਈ। ਸ਼ੱਕਰ ਵਿਸ ਹੋਣ ਦਾ ਮਤਲਬ ਕੀ ਹੈ ਵੀ ਜਿਹੜੀਆਂ ਚੀਜ਼ਾਂ ਮਿੱਠੀਆਂ ਸੀ, ਜਿਹੜੀਆਂ ਪਿਆਰੀਆਂ ਸਨ, ਹੁਣ ਉਹ ਜ਼ਿੰਦਗੀ ਦੇ ਵਿੱਚ ਕੋਈ ਵੀ ਮਾਨਤਾ ਨਹੀਂ ਰੱਖਦੀਆਂ। ਸ਼ੇਖੀਆਂ ਰਹਿ ਗਈਆਂ ਪੱਲੇ, ਕਈ ਵਾਰ ਸੁਭਾਅ ਵਿੱਚ ਸ਼ੇਖੀਆਂ ਰਹਿ ਜਾਂਦੀਆਂ, ਵਰਤਣ ਵਿੱਚ ਕੁਝ ਵੀ ਨਹੀਂ। ਗੱਡੀਆਂ ਨੇ 5-7 ਲੱਗੀਆਂ ਨੇ, ਚਲਾਉਣ ਤੂੰ ਤੇ ਇੱਕ ਨਹੀਂ ਚਲਾ ਸਕਦਾ, ਜੇ ਪੋਤਾ ਨਾਲ ਹੋਵੇ ਤੇ ਤੇਰੀ ਤੇ ਕੋਈ ਵਕਤ ਨਹੀਂ ਹੈ। ਸ਼ੱਕਰ ਵੇਸ ਹੋ ਗਈ, ਤੋ ਲੱਗਦਾ ਸੀ ਕਿਤੇ ਇਹ ਚੀਜ਼ਾਂ ਸਾਥ ਦੇਣਗੀਆਂ। ਤੋ ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਚੀਜ਼ਾਂ ਕੋਈ ਗਲਤ ਨੇ, ਠੀਕ ਹੈ ਦੁਨੀਆਂ ਦੇ ਗੁਜ਼ਰਾਨ ਲਈ ਇਹ ਚੀਜ਼ਾਂ ਜ਼ਰੂਰੀ ਨੇ, ਪਰ ਇਹ ਚੇਤੇ ਰੱਖੋ ਇਸ ਤੋਂ ਵੀ ਜ਼ਰੂਰੀ ਹੈ ਜੀਵਨ ਵਿੱਚ ਧਰਮ ਦਾ ਹੋਣਾ, ਜੀਵਨ ਵਿੱਚ ਇਮਾਨ ਦਾ ਹੋਣਾ, ਇਸ ਤੋਂ ਵੀ ਜ਼ਰੂਰੀ ਹੈ ਸੋਚ ਦਾ ਉੱਚਿਆ ਹੋਣਾ। ਜੇ ਸੋਚ ਨੀਵੀਂ ਹੈ, ਜੇ ਸੋਚ ਉੱਚੀ ਨਹੀਂ ਹੈ, ਤੇ ਇਹਨਾਂ ਚੀਜ਼ਾਂ ਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਹਲੂਣਦੇ ਨੇ, ਆਖਿਆ ਵੇਖ ਫਰੀਦ ਹੁਣ ਹੀ ਬੰਦਾ ਬਣ, ਆਪਣੇ ਆਪ ਨੂੰ ਹੀ ਭਾਵੇਂ ਉਹ ਕਹਿ ਰਹੇ ਨੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਮਹਾਂਪੁਰਖ ਗੱਲ ਆਪਣੀ ਕਰਦੇ ਨੇ ਤੇ ਸਮਝਾਉਂਦੇ ਸਾਨੂੰ ਸਾਰਿਆਂ ਨੂੰ ਇਹ। ਤੇ ਉਹਨਾਂ ਕਿਹਾ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸ਼ੱਕਰ ਕੀ ਬਣ ਗਈ ਹੁਣ, ਵਿਸ ਬਣ ਗਈ, ਵਿਸ ਦਾ ਮਤਲਬ ਕੀ ਹੈ ਜ਼ਹਿਰ। ਸਾਈ ਬਾਜੂ ਆਪਣੇ ਵੇਦਣ ਕਹੀਏ ਕਿਸ, ਤੋ ਬਾਬਾ ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਨੇ ਵੀ ਭਾਈ ਹੁਣ ਤੇ ਇਹ ਦੁੱਖੜਾ ਮੈਂ ਸਾਈ ਤੋਂ ਬਿਨਾਂ ਹੋਰ ਕਿਹਦੇ ਕੋਲ ਰੋਵਾਂ, ਵੀ ਹੁਣ ਸਰੀਰ ਜਿਹੜੇ ਨੇ, ਸਰੀਰ ਜਿਹੜਾ ਹੈ ਉਹ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ, ਦੁੱਧਵਾਨੀ ਆਖਿਆ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ, ਨੈਨੋ ਨੀਰ ਬਹਿ ਤਨ ਖੀਨਾ, ਸਰੀਰ ਖੀਨ ਹੋ ਗਿਆ, ਕੇਸ ਦੁੱਧ ਵਰਗੇ ਚਿੱਟੇ ਹੋ ਗਏ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉੱਚਰੈ, ਗਲ ਦੇ ਵਿੱਚੋਂ ਹੁਣ ਆਵਾਜ਼ ਨਹੀਂ ਨਿਕਲ ਰਹੀ, ਰੂਧਾ ਕੰਠ ਸ਼ਬਦ ਨਹੀਂ ਉੱਚਰੈ, ਅਵ ਕਿਆ ਕਰੈ ਪ੍ਰਾਣੀ, ਆਖਿਆ ਵੇਖ ਕੀ ਕਰੇਗਾ ਹੁਣ, ਕਿੱਦਾਂ ਦੀ ਸਿਚੁਏਸ਼ਨ ਲਾਈਫ ਵਿੱਚ ਆ ਗਈ ਤੇਰੇ। ਤੋ ਅਗਲਾ ਬਚਨ ਹੈ ਫਰੀਦਾ ਖੀ ਦੇਖ ਪਤੀਣੀਆਂ, ਪਤੀਣੀਆਂ ਦਾ ਅਰਥ ਹੁੰਦਾ ਜੀ ਪਤਲੀਆਂ ਪੈ ਗਈਆਂ, ਹੇਠਾਂ ਲੈ ਗਈਆਂ, ਆਖਿਆ ਦੁਨੀਆਂ ਦੇ ਪਦਾਰਥ ਵੇਖਦਿਆਂ ਵੇਖਦਿਆਂ ਅੱਖਾਂ ਪਤਲੀਆਂ ਪੈ ਗਈਆਂ, ਲੈ ਗਈਆਂ ਹੁਣ ਹੇਠਾਂ। ਸੁਣ ਸੁਣ ਰੀਨੇ ਕੰਨ, ਰੀਨੇ ਦਾ ਅਰਥ ਹੁੰਦਾ ਬੋਲੇ, ਸੁਣ ਸੁਣ ਕੇ ਕੰਨ ਵੀ ਬੋਲੇ ਹੋ ਗਏ, ਹੁਣ ਸੁਣਦਾ ਹੀ ਕੁਝ ਨਹੀਂ, ਹੁਣ ਨਹੀਂ ਸੁਣਦਾ। ਸ਼ਾਖ ਪਕੰਦੀ ਆਈ ਆ ਹੋਰ ਕਰੇਂਦੀ ਵੰਨ, ਭਾਵੇਂ ਸਰੀਰ ਭੋਗ ਭੋਗਣ ਜੋਗਾ ਨਹੀਂ ਰਿਹਾ, ਪਰ ਅੰਦਰ ਦੀ ਬਿਰਤੀ ਜਿਹੜੀ ਹੈ ਉਹ ਅਜੇ ਵੀ ਉਦਾਂ ਦੀ ਹੈ, ਅੱਖਾਂ ਕਾਬਲ ਨਹੀਂ ਰਹੀਆਂ, ਖਾਂਦਿਆਂ ਖਾਂਦਿਆਂ ਮੂੰਹ ਘੱਠਾ। ਮਹਾਰਾਜ ਇੱਕ ਥਾਂ ਉੱਤੇ ਬੜਾ ਸਖਤ ਜਿਹਾ ਸ਼ਬਦ ਸਾਡੇ ਸਾਲੇ ਵਰਤਦੇ ਨੇ, ਕਹਿੰਦੇ ਨੇ ਖਾਂਦਿਆਂ ਖਾਂਦਿਆਂ ਤੇਰਾ ਮੂੰਹ ਘਸ ਗਿਆ, ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਘੱਠਾ ਦਾ ਮਤਲਬ ਘਸ ਗਿਆ। ਆਖਿਆ ਪਹਿਨਦਿਆਂ ਸਭ ਅੰਗ, ਪਹਿਣਦਿਆਂ ਪਹਿਣਦਿਆਂ ਸਰੀਰ ਦੇ ਅੰਗ ਘਸ ਗਏ, ਧ੍ਰਿਗ ਤਿੰਨਾਂ ਦਾ ਜੀਵਿਆ, ਧ੍ਰਿਗ ਦਾ ਅਰਥ ਹੈ ਲਾਹਣਤ ਯੋਗ, ਫਿਟਕਾਰ ਯੋਗ ਹੈ ਉਹਨਾਂ ਦਾ ਜੀਵਨ, ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਮਹਾਰਾਜ ਨੇ ਆਖਿਆ ਜਿਹਨਾਂ ਨੂੰ ਅਜੇ ਵੀ ਸੱਚੇ ਰੱਬ ਵਾਲਾ ਰੰਗ ਨਹੀਂ ਨਾ ਲੱਗਾ ਉਹਨਾਂ ਦਾ ਜੀਵਨ ਤ੍ਰਿਕਾਰ ਯੋਗ ਹੈ, ਲਾਹਣਤ ਯੋਗ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਸ਼ੱਕਰ ਵਿਸ ਹੋ ਗਈ, ਅੱਖਾਂ ਵਿੱਚ ਹੁਣ ਵੇਖਣ ਦੀ ਸੱਤਾ ਨਹੀਂ ਰਹੀ, ਪਤੀਣੀਆਂ ਹੋ ਗਈਆਂ, ਕੰਨ ਜਿਹੜੇ ਨੇ ਦੁਨੀਆਂ ਦੇ ਰਾਗ ਰੰਗ ਸੁਣ ਸੁਣ ਕੇ ਹੁਣ ਬੋਲੇ ਹੋ ਗਏ, ਅੱਖਾਂ ਤੇ ਕੰਨ ਹੀ ਨਹੀਂ ਸਾਰਾ ਸਰੀਰ ਬਿਰਧ ਹੋ ਗਿਆ, ਇਹਨੇ ਹੋਰ ਹੀ ਰੰਗ ਵਟਾ ਲਿਆ, ਤੋ ਹੁਣ ਬੰਦਾ ਹੋ ਕੇ ਲੈ ਰਿਹਾ। ਤੋ ਜੇ ਬੰਦੇ ਨੇ ਆਪਣੇ ਆਪ ਨੂੰ ਪਹਿਲਾਂ ਸਵਾਰਿਆ ਹੋਵੇ, ਮਤਲਬ ਹੁਣ ਗੱਲ ਤੇ ਸਾਡੇ ਸਾਰਿਆਂ ਦੀ ਸਮਝਣ ਵਾਲੀ ਹੈ ਨਾ, ਜਦੋਂ ਅਸੀਂ ਕਿਸੇ ਵੱਲ ਵਹਿੰਦੇ ਹਾਂ, ਕਿਸੇ ਨੂੰ ਰੋਂਦੇ ਹਾਂ ਵਿਲਕਦੇ ਹਾਂ, ਵੀ ਆਪਣਾ ਬੰਦਾ ਆਦਤਾਂ ਕਰਕੇ ਹੀ ਬੰਦਾ ਦੁਖੀ ਹੈ, ਕਈ ਲੋਕ ਜਿਹੜੇ ਹੁੰਦੇ ਨੇ ਉਹ ਆਪਣੀਆਂ ਆਦਤਾਂ ਤੇ ਸੁਭਾਅ ਕਰਕੇ ਹੀ ਘਰਾਂ ਪਰਿਵਾਰਾਂ ਵਿੱਚ ਸਮਾਜ ਵਿੱਚ ਦੁੱਖ ਭੋਗਦੇ ਨੇ। ਤੋ ਸਾਡੀ ਸਿਆਣਪ ਕੀ ਹੈ, ਅਸੀਂ ਉਹ ਤੋਂ ਸਿੱਖੀਏ, ਉਹ ਤੋਂ ਸਮਝ ਲਈਏ ਵੀ ਇਹ ਬੰਦਾ ਆਪਣੀਆਂ ਇਹਨਾਂ ਆਦਤਾਂ ਕਰਕੇ ਤੇ ਆਪਣੇ ਇਹਨਾਂ ਸੁਭਾਅ ਕਰਕੇ ਦੁਖੀ ਹੈ, ਮੈਂ ਆਪਣੇ ਸੁਭਾਅ ਨੂੰ ਇੱਦਾਂ ਦਾ ਬਣ ਨਹੀਂ ਦੇਣਾ। ਸਿੱਖਿਆ ਜਾ ਸਕਦਾ, ਸ਼ੇਖ ਸਾਦੀ ਨੂੰ ਕਿਸੇ ਨੇ ਪੁੱਛਿਆ ਸੀ ਤੂੰ ਇੰਨਾ ਸਿਆਣਾ ਕਿਉਂ, ਕਹਿੰਦਾ ਮੈਂ ਮੂਰਖਾਂ ਤੋਂ ਸਿੱਖਿਆ। ਤੇ ਸਵਾਲ ਕਰਨ ਵਾਲੇ ਨੇ ਸਵਾਲ ਕੀਤਾ ਵੀ ਮੂਰਖਾਂ ਤੋਂ ਕਿੱਦਾਂ ਸਿੱਖ ਲਿਆ ਭਾਈ, ਮੂਰਖ ਕੀ ਸਿੱਖਿਆ ਦਿੰਦੇ ਨੇ? ਉਹ ਕਹਿੰਦਾ ਨਹੀਂ, ਬੰਦਾ ਸਿੱਖਣ ਵਾਲਾ ਹੋਣਾ ਚਾਹੀਦਾ, ਮੂਰਖਾਂ ਤੋਂ ਵੀ ਸਿੱਖ ਸਕਦਾ। ਤੇ ਪੁੱਛਦਾ ਕਿਵੇਂ, ਕਹਿੰਦਾ ਮੈਨੂੰ ਵੀ ਦੱਸ ਦੇ।
ਕਹਿੰਦਾ ਮੂਰਖਾਂ ਤੋਂ ਮੈਂ ਇਹ ਸਿੱਖਿਆ ਵੀ ਜਿਹੜੇ ਕੰਮ ਮੂਰਖ ਕਰਕੇ ਦੁੱਖ ਭੋਗਦੇ ਨੇ ਉਹ ਮੈਂ ਨਹੀਂ ਕਰਨੇ। ਇਹੋ ਸਿੱਖਿਆ ਹੈ, ਮੂਰਖਾਂ ਤੋਂ ਵੀ ਸਿੱਖਿਆ ਲਈ ਜਾ ਸਕਦੀ। ਤੋ ਸ਼ੇਖ ਫਰੀਦ ਸਾਹਿਬ ਨੇ ਕਿਹਾ ਅਗਲੇ ਬਚਨ ਵਿੱਚ, ਉਹਨਾਂ ਕਿਹਾ ਫਰੀਦਾ ਕਾਲੀ ਜਿਨੀ ਨਾ ਰਾਵਿਆ, ਜਿੱਥੋਂ ਗੱਲ ਉਹਨਾਂ ਪ੍ਰਾਰੰਭ ਕੀਤੀ ਸੀ। ਕਾਲੀ ਦਾ ਅਰਥ ਹੁੰਦਾ ਜਵਾਨੀ ਵੇਲੇ, ਜਿਨ੍ਹਾਂ ਨੇ ਜਵਾਨੀ ਵੇਲੇ ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚ ਕਮਾਇਆ ਨਹੀਂ ਹੈ। ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਈ, ਬੁਢੇਪੇ ਵੇਲੇ ਕੋਈ ਵਿਰਲਾ ਹੀ ਚੇਤੇ ਕਰਦਾ। ਪਤਾ ਉਹਦਾ ਰੀਜ਼ਨ ਕੀ ਹੈ? ਚੇਤੇ ਕਰਨ ਦਾ ਅਰਥ ਫਿਰ ਆਪਾਂ ਕਈ ਵਾਰ ਉਦਾਂ ਲੈ ਲਵਾਂਗੇ, ਕਿਉਂਕਿ ਆਲੇ ਦੁਆਲੇ ਕਈ ਤਰ੍ਹਾਂ ਦੀਆਂ ਵਿਆਖਿਆ ਚੱਲਦੀਆਂ ਨੇ। ਤੋ ਚੇਤੇ ਕਰਨ ਦਾ ਅਰਥ ਅਸੀਂ ਇੱਦਾਂ ਲੈ ਲਵਾਂਗੇ ਵੀ ਹੱਥ ਵਿੱਚ ਮਾਲਾ ਫੜੀ ਆ ਤੇ ਚੇਤੇ ਕਰਨਾ, ਕਿਹੜੀ ਵੱਡੀ ਗੱਲ ਨਹੀਂ, ਇਹ ਚੇਤੇ ਦੀ ਗੱਲ ਨਹੀਂ ਹੈ, ਇਸ ਚੇਤੇ ਦੀ ਗੱਲ ਨਹੀਂ ਜੇ ਮੈਂ ਕਰ ਰਿਹਾ। ਚੇਤਾ ਹੁੰਦਾ ਹੈ ਆਦਤਾਂ ਤੇ ਸੁਭਾਅ ਕਰਕੇ। ਕਿਸੇ ਬੰਦੇ ਨੇ ਪੂਰੀ ਪੋਥੀ ਵੀ ਵਾਹੀ ਹੋਵੇ, ਕਿਸੇ ਬੰਦੇ ਨੇ ਪੂਰੀ ਪੋਥੀ ਪੜ੍ਹੀ ਹੋਵੇ, ਉਹ ਪੰਡਤਾਂ ਦੀ ਭਾਸ਼ਾ ਵਿੱਚ ਇਹਨੂੰ ਕਹਿੰਦੇ ਪੋਥੀ ਵਾਹੁਣੀ। ਵੀ ਜਿਵੇਂ ਧੰਦਾ ਨਹੀਂ ਹੁੰਦਾ ਕਿ ਕੋਈ ਬੰਦਾ ਖੋਤੇ ਉੱਤੇ ਕੰਮ ਕਰ ਰਿਹਾ ਤੇ ਉਹ ਖੋਤੀ ਵਾਹ ਰਿਹਾ, ਬੈਲ ਵਾਹ ਰਿਹਾ, ਬਲਦ ਵਾਹ ਰਿਹਾ, ਤੇ ਪੰਡਤਾਂ ਦਾ ਕੰਮ ਹੁੰਦਾ ਪੋਥੀਆਂ ਨੂੰ ਵਾਹੁਣਾ। ਉਹਨਾਂ ਨੇ ਬਹੁਤ ਕੁਝ ਜ਼ਿੰਦਗੀ ਵਿੱਚ ਪੜ੍ਹਿਆ ਹੁੰਦਾ, ਬਹੁਤ ਕੁਝ ਪੜ੍ਹਿਆ ਹੁੰਦਾ, ਪਰ ਆਪਣੇ ਜੀਵਨ ਵਿੱਚ ਇੱਕ ਕਿਣਕਾ ਵੀ ਨਹੀਂ ਹੁੰਦਾ, ਜੀਵਨ ਵਿੱਚ ਸਿੱਖਿਆ ਕੁਝ ਨਹੀਂ ਹੁੰਦਾ, ਸਬਕ ਨਹੀਂ ਵਾਹਿਆ, ਸਬਕ ਨਹੀਂ ਜ਼ਿੰਦਗੀ ਵਿੱਚ ਕਮਾਇਆ ਹੁੰਦਾ, ਬਸ ਪੋਥੀ ਵਾਹੀ ਹੁੰਦੀ ਹੈ ਉਹਨਾਂ ਨੇ। ਤੋ ਐਸੀ ਗੱਲ ਨਹੀਂ ਹੈ। ਤੋ ਅਸੀਂ ਇਹਦਾ ਅਰਥ ਕਈ ਵਾਰ ਇੱਦਾਂ ਲਵਾਂਗੇ ਵੀ ਠੀਕ ਹੈ ਬੁਢੇਪੇ ਵੇਲੇ ਆ ਗਿਆ, ਫਿਰ ਰੱਬ ਨੂੰ ਉਦੋਂ ਚੇਤੇ ਕਰਾਂਗੇ ਵੀ ਹੱਥ 'ਚ ਇੱਕ ਦੋ ਮਾਲਾ ਫੜ ਲਵਾਂਗੇ, ਕਿਸੇ ਨੁੱਕਰ 'ਚ ਬਹਿ ਜਾਵਾਂਗੇ, ਜਦੋਂ ਨਾ ਪੁੱਤ ਨੇ ਸੁਣੀ ਨਾ ਪੋਤਰੇ ਨੇ ਸੁਣੀ ਤੇ ਫਿਰ ਹੁਣ ਰੱਬ ਹੀ ਚੇਤੇ ਆਉਣਾ। ਨਹੀਂ, ਭਾਵੇਂ ਉਸ ਵਕਤ ਬੰਦਾ ਘਰ ਦੀ ਨੁੱਕਰ ਵਿੱਚ ਵੀ ਬੈਠਾ ਹੋਵੇ, ਪਰ ਚੇਤਾ ਰੱਖੋ ਜੇ ਉਹਨੇ ਜਵਾਨੀ ਵਿੱਚ ਗੁਰੂ ਦੀ ਵਿਚਾਰ ਨੂੰ ਸਮਝ ਕੇ ਆਪਣੀ ਬੁੱਧੀ ਨੂੰ, ਬੁੱਧੀ ਦੇ ਵਿਵੇਕ ਨੂੰ ਤਿੱਖਾ ਨਾ ਕੀਤਾ ਹੋਵੇ ਤੇ ਉਹ ਹੱਥ ਵਿੱਚ ਮਾਲਾ ਫੜ ਕੇ ਵੀ ਦੁਖੀ ਹੋਵੇਗਾ। ਉਹਦੇ ਹੱਥ ਵਿੱਚ ਭਾਵੇਂ ਧਾਰਮਿਕ ਪੁਸਤਕ ਵੀ ਹੋਵੇ, ਉਹ ਤਾਂ ਵੀ ਦੁਖੀ ਹੋਵੇਗਾ, ਉਹ ਸੁੱਖ ਨਹੀਂ ਹੋ ਸਕਦਾ। ਤੋ ਅਸੀਂ ਕਹਿ ਦੇਵਾਂਗੇ ਵੀ ਬਾਪੂ ਜੀ ਤੇ ਅੱਜ ਕੱਲ੍ਹ ਇਬਾਦਤ ਕਰਦੇ ਨੇ, ਬਾਪੂ ਜੀ ਤੇ ਬੜੇ ਰੱਬ ਦੀ ਰੰਗੀ ਹੋਈ ਰੂਹ ਨੇ, ਇੱਦਾਂ ਨਹੀਂ ਹੈ। ਕਿਉਂਕਿ ਜਿਹੜੇ ਸੁਭਾਅ ਤੇ ਆਦਤਾਂ ਹੁੰਦੀਆਂ ਨੇ ਉਹਨਾਂ ਦਾ ਕਦੀ ਵੀ ਤਿਆਗ ਇੱਦਾਂ ਨਹੀਂ ਹੁੰਦਾ, ਸਡਨਲੀ ਕੁਝ ਨਹੀਂ ਹੁੰਦਾ। ਮਤਲਬ ਆਪਾਂ ਇਹ ਜੇ ਕਹੀਏ ਵੀ ਕੋਈ ਬੰਦੇ ਦੇ ਵਿੱਚ ਇੱਕੋ ਦਮ ਹੀ ਕੋਈ ਟਰਾਂਸਫਰਮੇਸ਼ਨ ਏਡੀ ਵੱਡੀ ਆ ਗਈ, ਸਡਨਲੀ ਆ ਗਈ, ਨਹੀਂ ਇੱਦਾਂ ਨਹੀਂ ਹੁੰਦਾ। ਹਾਂ, ਇਹ ਤੇ ਹੋ ਸਕਦਾ ਵੀ ਇੱਕ ਬੰਨੇ ਝੁਕਾਅ ਹੋ ਗਿਆ, ਹੌਲੀ ਹੌਲੀ ਬਦਲਦਾ ਬਦਲਦਾ ਬੰਦਾ ਬਦਲ ਗਿਆ, ਪਰ ਤੁਸੀਂ ਆਖੋ ਰਾਤੋਂ ਦਿਨ ਨਾ ਚੜਿਆ ਤੇ ਬੰਦਾ ਜਿਹੜਾ ਹੈ ਉਹ ਬਦਲ ਗਿਆ, ਉਹਦੇ ਵਿੱਚ ਦੋ ਕਾਰਨ ਨੇ, ਜਾਂ ਤੇ ਉਹਦਾ ਤੁਹਾਨੂੰ ਬਾਅਦ ਵਿੱਚ ਪਤਾ ਲੱਗੇਗਾ ਤੇ ਜਾਂ ਫਿਰ ਉਹ ਬੜੇ ਚਿਰ ਦਾ ਪਹਿਲਾਂ ਬਦਲ ਰਿਹਾ ਸੀ ਤੇ ਅੱਜ ਉਹਨੂੰ ਉਹ ਮੌਕਾ ਮਿਲ ਗਿਆ, ਉਹ ਚਿਣਗ ਬਲ ਪਈ ਜਿਹਦਾ ਕਰਕੇ ਉਹ ਚੇਂਜ ਹੋ ਗਿਆ। ਤੋ ਇਹ ਦੋ ਚੀਜ਼ਾਂ ਸਾਨੂੰ ਪਤਾ ਲੱਗਣਗੀਆਂ, ਉਹ ਵੀ ਬਾਅਦ ਵਿੱਚ, ਉੱਥੋਂ ਬਾਅਦ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਜਿਨ੍ਹਾਂ ਨੇ ਜਵਾਨੀ ਵੇਲੇ ਚੇਤੇ ਨਹੀਂ ਕੀਤਾ ਉਹ ਬੁਢੇਪੇ ਵੇਲੇ ਵੀ ਨਹੀਂ ਕਰ ਸਕਦੇ। ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਧੌਲੀ ਦਾ ਅਰਥ ਹੈ ਜਦੋਂ ਧੌਲੇ ਆ ਗਏ, ਜਦੋਂ ਇਹ ਏਜ ਵੱਡੀ ਹੋ ਗਈ। ਜੇ ਜਵਾਨੀ ਦੇ ਵੇਲੇ ਸੁਭਾਅ ਤੁਸੀਂ ਮਾੜਾ ਨਹੀਂ ਛੱਡਿਆ ਤੇ ਬੁਢੇਪੇ ਵੇਲੇ ਕਿਵੇਂ ਛੁੱਟ ਜਾਵੇਗਾ? ਉਹ ਨਹੀਂ ਛੁੱਟ ਸਕਦਾ। ਖਿਮਾ ਕਰਿਓ, ਹੁਣ ਕਈ ਬਜ਼ੁਰਗ ਐਸੇ ਵੀ ਹੈਗੇ ਨੇ, ਠੀਕ ਹੈ ਕਹਿੰਦੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ, ਪਰ ਉਹਨਾਂ ਬਜ਼ੁਰਗਾਂ ਦੇ ਕੋਲ ਤੁਸੀਂ ਬਹਿ ਕੇ ਵੇਖ ਲਓ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਵੇਖ ਲਿਓ, ਜਵਾਨਾਂ ਨੂੰ ਮਾਤ ਪਾਉਂਦੇ ਨੇ ਉਹ। ਸ਼ਾਇਦ ਨੌਜਵਾਨ ਵੀ ਉਦਾਂ ਦੀਆਂ ਗੱਲਾਂ ਨਾ ਕਰਦੇ ਹੁਣ ਜਿੱਦਾਂ ਦੀਆਂ ਗੱਲਾਂ ਉਹ ਬੈਠੇ ਕਰਦੇ ਨੇ। ਤੇ ਉਹ ਬੰਦਾ ਆਖੇ ਜੀ ਮੈਂ ਬੜੀ ਰੱਬ ਦੀ ਇਬਾਦਤ ਕਰ ਰਿਹਾ, ਹੁਣ ਬੁਢੇਪੇ ਵੇਲੇ ਇਹ ਨਹੀਂ ਹੋ ਸਕਦਾ। ਆਦਤ ਸੁਭਾਅ ਜਿਹੜੀ ਹੈ ਉਹ ਰਾਤੋ ਰਾਤ ਬਦਲਦੀ ਨਹੀਂ, ਇੱਕੋ ਦਮ ਇੱਦਾਂ ਕੁਝ ਨਹੀਂ ਹੁੰਦਾ। ਤੋ ਇਹਨੂੰ ਇਹਦੇ ਲਈ ਜਿਹੜਾ ਹੈ ਉਹ ਤਿਆਰੀ ਜਵਾਨੀ ਦੇ ਵੇਲੇ ਚਾਹੀਦੀ ਹੈ, ਅੰਡਰਸਟੈਂਡਿੰਗ ਚੀਜ਼ਾਂ ਦੀ ਜਿਹੜੀ ਹੈ ਉਹ ਜਵਾਨੀ ਵੇਲੇ ਹੀ ਚਾਹੀਦੀ ਹੈ। ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਕਰ ਸਾਈਂ ਸਿਓ ਪਿਰਹੜੀ, ਰੰਗ ਨਵੇਲਾ ਹੋਏ, ਆਪਣੇ ਸਾਈਂ ਰੱਬ ਦੇ ਨਾਲ ਪਿਆਰ ਕਰ, ਜੀਵਨ ਦਾ ਰੰਗ ਨਵਾਂ ਹੋ ਜਾਵੇਗਾ। ਹੁਣ ਅਗਲਾ ਬਚਨ ਜਿਹੜਾ ਇਹਨਾਂ ਸਾਧ ਸੰਗਤ ਤੇ ਗੁਰੂ ਅਮਰਦਾਸ ਸਾਹਿਬ ਦਾ ਕਹਿ ਕੇ ਮੈਂ ਸਮਾਪਤੀ ਕਰਾਂ। ਬਾਬਾ ਅਮਰਦਾਸ ਜੀ ਬੁਢੇਪੇ ਵੇਲੇ ਗੁਰੂ ਘਰ ਦੇ ਵਿੱਚ ਆਏ ਸੀ, ਉਹਨਾਂ ਨੇ ਸਾਨੂੰ ਹੌਸਲਾ ਵੀ ਦਿੱਤਾ। ਉਹ ਕਹਿੰਦੇ ਫਿਰ ਇੱਦਾਂ ਨਾ ਹੋਵੇ ਵੀ ਜਿਹੜੇ ਬੁੱਢੇ ਨੇ ਉਹ ਘਬਰਾ ਜਾਣ ਵੀ ਨਹੀਂ ਅਸੀਂ ਤੇ ਹੁਣ ਰੱਬ ਨੂੰ ਚੇਤੇ ਨਹੀਂ ਕਰ ਸਕਦੇ। ਉਹ ਕਹਿੰਦੇ ਨਹੀਂ, ਜੇ ਤੁਸੀਂ ਬਦਲਣਾ ਚਾਹੋ ਤੇ ਬੁਢੇਪੇ ਵੇਲੇ ਵੀ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ, ਵੀ ਸੰਭਾਵਨਾ ਕਦੀ ਖਤਮ ਨਹੀਂ ਹੁੰਦੀ, ਸੰਭਾਵਨਾ ਖਤਮ ਨਹੀਂ ਹੁੰਦੀ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਕਿਉਂਕਿ ਭਾਵੇਂ ਕਾਲਾ ਸਮਾਂ ਹੋਵੇ ਜਵਾਨੀ ਦਾ ਤੇ ਭਾਵੇਂ ਬੁਢੇਪੇ ਵਾਲਾ ਸਮਾਂ ਹੋਵੇ, ਰੱਬ ਤੇ ਸਦਾ ਹੀ ਹੈ। ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਗੱਲ ਇਹ ਹੈ ਵੀ ਤੁਹਾਡਾ ਚਿੱਤ ਉਧਰ ਨੂੰ ਤੁਰੇ। ਆਖਿਆ ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ,
ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਇਹ ਪਿਆਰ ਦਾ ਪਿਆਲਾ ਖਸਮ ਦੇ ਹੱਥ ਵਿੱਚ ਹੈ, ਜਿਹਦਾ ਚਿੱਤ ਕਰਦਾ ਹੈ ਇਹ ਪਿਆਰ ਦਾ ਪਿਆਲਾ ਭਾਵੇਂ ਜਵਾਨੀ ਹੋਵੇ ਤੇ ਭਾਵੇਂ ਬੁਢੇਪਾ ਹੋਵੇ, ਖਸਮ ਕਿਸੇ ਵੇਲੇ ਵੀ ਤੁਹਾਡੀ ਝੋਲੀ ਵਿੱਚ ਪਾ ਸਕਦਾ ਹੈ। ਤਾਂ ਗੁਰੂ ਕਿਰਪਾ ਕਰੇ, ਇਹ ਸੀ ਸ਼ੇਖ ਫਰੀਦ ਸਾਹਿਬ ਦੀ ਬਾਣੀ ਦੇ ਵਿੱਚੋਂ ਉਹਨਾਂ ਦੇ ਕੁਝ ਕੁ ਸਲੋਕਾਂ ਦੀ ਵਿਚਾਰ, ਅਗਲੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ। ਸਾਰਿਆਂ ਦਾ ਧੰਨਵਾਦ, ਆਓ ਢਾਡੀ ਜਥੇ ਨੂੰ ਸਰਵਣ ਕਰੋ, ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਵਾਲਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੇ ਗੁਰਸੰਗ ਧੰਤਾਂ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਆਪ ਗੁਰਸੰਗਤਾਂ ਨੂੰ ਗਿਆਨੀ ਜੀ ਲੜੀਵਾਰ ਕਥਾ ਸਰਵਣ ਕਰਾ ਕੇ ਗਏ ਹੈ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਅਸੀਂ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਵੀ ਮੈਂ ਆਪਣੇ ਸਤਿਗੁਰ ਨੂੰ ਪ੍ਰਣਾਮ ਕਰਦਾ, ਨਮਸਕਾਰ ਹੈ ਮੇਰੀ ਲੱਖ ਵਾਰੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ। ਜਿਹੜਾ ਸਿੱਖ ਆਪਦੇ ਗੁਰੂ ਨੂੰ ਰੱਬ ਮੰਨਦਾ ਹੈ ਤੇ ਗੁਰੂ ਸਾਹਿਬ ਉਹਦੇ ਉੱਪਰ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਹੁਣ ਸਾਡੇ ਸਤਿਗੁਰ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅਸੀਂ ਰੱਬ ਮੰਨਦੇ ਹਾਂ। ਸਾਡੇ ਗੁਰਾਂ ਦੀ ਬਾਣੀ ਵਿੱਚ ਦਰਜ ਹੈ, ਗੁਰਾਂ ਨੇ ਆਗਿਆ ਭਾਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਵੀ ਇਹ ਪ੍ਰਗਟ ਗੁਰਾਂ ਦੀ ਦੇਹ ਹੈ, ਮਹਾਰਾਜ ਨੇ ਆਪ ਸੀਸ ਨਵਾਇਆ ਹੈ। ਗੁਰ ਅਰਜਨ ਦੇਵ ਜੀ ਸ਼ਹੀਦੀ ਪਾਵਦੇ ਨਾ ਸਿੱਖੋ ਸਿੱਖੀ ਦਾ ਕਦੋਂ ਇਮਤਿਹਾਨ ਹੁੰਦਾ, ਨੌਵੇਂ ਪਾਤਸ਼ਾਹ ਜੇਕਰ ਦਿੱਲੀ ਜਾਵਦੇ ਨਾ ਕਿੱਥੇ ਸਿੱਖੋ ਸਿੱਖੀ ਨਾਮੋ ਨਿਸ਼ਾਨ ਹੁੰਦਾ, ਦਸਵੇਂ ਗੁਰੂ ਜੇ ਸਰਵੰਸ ਵਾਰਦੇ ਨਾ ਹੋਰ ਦੱਸੋ ਕੌਣ ਕੁਰਬਾਨ ਹੁੰਦਾ, ਗੱਦੀ ਗਿਆਰਵੇਂ ਗੁਰੂ ਜੇ ਥਾਪਦੇ ਨਾ ਬਨ ਬਾਣੀ ਦਾ ਕਿੱਥੋਂ ਵਖਿਆਣ ਹੁੰਦਾ। ਇਹ ਬਰਮ ਬਾਣੀ ਹੈ। ਨੌਵੇਂ ਪਾਤਸ਼ਾਹ ਕਹਿੰਦੇ ਜੋ ਉਪਜਿਓ ਸੋ ਬੈਂਸ ਹੈ ਪਰੋ ਆਜ ਕੇ ਕਾਲ, ਨਾਨਕ ਹਰਗੁਣ ਗਾਏ ਲੈ ਛਾੜ ਸਕਲ ਜੰਜਾਲ। ਨੌਵੇਂ ਪਾਤਸ਼ਾਹ ਕਹਿੰਦੇ ਗੁਰੂ ਸਾਹਿਬ ਵੀ ਜੋ ਵੀ ਮਾਤ ਲੋਕ ਤੇ ਪ੍ਰਾਣੀ ਆਇਆ ਹੈ, ਚਾਹੇ ਕੁਛ ਵੀ ਹੈ, ਜਿਸ ਤਰ੍ਹਾਂ ਹੁਣ ਜੜ ਜੂਨੀ ਹੈ, ਜੋ ਦਰਖਤ ਉਹ ਜੜ ਜੂਨੀ ਹੈ, ਬਾਕੀ ਜੋ ਜਾਨਵਰ ਹੈ ਮਨੁੱਖ ਹੈ ਇਹ 84 ਲੱਖ ਜੂਨੀ ਹੈ, ਜੋ ਵੀ ਉਪਜਿਆ ਹੈ ਉਹਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ। ਇਹ ਤਾਂ ਸਾਨੂੰ ਗਿਣਤੀ ਦੇ ਦਿਨ ਮਿਲੇ ਹੋਏ ਹਨ। ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਮਨੁੱਖਾ ਦੇਹੀ ਬਖਸ਼ੀ ਹੈ। ਸਾਰਿਆਂ ਤੋਂ ਜਿਹੜੀ ਉੱਤਮ ਦੇਹੀ ਹੈ ਮਨੁੱਖਾ ਦੇਹੀ ਹੈ, ਸਭ ਤੋਂ ਉੱਤਮ ਦੇਹੀ ਹੈ। ਦੇਖੋ ਗੁਰੂ ਦੇ ਦਰਬਾਰ ਵਿੱਚ, ਗੁਰੂ ਦੇ ਪਾਵਨ ਸਥਾਨ ਤੇ ਸਤਸੰਗ ਦੇ ਵਿੱਚ ਕੋਈ ਜਾਨਵਰ ਨਹੀਂ ਆ ਸਕਦਾ, ਐਂਟਰ ਨਹੀਂ ਕਰ ਸਕਦਾ ਹੈ। ਇਹ ਮਨੁੱਖ ਹੀ ਹਨ, ਇਹ ਇਨਸਾਨ ਹੀ ਹੈ ਜਿਹਨਾਂ ਨੂੰ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਹੈ, ਜੋ ਗੁਰੂ ਦੇ ਪਾਵਨ ਦਰਬਾਰ ਦੇ ਵਿੱਚ ਆਉਂਦੇ ਹਨ। ਦੇਖੋ ਜਦੋਂ ਬੱਚਾ ਜਨਮ ਲੈਂਦਾ ਐਨ ਪਵਿੱਤਰ ਨਿਰਮਲ ਆਤਮਾ, ਸਾਡੇ ਉਸਤਾਦ ਕਹਿੰਦੇ ਗੁਰਨਾਮ ਸਾਹਿਬ ਬਰਾੜ ਕਹਿੰਦੇ ਹੁੰਦੇ, ਕਹਿੰਦੇ ਬੱਚਾ ਜਦੋਂ ਬਚਪਨ ਦਾ ਸਮਾਂ ਹੁੰਦਾ ਹੈ, ਜੇ ਬੱਚਾ ਬਚਪਨ ਤੋਂ ਸਤਸੰਗੀ ਬਣ ਜਾਵੇ, ਉਹਨੂੰ ਰੰਗ ਚੜ੍ਹ ਜਾਵੇ ਗੁਰੂ ਵਾਲਾ, ਫਿਰ ਅਖੀਰ ਤੱਕ ਉਤਰਦਾ ਨਹੀਂ ਹੈ। ਤੇ ਜੇ ਮਾਪੇ ਵੇਸਲੇ ਹੋ ਜਾਣ, ਬੱਚਾ ਕੁਸੰਗੀ ਬਣ ਜਾਵੇ, ਮਨਮੁੱਖਾਂ ਦੇ ਟੋਲੇ ਵਿੱਚ ਜਾ ਕੇ ਵਹੇ ਇਹੋ ਜਿਹੀਆਂ ਬਣਤਾ ਬਣਾਵੇ, ਫਿਰ ਉਹ ਕੁਸੰਗੀ ਵਾਲਾ ਰੰਗ ਵੀ ਨਹੀਂ ਉਤਰਦਾ ਹੈ। ਹਾਂ ਜੇ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰ ਦੇਣ ਫਿਰ ਹੈ, ਪਰ ਮਨਮੁੱਖਾਂ ਦਾ ਮੂੰਹ ਹੀ ਨਹੀਂ ਹੁੰਦਾ ਹੈ ਇਸ ਪਾਸੇ, ਜਿਨ੍ਹਾਂ ਨੇ ਬਿਉਂਤਾਂ ਹੀ ਹੋਰ ਬਣਾਉਣੀਆਂ ਹਨ। ਜਦੋਂ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ, ਉਦੋਂ ਹੀ ਆਉਂਦਾ ਹੈ ਗੁਰੂ ਵਾਲਿਆਂ ਨੂੰ, ਗੁਰੂ ਦੇ ਸਿੱਖਾਂ ਨੂੰ, ਭਜਨੀਕ ਪੁਰਸ਼ਾਂ ਨੂੰ। ਲੋਕ ਕਹਿੰਦੇ ਆ ਤਾਂ ਵਿਹਲੇ ਹੈ, ਇਹ ਤੁਰੇ ਫਿਰਦੇ ਹਨ ਆਪਦਾ ਕੰਮ ਕਾਰ ਕਰਨ। ਬਾਬਾ ਬੁੱਲੇ ਸ਼ਾਹ ਕਹਿੰਦਾ, ਬੁੱਲੇ ਸ਼ਾਹ ਚੱਲ ਉੱਥੇ ਚੱਲ ਗਿਆ ਜਿੱਥੇ ਵਸਣ ਅਕਲ ਦੇ ਅੰਨੇ, ਨਾ ਕੋਈ ਤੇਰੀ ਜਾਤ ਪਛਾਣੇ ਨਾ ਕੋਈ ਤੈਨੂੰ ਮੰਨੇ। ਬਾਬਾ ਬੁੱਲੇ ਸ਼ਾਹ ਕਹਿੰਦਾ ਮੁਸਲਮਾਨ ਫਕੀਰ ਹੋਇਆ ਏ, ਉਹ ਕਹਿੰਦਾ ਹੈ ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਉੱਚ ਅਹੁਦਿਆਂ ਤੇ ਬੈਠੇ ਆ, ਰੱਬ ਨੂੰ ਟੱਬ ਕਹਿੰਦੇ ਆ, ਉਹ ਆਪਣੀ ਜਮਾਤ ਦੇ ਬੰਦੇ ਨਹੀਂ ਹਨ, ਉਹਨਾਂ ਦੇ ਮਨ ਚ ਹਮੇ ਹੈ, ਹਮੀ ਦਾ ਹਮਾਲਾ ਉਸਰਿਆ ਉਹਨਾਂ ਦੇ ਹਿਰਦਿਆਂ ਵਿੱਚ। ਆਪਾਂ ਉਹਨਾਂ ਤੋਂ ਕੀ ਲੈਣਾ, ਜਿਹੜੀ ਆਪਣੀ ਜਮਾਤ ਦੇ ਬੰਦੇ ਹਨ ਉਹ ਗੁਰੂ ਵਾਲੇ ਹੈ। ਗੁਰੂ ਵਾਲਿਆਂ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਮਜ਼ਮ ਨਹੀਂ, ਕੋਈ ਝਗੜਾ ਨਹੀਂ, ਕੋਈ ਝੇੜਾ ਨਹੀਂ, ਅੱਠੋ ਪਹਿਰ ਮਸਤ ਦਵਾਨੇ ਰਹਿੰਦੇ ਆ। ਹੁਣ ਗੁਰੂ ਨਾਨਕ ਦਾ ਦਰ ਹੈ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਦਰ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਪਾਵਨ ਦਰਬਾਰ ਦੇ ਵਿੱਚ, ਪਾਵਨ ਅਸਥਾਨ ਤੇ ਜੋ ਵੀ ਆਇਆ ਗੁਰੂ ਸਾਹਿਬ ਨੇ ਨਵਾਜਿਆ ਹੈ। ਜਿਨ੍ਹਾਂ ਨੂੰ ਲੋਕ ਟਿੱਚਰਾਂ ਕਰਦੇ ਸੀਗੇ, ਮਖੌਲ ਕਰਦੇ ਸੀਗੇ, ਗਰੀਬੀ ਦਾ ਮਜ਼ਾਕ ਉਡਾਉਂਦੇ ਸੀਗੇ, ਗੁਰੂ ਸਾਹਿਬ ਨੇ, ਬਾਜਾਂ ਵਾਲੇ ਸਤਿਗੁਰੂ ਨੇ ਉਹਨਾਂ 'ਤੇ ਐਸੀ ਬਖਸ਼ਿਸ਼ ਕਰੀ, ਐਸੀ ਕਿਰਪਾ ਕਰੀ, ਉਹਨਾਂ ਨੂੰ ਰਾਜੇ ਬਣਾਤਾ ਰਾਜੇ, ਜਿਹੜਾ ਗੁਰੂ ਸਾਹਿਬ ਦੀ ਸ਼ਰਨ ਤੱਕੀ ਹੈ। ਕਿਉਂਕਿ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸੋ ਪਿਆਰੇ ਖਾਲਸਾ ਜੀ, ਕਟੋ ਚ ਰਿਆਸਤ ਦੇ ਵਿੱਚੋਂ ਇੱਕ ਕਵੀ ਹੰਸ ਰਾਮ, ਨੈਣਾ ਦੇ ਵੀ ਆਉਂਦਾ, ਫਿਰ ਕਹਿਲੂਰ ਆਉਂਦੀ ਹੈ ਰਿਆਸਤ, ਫਿਰ ਆਉਂਦੀ ਕਟੋ ਚ। ਕਟੋ ਚ ਰਿਆਸਤ ਦੇ ਵਿੱਚੋਂ ਇੱਕ ਕਵੀ ਹੰਸ ਰਾਮ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਸਥਾਨ ਤੇ ਅਨੰਦਪੁਰ ਸਾਹਿਬ ਪਹੁੰਚੇ। ਕਿਉਂਕਿ ਗੁਰੂ ਸਾਹਿਬ ਕਵੀ ਦਰਬਾਰ ਲਗਾਉਂਦੇ ਹੁੰਦੇ, ਉਹਦੇ ਬਸ ਤਾਂ ਠੀਕ ਨਹੀਂ ਹੈ, ਮੈਲੇ ਪਾਏ ਹਨ ਉੱਥੇ ਦੋ ਤਿੰਨ ਕਵੀ ਖੜੇ ਆ,
ਕਵੀਆਂ ਨੂੰ ਜਾ ਕੇ ਉਹ ਹੰਸ ਰਾਮ ਕਹਿੰਦਾ ਏ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਦਰਬਾਰ ਕਦੋਂ ਸਜਾਉਂਦੇ ਐ। ਉਹ ਟਿਚਰਾਂ ਕਰਦੇ ਕਹਿੰਦੇ ਤੂੰ ਕੀ ਲੈਣਾ ਹੈ, ਤੂੰ ਕੀ ਕਰਨਾ? ਕਹਿੰਦਾ ਮੈਂ ਵੀ ਕਵੀ ਹੈ। ਉਹ ਦੋਵੇਂ ਜਾਣੇ ਕਹਿਣ ਤੂੰ ਕਵੀ ਲੱਗਦਾ ਤਾਂ ਹੈ ਨੀ, ਤੇਰੇ ਕੱਪੜੇ ਤਾਂ ਪੁਰਾਣੇ ਪਾਏ ਹੋਏ ਆ। ਕਹਿੰਦਾ ਨਹੀਂ ਜੀ ਮੈਂ ਕਵੀ ਹੈ। ਉਹ ਤੇਰੀ ਤਾਂ ਸ਼ਕਲ ਹੀ ਨਹੀਂ ਕਵੀਆਂ ਵਾਲੀ, ਤੂੰ ਕਵੀ ਕਿੱਥੋਂ ਹੋ ਸਕਦਾ? ਕਹਿੰਦਾ ਜੀ ਮੇਰੇ ਕੋਲ ਕਵਿਤਾ, ਮੈਂ ਸਾਰਾ ਕੁਛ ਲੈ ਕੇ ਆ, ਮੈਂ ਗਾ ਲੈਂਦਾ, ਮੈਂ ਲਿਖ ਲੈਂਦਾ, ਸਾਰਾ ਕੁਛ ਕਰਦਾ ਹਾਂ। ਆਏ ਦੋ ਤਿੰਨ ਜਾਣੇ ਦਾ ਮਖੌਲ ਕਰੀ ਜਾਣ। ਇੱਕ ਜਾਣਾ ਕਹਿੰਦਾ ਇਹ ਤਾਂ ਐਵੇਂ ਬੋਲੀ ਜਾਂਦੇ ਆ, 4 ਵਜੇ ਗੁਰੂ ਸਾਹਿਬ ਆਉਣਗੇ ਤੇ 4 ਵਜੇ ਕਵੀ ਦਰਬਾਰ ਸਜਦਾ, ਉਦੋਂ ਤੁਸੀਂ ਆ ਜਾਇਓ, ਉੱਥੇ ਕਵੀ ਆਉਣਗੇ, ਗੁਰੂ ਸਾਹਿਬ ਕਵਿਤਾਵਾਂ ਸੁਣਦੇ ਆ, ਕਵੀ ਦਰਬਾਰ ਸਜਦਾ ਹੈ। 4 ਵਜੇ ਆ ਸ਼ਾਮ ਦੇ ਤੇ ਬਾਜਾਂ ਵਾਲੇ ਸਤਿਗੁਰੂ ਤਖ਼ਤ ਤੇ ਆਏ ਆ, ਜਿੰਨੇ ਵੀ ਕਵੀ ਆ ਉੱਥੇ ਉਹ ਸਾਰੇ ਆ ਗਏ ਆ। ਤੇ ਉਹ ਨਵਾਂ ਆਇਆ ਸੀਗਾ ਕਵੀ ਹੰਸ ਰਾਮ, ਜਦੋਂ ਉਹ ਕਵੀ ਹੈ ਮਹਾਰਾਜ ਦੀ ਨਜ਼ਰ ਪੈਂਦੀ, ਦੇਖੋ ਪਹਿਲੀ ਤੇ ਹੀ ਗੁਰੂ ਸਾਹਿਬ ਦੀ ਨਜ਼ਰ ਪੈਂਦੀ ਹੈ ਉਹ ਤੇ, ਉਹਨੂੰ ਕਹਿੰਦੇ ਹੈ ਸਿੱਖਾ ਤੁਸੀਂ ਪਹਿਲੀ ਵਾਰ ਆਏ ਹੋ, ਤੁਹਾਡਾ ਨਾਮ ਕੀ ਹੈ? ਉਹ ਕਹਿੰਦਾ ਮਹਾਰਾਜ ਜੋ ਮੇਰੇ ਮਾਪਿਆਂ ਨੇ ਨਾਂ ਰੱਖਿਆ ਹੈ, ਲੋਕਾਂ ਨੇ ਮੈਨੂੰ ਉਸ ਨਾਮ ਨਾਲ ਬੁਲਾਇਆ ਹੀ ਨਹੀਂ ਹੈ, ਉਸ ਨਾਮ ਨੇ ਨਾਂ ਨਹੀਂ ਬੁਲਾਇਆ। ਕਹਿੰਦਾ ਗਰੀਬਾਂ ਦੇ ਕਾਹਦੇ ਨਾਂ ਹੁੰਦੇ ਹੈ ਜੀ, ਮਸਾਂ ਤੁਹਾਡੀ ਉਸ ਤੋਂ ਸੁਣ ਕੇ ਤੁਹਾਡੇ ਪਾਵਨ ਦਰਬਾਰ ਦੇ ਵਿੱਚ ਆਇਆ ਹੈ। ਮਹਾਰਾਜ ਕਹਿੰਦੇ ਨਹੀਂ, ਕੋਈ ਤਾਂ ਨਾਂ ਰੱਖਿਆ ਹੋਊਗਾ। ਉਹ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਨਾਂ ਘਰਦਨ ਰੱਖਿਆ ਹੰਸ ਰਾਮ ਰੱਖਿਆ ਹੈ, ਪਰ ਕੋਈ ਮੈਨੂੰ ਹੰਸੂ ਕਹਿੰਦਾ ਏ, ਕੋਈ ਮੈਨੂੰ ਹੰਸਾ ਕਹਿੰਦਾ ਏ, ਕੋਈ ਮੈਨੂੰ ਕਿਸ ਨਾਂ ਨਾਲ ਪੁਕਾਰਦਾ, ਕੋਈ ਮੈਨੂੰ ਕਿਸ ਨਾਂ ਨਾਲ ਪੁਕਾਰਦਾ ਏ, ਹੰਸ ਰਾਮ ਤਾਂ ਕੋਈ ਕਹਿੰਦਾ ਹੀ ਨਹੀਂ ਹੈ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਬੜੇ ਅਦਬ ਸਤਿਕਾਰ ਨਾਲ ਕਹਿੰਦੇ ਹੈ ਸ਼੍ਰੀ ਹੰਸ ਰਾਮ ਜੀ ਤੁਸੀਂ ਬੜੇ ਕਵੀ ਹੋ। ਦੇਖੋ ਕਿੱਡੀ ਮਿੱਠੀ ਬੋਲੀ ਬੋਲੀ ਗੁਰੂ ਸਾਹਿਬ ਨੇ। ਉਹ ਹੈਰਾਨ ਹੋ ਗਿਆ, ਕਹਿੰਦਾ ਪਹਿਲੀ ਵਾਰੀ ਰੱਬ ਨੇ ਮੇਰਾ ਨਾਂ ਲਿਆ, ਬਾਜਾਂ ਵਾਲੇ ਸਤਿਗੁਰੂ ਸਿੱਖਾਂ ਵਾਸਤੇ ਰੱਬ ਸਾਡੇ ਸਤਿਗੁਰੂ। ਉਹ ਕਹਿੰਦਾ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਨੇ ਪਹਿਲੀ ਵਾਰੀ ਮੈਨੂੰ ਸ਼੍ਰੀ ਹੰਸ ਰਾਮ ਜੀ ਕਵੀ ਜਨ ਕਹਿ ਕੇ ਮੈਨੂੰ ਸੰਬੋਧਨ ਕਰਿਆ ਹੈ। ਕਹਿੰਦਾ ਮਹਾਰਾਜ ਧੰਨ ਹੋ ਗਿਆ ਮੈਂ ਤੁਹਾਡੀ, ਤੁਸੀਂ ਇੰਨੇ ਹੀ ਬਖਸ਼ਿਸ਼ ਕਰ ਰਹੇ ਹੋ। ਬਾਜਾਂ ਵਾਲੇ ਗੁਰੂ ਕਹਿੰਦੇ ਸ਼੍ਰੀ ਹੰਸ ਰਾਜ ਕਵੀ ਜੀ ਤੁਸੀਂ ਕਵਿਤਾ ਸੁਣਾਓ, ਤੁਸੀਂ ਜੋ ਲੈ ਕੇ ਆਏ ਹੋ ਕਵਿਤਾ ਸੁਣਾਓ। ਮਹਾਰਾਜ ਨੂੰ ਕਵਿਤਾ ਸੁਣਾਤੀਓ ਜੋ ਲੈ ਕੇ ਆਏ ਸੀ। ਗੁਰੂ ਸਾਹਿਬ ਕਹਿੰਦੇ ਹੋਰ ਸੁਣਾਓ। ਕਹਿੰਦੇ 1 ਘੰਟੇ ਦੇ ਲਗਭਗ ਬਾਜਾਂ ਵਾਲੇ ਸਤਿਗੁਰੂ ਉਹਨੂੰ ਨਿਹਾਲ ਕਰ ਰਹੇ ਹੈ ਤੇ ਉਹ ਤੇ ਕਿਰਪਾ ਕਰਕੇ ਉਹ ਤੋਂ ਕਵਿਤਾਵਾਂ ਸੁਣ ਰਹੇ ਹੈ। ਜਦੋਂ 1 ਘੰਟਾ ਹੋ ਗਿਆ ਨਾ, ਮਹਾਰਾਜ ਕਹਿੰਦੇ ਠੀਕ ਹੈ ਅਸੀਂ ਪ੍ਰਸੰਨ ਹਾਂ। ਖਜਾਨਚੀ ਰਾਮ ਲਾਲ ਜੀ ਨੂੰ ਬੁਲਾਉਂਦੇ ਆ, ਖਜਾਨਚੀ ਨੂੰ, ਖਜਾਨਚੀ ਨੂੰ ਕਹਿੰਦੇ ਖਜਾਨਚੀ ਰਾਮ ਲਾਲ ਜੀ ਆਓ ਕੇ ਨਾ ਇਹ ਦੇਖੋ ਵੀ ਖਜ਼ਾਨੇ ਦੇ ਵਿੱਚ ਕੀ ਕੁਝ ਪਿਆ ਹੈ, ਦੇਖ ਕੇ ਆਓ ਵੀ ਖਜ਼ਾਨੇ ਦੇ ਵਿੱਚ ਕੀ ਕੁਝ ਪਿਆ ਏ। ਉਹ ਕਹਿੰਦਾ ਜੀ 1800 ਰਜਤ ਪਾਣ ਚਾਂਦੀ ਪਈ ਹੈ, ਚਾਂਦੀ ਦੀਆਂ ਮੋਹਰਾਂ। ਮਹਾਰਾਜ ਕਹਿੰਦੇ ਸਾਰਾ ਲਿਆਓ, ਸਾਰਾ ਲਿਆਓ, ਸਾਰਾ ਥੈਲੀਆਂ ਦੇ ਵਿੱਚ ਪਾ ਕੇ ਲਿਆਓ ਤੇ ਆਹ ਹੰਸ ਰਾਜ ਕਵੀ ਜੀ ਇਹਨਾਂ ਨੂੰ ਦੇ ਦਿਓ। ਹੰਸ ਰਾਜ ਕਵੀ ਕਹਿੰਦਾ ਮਹਾਰਾਜ ਮਖੌਲ ਕਰਦੇ ਹੋ, ਗਰੀਬ ਤਾਂ ਗਰੀਬ ਨੂੰ ਹਰੇਕ ਹੀ ਮਖੌਲ ਕਰਦਾ ਏ। ਇੱਥੇ 2 ਦਿਨ ਸਿੱਖ ਖੜੇ ਸੀ ਉਹ ਵੀ ਮੈਨੂੰ ਮਖੌਲ ਕਰਦੇ ਸੀਗੇ, ਤੁਸੀਂ ਵੀ ਮਖੌਲ ਕਰ ਰਹੇ ਹੋ। ਮਹਾਰਾਜ ਮੈਂ ਇੰਨੀ ਧਨ ਦੌਲਤ ਕੀ ਕਰਨੀ ਹੈ, ਮੈਂ ਤਾਂ ਤੁਹਾਡੇ ਚਰਨ ਪਰਸਨ ਵਾਸਤੇ ਆਇਆ ਸੀਗਾ ਤੇ ਤੁਸੀਂ ਮੈਨੂੰ ਇੰਨੀ ਧਨ ਦੌਲਤ ਦੇ ਰਹੇ ਹੋ, ਮੈਂ ਕੀ ਕਰਨੀ ਹੈ? ਮਹਾਰਾਜ ਕਹਿੰਦੇ ਕੋਈ ਨਹੀਂ ਤੁਸੀਂ ਲਓ, ਅਸੀਂ ਖੁਸ਼ ਹੈ। ਜੋ ਤੁਸੀਂ ਗਾ ਕੇ ਸਾਨੂੰ ਸੁਣਾਇਆ ਉਸ ਤੋਂ ਕੀਤੀ ਹੈ, ਅਸੀਂ ਤੁਹਾਡੇ ਤੋਂ ਖੁਸ਼ ਹਾਂ। ਜਦੋਂ ਗੁਰੂ ਦੇਵੇ ਨਾ ਲੈ ਲੈਣਾ ਚਾਹੀਦਾ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਭਾਈ ਥੈਲੀਆਂ ਵਿੱਚ ਪਾ ਕੇ ਲੈ ਕੇ ਆਓ, 1800 ਰਜਤ ਮਾਣ ਉਹ ਪਿਆ ਏ, ਉਹ ਥੈਲੀਆਂ ਵਿੱਚ ਪਾ ਕੇ ਚਾਂਦੀ ਦੀਆਂ ਮੋਹਰਾਂ ਦੇ ਦਿੱਤੀਆਂ ਹਨ, ਗੁਰੂ ਨੇ ਕਿਰਪਾ ਕੀਤੀ ਹੈ, ਇਹਨੂੰ ਲੈ ਜਾਓ। ਮਹਾਰਾਜ ਕਹਿੰਦੇ ਬਈ ਜਿਹੜਾ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਟ ਕੀਤਾ ਉਹਨੂੰ ਵੀ ਸ਼ਿੰਗਾਰੋ, ਉਹ ਤੇ ਕਾਠੀ ਪਾਓ, ਹਾਥੀ ਵੀ ਆਪਾਂ ਇਹਨੂੰ ਦੇਣਾ, ਹਾਥੀ ਦੇਣਾ ਹੈ। ਔਰ ਕਹਿੰਦੇ 11 ਸਿੱਖ ਤੈਨੂੰ ਦਿੱਤੇ ਹੈ, ਤੇਰੇ ਰਾਜ ਤੈਨੂੰ ਛੱਡ ਕੇ ਆਉਣਗੇ। ਗੁਰੂ ਸਾਹਿਬ ਨੇ ਭਿਖਾਰੀ ਤੋਂ ਲੋਕ ਟਿਚਰਾਂ ਕਰਦੇ ਸੀ ਰਾਜਾ ਬਣਾਤਾ, ਰਾਜਾ ਬਣਾਤਾ ਉਹਨੂੰ, ਉਹਨੂੰ ਹਾਥੀ ਤੇ ਬਿਠਾਉਣ ਲੱਗੇ ਆ। ਗੁਰੂ ਸਾਹਿਬ ਆਪ ਛੱਡਣ ਵਾਸਤੇ ਆਏ ਹੈ, ਮਹਾਰਾਜ ਨੂੰ ਛੱਡਣ ਵਾਸਤੇ ਆਏ ਆ ਨਾ। ਉਹ ਕਹਿੰਦਾ ਸੱਚੇ ਪਾਤਸ਼ਾਹ ਇਹ ਤੁਸੀਂ ਮੈਨੂੰ ਚਾਂਦੀ ਆਪ ਦਿੱਤੀ, ਮੈਂ ਤੁਹਾਥੋਂ ਮੰਗਿਆ ਨਹੀਂ, ਇਹ ਤੁਸੀਂ ਹਾਥੀ ਮੈਨੂੰ ਆਪ ਦਿੱਤਾ, ਮੈਂ ਤੁਹਾਥੋਂ ਮੰਗਿਆ ਨਹੀਂ, ਇੱਕ ਚੀਜ਼ ਮੈਂ ਤੁਹਾਥੋਂ ਮੰਗ ਕੇ ਲੈ ਰਿਹਾ। ਜਿਹੜੇ ਛੋਟੀ ਬਿਰਤੀ ਵਾਲੇ ਖੜੇ ਸੀ ਨਾ ਹੋਰ ਸਿੱਖ, ਕਹਿੰਦੇ ਦੇਖੋ ਵੀ ਦਿਖਾਤੀ ਨੇ ਆਪਦੀ ਔਕਾਤ ਉਹੀ ਗਰੀਬਾਂ ਵਾਲੀ, ਗੁਰੂ ਸਾਹਿਬ ਨੇ ਤਾਂ ਕੁਛ ਰੱਖਿਆ ਨਹੀਂ ਇਹਦੇ ਕੋਲੋਂ, ਇੰਨੀ ਬਖਸ਼ਿਸ਼ ਕਰਤੀ ਹੈ, ਇੰਨੀ ਇਹਨੂੰ ਧਨ ਦੌਲਤ ਦੇਤੀ ਹੈ, ਇਹਨੂੰ ਹਾਥੀ ਦੇਤਾ, ਇਹਨੂੰ 11 ਸਿੱਖ ਦੇਤੇ ਆ, ਤੇ ਹੁਣ ਕੋਈ ਮੰਗਣ ਵਾਲੀ ਚੀਜ਼ ਰਹਿ ਗਈ ਹੈ? ਉਹ ਕਹਿੰਦਾ ਸੱਚੇ ਪਾਤਸ਼ਾਹ ਚਾਂਦੀ ਤੁਸੀਂ ਮੈਨੂੰ ਆਪਣੇ ਆਪ ਦਿੱਤੀ ਹੈ ਮੋਹਰਾਂ, ਔਰ ਹਾਥੀ ਤੁਸੀਂ ਆਪਣੇ ਆਪ ਦਿੱਤਾ ਹੈ, ਇੱਕ ਚੀਜ਼ ਮੈਂ ਮੰਗਦਾ, ਮੈਂ ਮੰਗ ਕੇ ਲੈਣਾ, ਦਿਓਗੇ? ਬਾਜਾਂ ਵਾਲੇ ਗੁਰੂ ਕਹਿੰਦੇ ਮੰਗ, ਉਹ ਵੀ ਦੇਵਾਂਗੇ।
ਉਹ ਕਵੀ ਹੰਸ ਰਾਮ ਜੀ ਕਹਿੰਦੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ, ਤੁਹਾਡੇ ਚਰਨਾਂ ਨਾਲ ਪਿਆਰ ਮੇਰਾ ਬਣਿਆ ਰਹੇ। ਜਦ ਅਨੋਖੀ ਮੰਗ ਮੰਗੀ ਨਾ ਗੁਰੂ ਸਾਹਿਬ ਨੇ ਗਲਵਕੜੀ ਚ ਲੈ ਕੇ ਆਸ਼ੀਰਵਾਦ ਦਿੱਤਾ, ਕਹਿੰਦਾ ਗੁਰੂ ਨਾਨਕ ਦੇ ਤਖਤ ਨਾਲ ਜੁੜਿਆ ਰਹੀ, ਤੇਰੀ ਜੈ ਜੈਕਾਰ ਹੋਊਗੀ। ਗੁਰੂ ਸਾਹਿਬ ਐਂ ਜੈ ਜੈਕਾਰ ਕਰਦੇ ਆ, ਫਿਰ ਇੱਕ ਮੂਹਰੇ ਨਗਾਰੇ ਵਾਲਾ ਦਿੱਤਾ ਵੀ ਨਗਾਰਾ ਵਜਾਉਂਦੇ ਜਾਓ, 11 ਸਿੱਖ ਨਾਲ ਦਿੱਤੇ ਹੈ, ਹਾਥੀ ਤੇ ਉੱਪਰੋਂ ਬੈਠਾ ਹੈ। ਕਵੀ ਹੰਸ ਰਾਜ ਸੀ, ਗਰੀਬ ਲੋਕੀ ਕਰਦੇ ਸੀ ਮਖੌਲ, ਬਾਜਾਂ ਵਾਲੇ ਸਤਿਗੁਰੂ ਨੇ ਉਹਨੂੰ ਬਣਾਤਾ ਹੈ ਰਾਜਾ। ਹੁਣ ਜਦੋਂ ਮੂਹਰੇ ਵੱਜਦਾ ਜਾਂਦਾ ਰਣਜੀਤ ਨਗਾਰਾ ਵੱਜਦਾ ਜਾਂਦਾ ਹੈ, ਲੋਕ ਦੇਖਦੇ ਹੈ ਵੀ ਇਹ ਪਤਾ ਨੀ ਕੌਣ ਹੈ। ਉਸ ਰਿਆਸਤ ਦਾ ਰਾਜਾ ਸੀਗਾ ਕਿਰਪਾਲ ਚੰਦ ਕਟੋਚੀਆ, ਉਹ ਸੈਰ ਕਰਦਾ ਏ, ਸ਼ਿਕਾਰ ਕਰਦਾ ਫਿਰਦਾ ਏ, ਉਹਦੇ ਨਾਲ ਥੋੜੇ ਜਿਹੇ ਸੈਨਿਕ ਹਨ। ਉਹ ਦੇਖਦਾ ਏ ਵੀ ਹਾਥੀ ਦੇ ਉੱਤੇ ਕੋਈ ਬੈਠਾ ਹੈ, ਕਿਸੇ ਰਿਆਸਤ ਦਾ ਰਾਜਾ ਲੱਗਦਾ ਹੈ। ਉਹ ਆਪਦੇ ਘੋੜੇ ਤੋਂ ਉਤਰ ਕੇ ਖੜ ਜਾਂਦਾ ਹੈ, ਉੱਪਰ ਬੈਠਾ ਹੁੰਦਾ ਕਵੀ, ਉਹਨੂੰ ਪੁੱਛਦਾ ਏ ਤੁਸੀਂ ਕਿਹੜੀ ਰਿਆਸਤ ਦੇ ਰਾਜੇ ਹੋ। ਉਹ ਕਵੀ ਹੰਸ ਰਾਮ ਕਹਿੰਦਾ ਮੈਂ ਕੋਈ ਰਾਜਾ ਨਹੀਂ ਹਾਂ, ਫਿਰ ਤੁਸੀਂ ਕੌਣ ਹੋ, ਹਾਥੀ ਤੇ ਬੈਠੇ ਹੋ ਨਾਲ 11 ਸਿਪਾਹੀ ਲਈ ਫਿਰਦੇ ਹੋ, ਆ ਰਣਜੀਤ ਨਗਾਰਾ ਵੱਜਦਾ ਤੁਸੀਂ ਕੌਣ ਹੋ। ਉਹ ਕਹਿੰਦਾ ਮੈਂ

ਬਖਸ਼ਿਸ਼ ਕਰ ਦਿੰਦਾ ਹੈ। ਦੇਖੋ ਇੱਥੇ ਆ ਗੱਲ ਵਧੀਆ ਢੁਕਦੀ ਹੈ, ਲੋਕਾਂ ਦੇ ਸਹਿ ਸੈਤਾਨਿਆਂ ਨੂੰ ਪਾ ਲੈਂਦੇ ਅਸਲ ਨਿਸ਼ਾਨਿਆਂ ਨੂੰ, ਲੋਕਾਂ ਦੇ ਤਾਨੇ, ਲੋਕਾਂ ਦੇ ਤਾਨੇ ਹੋਣਗੇ। ਜਿਹੜਾ ਗੁਰਸਿੱਖ ਹੋਊਗਾ, ਗੁਰੂ ਘਰ ਆਉਂਦਾ ਹੈ, ਉਹਦੇ ਅਸਲ ਨਿਸ਼ਾਨੇ ਹੈ। ਜਿਹੜਾ ਕੋਈ ਬੋਲੂ ਗੁਰਮੁਖ ਜਨ ਹੈ, ਜਿਹੜਾ ਭਗਤ ਹੈ, ਗੁਰੂ ਦਾ ਸਿੱਖ ਹੈ, ਜਿਹੜਾ ਰੋਜ਼ ਆਉਂਦਾ ਹੈ ਗੁਰੂ ਦੇ ਦਰਬਾਰ ਵਿੱਚ, ਮਨਮੁਖ ਬੋਲਦੇ ਹੈ, ਇਹ ਵਧੀਆ ਕੱਪੜੇ ਪਾ ਕੇ ਜਾਂਦਾ, ਇਹ ਐਂ ਕਰਦਾ, ਰੋਜ਼ ਤੁਰਿਆ ਫਿਰਦਾ, ਉਹ ਕਹਿੰਦਾ ਹੋਰ ਬੋਲੀ ਜਾਓ, ਨਿੰਦੋ ਨਿੰਦੋ ਮੁਝ ਕੋ ਲੋਕ ਨਿੰਦੋ। ਜਿਹੜੇ ਰੱਬ ਦੇ ਪਿਆਰੇ ਭਗਤਾਂ ਦੀ ਨਿੰਦਿਆ ਕਰਦੇ, ਅਸਲੀ ਮਿੱਤਰ ਆ ਉਹਨਾਂ ਦੇ, ਅਸਲੀ ਮਿੱਤਰ ਆ ਨਾ ਨਿੰਦਕ ਗੁਰਸਿੱਖਾਂ ਦੇ, ਬੋਲੀ ਜਾਓ। ਗੁਰਮੁਖਾਂ ਦਾ ਆਪਦਾ ਮਾਰਗ ਹੈ, ਉਹਨਾਂ ਨੇ ਉਸ ਮਾਰਗ ਤੇ ਤੁਰਨਾ ਹੈ, ਗੁਰੂ ਸਾਹਿਬ ਨੇ ਚਲਾਇਆ ਹੋਇਆ ਹੈ। ਮਨਮੁਖਾਂ ਦਾ ਆਪਦਾ ਮਾਰਗ ਹੈ, ਉਹਨਾਂ ਦੀ ਵਿਉਂਤਬੰਦੀ ਹੋਰ ਹੈ, ਉਹਨਾਂ ਦੀ ਸੋਚਣੀ ਹੋਰ ਹੈ। ਤੇ ਗੁਰੂ ਦੇ ਪਿਆਰੇ ਤਾਂ ਗੁਰੂ ਦੇ ਦਰਸ਼ਨ ਚਾਹੁੰਦੇ ਆ, ਗੁਰੂ ਦੇ ਪਾਵਨ ਸਥਾਨ ਤੇ, ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ, ਨਿਭ ਜਾਵੇ ਤੁਹਾਡੇ ਮੁਬਾਰਕ ਚਰਨਾਂ ਦੇ ਨਾਲ। ਗੁਰੂ ਸਾਹਿਬ ਜਦੋਂ ਆਏ, ਗੁਰੂ ਸਾਹਿਬ ਦੇ ਮੁਬਾਰਕ ਚਰਨ ਮੰਗਦੇ ਹੈ, ਵੀ ਤੁਹਾਡੇ ਚਰਨ ਨਾਲ ਜੁੜੇ ਰਹੀਏ, ਸਾਨੂੰ ਕੁਝ ਨਹੀਂ ਚਾਹੀਦਾ, ਰਾਜ ਨਾ ਚਾਹੂ, ਮੁਕਤ ਨਾ ਚਾਹੂ, ਮਨਪ੍ਰੀਤ ਚਰਨ ਕਮਲਾਰੇ, ਮਾਰੇ ਕੁਛ ਨਹੀਂ ਚਾਹੀਦਾ ਹੈ। ਗੁਰੂ ਦੇ ਪਿਆਰੇ ਸਿੱਖ ਠੋਕਰਾਂ ਮਾਰਦੇ ਹੈ, ਇੱਥੇ ਠੋਕਰ ਮਾਰੀ ਹੈ, ਇਤਿਹਾਸ ਚੱਲ ਰਿਹਾ ਹੈ, ਠੋਕਰ ਮਾਰੀ ਹੈ ਭਾਈ ਤਾਰੂ ਸਿੰਘ ਨੇ। ਭਾਈ ਤਾਰੂ ਸਿੰਘ ਨੂੰ ਲਾਹੌਰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਜ਼ਕਰੀਆ ਖਾਨ ਦੀ ਕਚਹਿਰੀ ਵਿੱਚ। ਉਹਨੇ ਇੱਕ ਉਪਕਾਰ ਨਹੀਂ, ਪਰਉਪਕਾਰ ਕੀਤਾ, ਪਰਉਪਕਾਰ ਕੀਤਾ। ਪਰਉਪਕਾਰ ਗੁਰੂ ਕਰਦੇ ਆ ਸਿੱਖ ਸੰਗਤਾਂ ਦੇ, ਪਰ ਜਿਹੜੇ ਗੁਰਸਿੱਖ ਜਿਹਨਾਂ ਉੱਪਰ ਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ, ਉਹਦੇ ਰੰਗ ਵਿੱਚ ਰੰਗੇ ਹੁੰਦੇ ਆ, ਉਹ ਵੀ ਪਰਉਪਕਾਰ ਕਰਦੇ, ਕਹਿਣਗੇ ਸਾਡਾ ਚਾਹੇ ਕੁਛ ਚੱਲਿਆ ਜਾਵੇ, ਅਸੀਂ ਪਰਉਪਕਾਰ ਕਰਾਂਗੇ। ਉਹ ਕਹਿੰਦਾ ਪੱਟੀ ਦਾ ਮਿਰਜ਼ਾ ਜਾਫਰ ਬੇਗ, ਤੂੰ ਉਹਨੂੰ ਖਤਮ ਕੀਤਾ, ਇਹ ਦੋਸ਼ ਤੂੰ ਮੰਨ ਜਾ, ਜੇ ਤੂੰ ਮੁਕਰੇ, ਸਾਡੇ ਕੋਲ ਬੈਠਾ ਹੈ ਮਹੰਤ ਹਰਨਰੰਜਨੀਆ ਭਗਤ ਬੈਠਾ ਹੈ। ਉਹ ਤਾਰੂ ਸਿੰਘ ਨੇ ਗੱਜ ਕੇ ਫਤਿਹ ਬੁਲਾਈ ਆ, ਕਹਿੰਦਾ ਖਾਨ ਸਾਹਿਬ, ਉਹ ਗਵਾਹਾਂ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜਿਹਨਾਂ ਨੇ ਬਚਣਾ ਹੋ, ਜਿਹਨੂੰ ਮੌਤ ਦਾ ਡਰ ਹੋਵੇ, ਸਾਨੂੰ ਤੂੰ ਕੀ ਡਰਾਉਣਾ, ਉਹ ਸਾਨੂੰ ਤੂੰ ਕੀ ਡਰਾਉਣਾ। ਉਹ ਕਹਿੰਦਾ ਮੇਰੇ ਧਰਮ ਵਿੱਚ ਆ ਜਾ, ਮੈਂ ਤੈਨੂੰ ਜਗੀਰਾਂ ਦੇ ਦੂੰਗਾ, ਤੈਨੂੰ ਮੈਂ ਵਜ਼ੀਰ ਬਣਾ ਦੂੰਗਾ, ਤੈਨੂੰ ਮੈਂ ਅਹੁਦੇ ਦੇ ਦੂੰਗਾ। ਉਹ ਕਹਿੰਦਾ ਮੈਂ ਤੇਰੇ ਸਾਰੇ ਅਹੁਦੇ, ਆ ਤੇਰੀਆਂ ਜਗੀਰਾਂ, ਮੈਂ ਜੁੱਤੀ ਦੀ ਨੋਕ ਤੇ ਠਕਰਾਉਣਾ, ਮੈਨੂੰ ਨੀ ਕੁਝ ਚਾਹੀਦਾ ਹੈ, ਮੈਂ ਨਹੀਂ ਮੰਨਣਾ ਹੈ, ਨਾ ਮੈਂ ਤੇਰਾ ਦੀਨ ਮੰਨਣਾ। ਹਾਂ ਮੈਂ ਖਤਮ ਕੀਤਾ ਪੱਟੀ ਵਾਲੇ ਨੂੰ, ਉਹਨੂੰ ਦੁਸ਼ਟ ਨੂੰ, ਮੈਂ ਅਸੀਂ ਸੋਧਾ ਲਾਇਆ, ਸਿੰਘਾਂ ਨੇ ਲਾਇਆ, ਅਸੀਂ ਸਿੰਘਾਂ ਨੂੰ ਲੰਗਰ ਛਕਾਉਂਦੇ, ਤੁਸੀਂ ਬਾਗੀ ਕਹਿੰਦੇ ਹੋ। ਉਹ ਮੇਰੇ ਪਾਤਸ਼ਾਹ ਬਾਜਾਂ ਵਾਲੇ ਸਤਿਗੁਰਾਂ ਨੇ ਬਾਗੀ ਸਿੰਘਾਂ ਨੂੰ ਇਕੱਤਰ ਕਰਕੇ ਖਾਲਸਾ ਪੰਥ ਸਾਜਿਆ, ਵੀਰ ਖਾਲਸਾ, ਇਹ ਜਿਹੜਾ ਖਾਲਸਾ ਹੈ, ਇਹ ਪੰਜਵਾਂ ਪੁੱਤ ਹੈ ਬਾਜਾਂ ਵਾਲੇ ਸਤਿਗੁਰੂ ਦਾ। ਉਹ ਤੁਸੀਂ ਪੂਰੀ ਵਾਹ ਲਾ ਲਓਗੇ, ਪਰ ਜਿਹੜਾ ਗੁਰੂ ਦਾ ਖਾਲਸਾ ਹੈ ਉਹ ਰਹਿੰਦੀ ਦੁਨੀਆਂ ਤੱਕ ਅਜ਼ਰ ਤੇ ਅਮਰ ਹੋਊਗਾ। ਇਹ ਗੁਰੂ ਦੇ ਖਾਲਸੇ ਪੁੱਤ ਨੂੰ, ਪੰਜਵੇਂ ਪੁੱਤ ਨੂੰ ਕੋਈ ਖਤਮ ਨਹੀਂ ਕਰ ਸਕਿਆ, ਮਨਸੂਬੇ ਆ ਤੁਹਾਡੇ। ਔਰੰਗਜ਼ੇਬ ਕਹਿੰਦਾ ਸੀਗਾ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਵਿੱਚ ਖੜ ਕੇ, ਔਰੰਗਜ਼ੇਬ ਜਦ ਨੌਵੇਂ ਪਾਤਸ਼ਾਹ ਦਾ ਸੀਸ ਤੁਹਾਡਾ ਵੱਖ ਹੋ ਗਿਆ ਹੈ, ਪਿਆਰੇ ਮਤੀ ਦਾਸ, ਪਿਆਰੇ ਸਤੀ ਦਾਸ, ਭਾਈ ਦਿਆਲਾ ਜੀ ਕੋ ਕੋ ਕੇ ਸ਼ਹੀਦ ਕੀਤੇ ਗਏ ਹੈ, ਉੱਚੇ ਚਬੂਤਰੇ ਤੇ ਖੜ ਕੇ ਔਰੰਗਜ਼ੇਬ ਕਹਿੰਦਾ ਕਹਿੰਦਾ ਮੈਂ ਗੁਰੂ ਨਾਨਕ ਦੀ ਗੱਦੀ ਦਾ ਬੂਟਾ ਸਮੇਤ ਚੇਲਿਆਂ ਦੇ ਪੱਟ ਤਾ, ਗੁਰੂ ਵੀ ਖਤਮ ਹੈ, ਚੇਲੇ ਵੀ ਖਤਮ ਹੈ, ਗੁਰੂ ਨਾਨਕ ਦੀ ਗੱਦੀ ਖਤਮ ਹੋ ਗਈ, ਕਹਿੰਦਾ ਸਾਡਾ ਰਾਜ ਹੋਊਗਾ ਹੁਣ। ਉਹਨੂੰ ਭੁਲੇਖਾ ਸੀਗਾ, ਕਹਿੰਦਾ ਇਤਿਹਾਸ ਪੜ੍ਹ ਕੇ ਦੇਖ ਲਈ, ਉਹ ਔਰੰਗੇ ਵਰਗਿਆਂ ਨੂੰ ਭੁਲੇਖਾ ਸੀ ਵੀ ਗੁਰੂ ਖਤਮ ਹੋ ਗਏ ਤੇ ਸਿੱਖ ਖਤਮ ਹੋ ਗਏ, ਗੁਰੂ ਨਾਨਕ ਦੀ ਗੱਦੀ ਖਤਮ ਹੋਈ, ਗੁਰੂ ਨਾਨਕ ਤਖ਼ਤ ਖਤਮ ਹੋ ਗਿਆ। ਭੁਲੇਖੇ ਦੂਰ ਕੀਤੇ ਦੋ ਸਿੱਖਾਂ ਨੇ, ਇੱਕ ਤਾਂ ਧੜ ਲੈ ਗਿਆ, ਸੰਸਕਾਰ ਕੀਤਾ ਲੱਖੀ ਸ਼ਾਹ ਵਣਜਾਰੇ ਨੇ, ਇੱਕ ਸੀਸ ਉਠਾ ਕੇ ਲੈ ਗਿਆ। ਕਿਸੇ ਨੇ ਜਾ ਕੇ ਦੱਸਿਆ ਔਰੰਗਜ਼ੇਬ ਨੂੰ, ਉਹ ਔਰੰਗਜ਼ੇਬ ਤੂੰ ਤੇ ਤੇਰੀ ਅਫਸਰਸ਼ਾਹੀ ਫੇਲ ਹੋ ਗਏ, ਤੁਸੀਂ ਫੇਲ ਹੋ ਗਏ, ਤੁਹਾਡੇ ਮਨਸੂਬੇ ਫੇਲ ਹੋ ਗਏ ਹੈ। ਜਿਹੜੇ ਤੁਸੀਂ ਕਹਿੰਦੇ ਸੀ ਗੁਰੂ ਨਾਨਕ ਦੀ ਗੱਦੀ ਦਾ ਬੂਟਾ ਸਮੇਤ ਚੇਲਿਆਂ ਦੇ ਪੱਟ ਤਾਂ, ਚੇਲੇ ਖਤਮ, ਗੁਰੂ ਵੀ ਖਤਮ। ਉਹ ਦੇਖ, ਇੱਕ ਤਾਂ ਧੜ ਲੈ ਗਿਆ, ਇੱਕ ਸੀਸ ਲੈ ਗਿਆ, ਅੱਗ ਬਬੂਲਾ ਹੋ ਗਿਆ। ਉਹ ਕਹਿੰਦਾ ਭੁਲੇਖਾ ਹੋਣਾ, ਭੁਲੇਖਾ ਤੁਹਾਡੇ ਅਰਗਿਆਂ ਨੂੰ, ਅਸੀਂ ਦੋ ਜਾਂ ਚਾਰ ਨਹੀਂ ਹਾਂ, ਸਾਡੀ ਤਾਂ ਇੰਨੀ ਲੰਮੀ ਕਤਾਰ ਹੈ, ਸ਼ਹੀਦ ਸਿੰਘਾਂ ਦੀ ਇੰਨੀ ਲੰਮੀ ਕਤਾਰ ਹੈ, ਸਾਡੇ ਤਾਂ ਇਤਿਹਾਸ ਬਣ ਗਏ। ਕਚਹਿਰੀ ਵਿੱਚ ਖੜਾ ਹੋਇਆ ਕੜਕਦਾ ਹੈ, ਕੜਕਦਾ। ਉਹ ਕਹਿੰਦਾ ਦੇਸ਼ ਕੌਮ ਦੇ ਲੇਖੇ ਜ਼ਿੰਦਗੀ ਲਾਵੇ ਖਾਲਸਾ। ਕਹਿੰਦਾ ਜਿਹੜਾ ਖਾਲਸਾ ਨਾ, ਖਾਲਸਾ ਹੈ ਇਹ ਬਾਜਾਂ ਵਾਲੇ ਗੁਰੂ ਦਾ ਖਾਲਸਾ ਹੈ, ਤੇਰਾ ਮੇਰਾ ਨਹੀਂ ਹੈ, ਤੂੰ ਨੀ ਸਾਨੂੰ ਮਨਾਇਆ, ਇਹ ਸਾਡੇ ਗੁਰਾਂ ਨੇ ਸਾਜਿਆ ਹੈ, ਸਾਜਿਆ ਹੈ, ਪੈਦਾ ਹੋਇਆ ਖੰਡੇ ਦੀ ਧਾਰ ਵਿੱਚੋਂ। ਜਿਹੜਾ ਗੁਰਸਿੱਖ ਹੈ

ਜ਼ਿੰਦਗੀ ਕੁਰਬਾਨ ਹੈ ਗੁਰੂ ਦੇ ਉੱਪਰ, ਅਸੀਂ ਇਹੋ ਜਿਹੇ ਪਰਉਪਕਾਰ ਕਰਦੇ ਰਹਾਂਗੇ। ਜੇ ਮੈਂ ਬਚ ਗਿਆ ਮੈਂ ਇਹੋ ਜਿਹੇ ਪਰਉਪਕਾਰ ਹੋਰ ਕਰੂੰਗਾ, ਜੇ ਮੈਂ ਖਤਮ ਹੋ ਗਿਆ ਤੁਸੀਂ ਮੈਨੂੰ ਖਤਮ ਕਰਤਾ, ਉਹ ਮੈਂ ਮਰ ਕੇ ਵੀ ਆਪਣੇ ਪਿਤਾ ਨੂੰ ਮਿਲੂੰਗਾ, ਦਸ਼ਮੇਸ਼ ਪਿਤਾ ਨੂੰ ਜਾ ਕੇ। ਭਰੀ ਸਭਾ ਦੇ ਵਿੱਚ ਗੁਰੂ ਦਾ ਉਹ ਖਾਲਸਾ ਭਾਈ ਤਾਰੂ ਸਿੰਘ ਜਗਰੀਏ ਖਾਂ ਨੂੰ ਮੋੜ

ਦੇ ਲੇਖੇ ਜ਼ਿੰਦਗੀ ਲਾਵੇ ਖਾਲਸਾ। ਉਹ ਖਾਨਾ ਮੈਨੂੰ ਲਾਲਚ ਦਿੰਦਾ ਹੈ, ਸਾਨੂੰ ਕੋਈ ਲਾਲਚ ਨਹੀਂ ਚਾਹੀਦੇ, ਨਾ ਵਜ਼ੀਰੀਆਂ ਚਾਹੀਦੀਆਂ ਹੈ, ਨਾ ਕੋਈ ਹੋਰ ਡੋਲੇ ਚਾਹੀਦੇ ਬੇਗਮਾਂ ਦੇ, ਨਾ ਕੋਈ ਰਾਜ ਚਾਹੀਦਾ ਹੈ, ਨਾ ਕੋਈ ਤਖ਼ਤ ਚਾਹੀਦਾ ਹੈ। ਇਹ ਤਾਂ ਅਸੀਂ ਤਖ਼ਤਾਂ 'ਤੇ ਬਹਿ ਬਹਿ ਕੇ ਦੇਖ ਲਿਆ, ਸਾਡੇ ਗੁਰਾਂ ਨੇ ਸਾਨੂੰ, ਅਸੀਂ ਤਾਂ ਸਦਾ ਹੀ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੈ, ਸਾਨੂੰ ਬਾਦਸ਼ਾਹ ਬਣਾਇਆ ਹੈ, ਇਹੋ ਜਿਹੇ ਬਾਣੇ ਬਖਸ਼ੇ ਹੈ, ਇਹੋ ਜਿਹੀ ਮਹਿੰਗੀ ਦਾਤ ਖੰਡੇ ਬਾਟੇ ਦੀ ਪਹੁੜ ਬਖਸ਼ੀ ਹੈ ਬਾਜਾਂ ਵਾਲੇ ਸਤਿਗੁਰਾਂ ਨੇ, ਸਾਡੇ 'ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਚੰਦ ਟੁਕੜਿਆਂ ਦੀ ਖਾਤਰ ਅਸੀਂ ਡੁੱਲ ਜਾਵਾਂਗੇ ਕਿਤੇ, ਉਹ ਚਰਖੜੀਆਂ 'ਤੇ ਚੜ੍ਹ ਗਏ ਆ ਸੂਰਮੇ ਬਹਾਦਰ, ਉਹ ਤੁਸੀਂ ਦੇਗਾਂ ਦੇ ਵਿੱਚ ਉਬਾਲਤੇ ਆ, ਤੁਸੀਂ ਚਰਖੜੀਆਂ 'ਤੇ ਚਾੜ੍ਹਤੇ ਆ, ਤੁਸੀਂ ਬੰਦ ਮੰਦ ਕੱਟ ਕੇ ਹਟੇ ਹੋ ਭਾਈ ਮਨੀ ਸਿੰਘ ਦਾ, ਉਹ ਵੀ ਤੂੰ ਕੀਤਾ ਹੈ, ਤੇਰੇ ਰਾਜ 'ਚ ਹੀ ਕਾਰਾ ਹੋਇਆ ਹੈ। ਉਹ ਸੂਰਮਾ ਬਹਾਦਰ ਭਾਈ ਮਨੀ ਸਿੰਘ ਸਾਡੇ ਪਿਤਾ ਸਮਾਨ ਸੀਗਾ, ਗੁਰੂ ਸਾਹਿਬ ਨੇ ਨਵਾਜਿਆ ਹੋਇਆ, ਥਾਪਿਆ ਹੋਇਆ, ਕਿੰਨੇ ਸਤਿਗੁਰਾਂ ਦੇ ਉਹਨੇ ਦਰਸ਼ਨ ਕੀਤੇ, ਗੁਰੂ ਨਾਨਕ ਦੇ ਤਖ਼ਤ ਨਾਲ ਜੁੜਿਆ ਹੋਇਆ ਉਹ ਪਰਿਵਾਰ, ਉਹਨੂੰ ਤੁਸੀਂ ਡਲਾ ਨਹੀਂ ਸਕੇ। ਅਤੇ ਅਸੀਂ ਤਾਂ ਬਾਜਾਂ ਵਾਲੇ ਸਤਿਗੁਰੂ ਦੇ ਸੱਚੇ ਸੁੱਚੇ ਸਿਪਾਹੀ ਹਾਂ, ਉਹਨਾਂ ਦੇ ਬੱਚੇ ਹਾਂ, ਅਤੇ ਸਾਡਾ ਜਨਮ ਹੀ ਖੰਡੇ ਦੀ ਧਾਰ ਵਿੱਚੋਂ ਹੋਇਆ, ਸਾਨੂੰ ਕੀ ਡਲਾਉਣਾ ਹੈ। ਸੋ ਪਿਆਰੇ ਖਾਲਸਾ ਜੀ, ਖਮੋਸ਼ ਹੋ ਗਿਆ ਏ, ਉਹ ਖਮੋਸ਼ ਹੋਇਆ ਏ, ਸੁੰਨ ਹੋ ਗਈ ਆ ਕਚਹਿਰੀ, ਵੀ ਇਹਨੂੰ ਭੋਰਾ ਵੀ ਮੌਤ ਦਾ ਡਰ ਨਹੀਂ ਹੈ, ਇਹ ਡਰਦਾ ਨਹੀਂ ਹੈਗਾ, ਸਾਡੇ ਰਾਜ ਦੇ ਵਿੱਚ ਖੜਾ ਹੈ। ਉਹ ਕਹਿੰਦਾ ਮੈਨੂੰ ਕੀ ਡਰਾਉਣਾ, ਮੈਂ ਤਾਂ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਤੈਨੂੰ ਜਾਏਗਾ, ਤੇਰਾ ਜਿਹੜਾ ਦਿਲ ਕਰਦਾ ਤੂੰ ਮੇਰੇ ਨਾਲ ਉਹ ਕਰ ਸਕਦਾ ਹੈ। ਹੁਣ ਜਿਹਨੂੰ ਗੁਰੂ ਨੇ ਨਵਾਜਿਆ ਉਹ ਕਿੱਥੋਂ ਝੁਕਦਾ ਹੈ, ਜਿਹਦੇ ਦਿਲ ਵਿੱਚ ਕੌਮ ਦਾ ਦਰਦ ਹੈ ਨਹੀਂ, ਦਿਲ ਉਸਦਾ ਜੋਸ਼ ਵਿੱਚ ਧੜਕਣਾ ਕੀ, ਜਿਹੜੇ ਖੰਡੇ ਨੂੰ ਲੱਗ ਜੰਜਾਲ ਜਾਵੇ ਉਹਨੇ ਵਿੱਚ ਮੈਦਾਨਾਂ ਦੇ ਖੜਕਣਾ ਕੀ, ਜਿਹਦੇ ਖੂਨ ਵਿੱਚ ਅਣਖ ਦੀ ਚਿਣਗ ਹੈ ਨਹੀਂ, ਬਣ ਕੇ ਗੁੱਸੇ ਦਾ ਲਾਂਬੂ ਅਸਾ ਭੜਕਣਾ ਕੀ, ਵੇਖ ਵੈਰੀ ਨੂੰ ਜੋ ਮੰਦ ਲਏ ਅੱਖਾਂ, ਮੀਟ ਲਏ ਅੱਖਾਂ, ਉਹਨੇ ਅੱਖਾਂ ਵਿੱਚ ਵੈਰੀ ਨੂੰ ਰੜਕਣਾ ਕੀ, ਜਿਹੜਾ ਅੱਖਾਂ ਹੀ ਮੀਟ ਲਵੇ ਵੈਰੀ ਨੂੰ ਦੇਖ ਕੇ ਸੁੰਨ ਹੋ ਜਾਵੇ, ਤੇ ਫਿਰ ਅੱਖਾਂ ਵਿੱਚ ਵੈਰੀ ਕਿਵੇਂ ਰੜਕੂਗਾ ਉਹਦੇ ਵਿੱਚ। ਉਹ ਕਹਿੰਦਾ ਜਿਹੜੇ ਸਾਡੇ ਵੈਰੀ ਆ ਸਾਡੇ ਤਾਂ ਅੱਖਾਂ ਵਿੱਚ ਰੜਕਦੇ ਆ, ਤੂੰ ਕਿੰਨਿਆਂ ਬੇਮਜ਼ਲੂਮਾਂ ਦਾ ਬੇਕਸੂਰਾਂ ਦਾ ਸਿਰਾਂ ਦੇ ਮੁੱਲ ਪਾਏ ਆ, ਤੂੰ ਮੁੱਲ ਪਾਏ ਆ, ਪਤਾ ਨਹੀਂ ਕੀ ਤੂੰ ਥਾਂ ਥਾਂ ਤੇ ਟੰਗੇ ਪਏ ਆ ਸਿੱਖਾਂ ਦੇ ਸਿਰ, ਪ੍ਰਾਮ ਲਾ ਕੇ ਇੱਕ ਦੂਜੇ ਵਿੱਚ ਚਬੂਤਰੇ ਟੰਗੇ ਪਏ ਆ, ਐਡੇ ਭੈੜੇ ਕਾਰਜ ਕਰ ਰਹੇ ਹੋ। ਜਿਹੜੇ ਸਾਡਾ ਖਾਲਸਾ ਜੰਗਲਾਂ ਦੇ ਵਿੱਚ ਬੈਠਾ ਹੈ ਉਹ ਡਰ ਕੇ ਨਹੀਂ ਬੈਠਾ, ਉਹ ਗੁਰੂ ਨੂੰ ਯਾਦ ਕਰਦਾ ਧਿਆਉਂਦਾ ਏ, ਇੱਕਦਮ ਉਹ ਆਊਗਾ ਜਦ ਸਿੰਘ ਇਕੱਠੇ ਹੋ ਕੇ ਚੜ੍ਹਾਈ ਕਰਨਗੇ ਲਾਹੌਰ ਦੇ ਉੱਪਰ, ਔਰ ਤੇਰੇ ਵਰਗੇ ਦੁਸ਼ਟਾਂ ਦਾ ਖਾਤਮਾ। ਤਾਂ ਮੇਰੀ ਆ ਜਿਹੜੀ ਹੈ ਨਾ, ਸਾਡੇ ਗੁਰੂ ਸਾਹਿਬ ਨੇ ਬਖਸ਼ੀ ਹੈ ਨਾ ਸਾਡਾ ਆਹ ਜੁੱਤੀ ਦੀ ਨੋਕ 'ਤੇ ਤੈਨੂੰ ਮੈਂ ਨਾਲ ਲੈ ਕੇ ਜਾਊਂਗਾ। ਉਹ ਕਹਿੰਦਾ ਮੈਂ ਤੈਨੂੰ ਤਸੀਹੇ ਦੇਊਂਗਾ, ਕਹਿੰਦਾ ਦੇ ਲਾ, ਤੇਰੇ ਦਰਬਾਰ 'ਚ ਖੜਾ, ਤੇਰੇ ਰਾਜ 'ਚ ਖੜਾ, ਤੇਰਾ ਹੁਕਮ ਚੱਲਦਾ, ਬੈਠੇ ਆ ਫਤਵੇ ਲਾਉਣ ਵਾਲੇ, ਫਤਵੇ ਦਵਾ ਦੇ। ਉਹ ਕਹਿੰਦਾ ਤੈਨੂੰ ਸਿੱਖੀ ਨਾਲ ਬੜਾ ਪਿਆਰ ਹੈ, ਤੂੰ ਆ ਕੇ ਫਤਿਹ ਬੁਲਾਈ ਹੈ ਨਾ, ਮੈਂ ਤੈਨੂੰ ਦੱਸਦਾ ਮੈਂ ਸਿੱਖੀ ਕੀ ਹੁੰਦੀ ਹੈ। ਉਹਨੇ ਇੱਕ ਨਾਈ ਨੂੰ ਸੱਦਿਆ ਏ, ਕਹਿੰਦਾ ਉਸਰਾ ਤੇ ਕੈਂਚੀ ਲੈ ਕੇ ਆ, ਇਹਨੂੰ ਸਿੱਖੀ ਨਾਲ ਬੜਾ ਪਿਆਰ ਹੈ, ਇਹਨੂੰ ਕੇਸਾਂ ਨਾਲ ਬੜਾ ਪਿਆਰ ਹੈ, ਇਹਦੇ ਕੇਸ ਕਤਲ ਕਰ ਦਿਓ, ਕੇਸ ਦੇਖੋ ਊੜਾ ਤੇ ਜੂੜਾ। ਦੇਖੋ ਬੱਚੇ ਦੀ ਜੋ ਹੁੰਦੀ ਹੈ ਦੁਨਿਆਵੀ ਤੌਰ 'ਤੇ ਗੁਰ ਦੇਣ ਵਾਲੀ ਅਧਿਆਪਕ ਮਾਂ ਹੁੰਦੀ ਹੈ, ਮਾਂ ਬਖਸ਼ਿਸ਼ ਕਰਦੀ ਹੈ ਵੀ ਬੇਟਾ ਦੇਖੋ ਦਾਦੀ ਕਥਾ ਸੁਣਾਉਂਦੀ ਹੈ ਕਹਾਣੀਆਂ ਗੁਰੂ ਸਾਹਿਬ ਦੇ ਇਤਿਹਾਸ ਗੁਰੂ ਸਾਹਿਬ ਦੇ ਬੱਚਿਆਂ ਬਾਰੇ, ਵੀ ਭਾਈ ਜੇ ਕਿਸੇ ਨੇ ਸਰਹੰਦ ਦਿਖਾ ਕੇ ਲਿਆਓ ਆਪਣੇ ਬੱਚਿਆਂ ਨੂੰ ਵੀ ਉੱਥੇ ਕੀ ਕਹਿਰ ਵਾਪਰਿਆ ਹੈ, ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਜਿਹਨਾਂ ਨੇ ਈਨ ਨਹੀਂ ਮੰਨੀ ਹੈ, ਖੇਡਣ ਦੀਆਂ ਉਮਰਾਂ ਸੀ ਪਰ ਉਹਨਾਂ ਜ਼ਾਲਮਾਂ ਨੇ ਤਰਸ ਨਹੀਂ ਕਰਿਆ, ਸਿੱਖੀ ਨਹੀਂ ਛੱਡੀ। ਮੇਰਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ, ਜੇ ਸਿਰ ਜਾਂਦਾ ਤਾਂ ਜਾਵੇ। ਜਿਹੜੇ ਪੂਰੇ ਗੁਰਸਿੱਖ ਹੁੰਦੇ ਆ ਉਹਨਾਂ ਨਾਲ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਹੋਣ ਦਿੰਦੇ ਗੇ। ਔਰ ਜਿਹੜਾ ਭਾਈ ਤਾਰੂ ਸਿੰਘ ਕਹਿੰਦਾ ਏ, ਲਿਆ ਜਿਹਨੂੰ ਸਤਨਾ ਸਤਲਾ ਬੁਲਾਲਾ ਗੇਰਾ, ਇੱਕ ਸਾਰੇ ਸਿਰੇ ਦਾ ਬੁਲਾਇਆ ਗਿਆ, ਆਪਣਾ ਨਾਈ ਬੁਲਾਇਆ ਗਿਆ, ਉਹ ਆਪਦਾ ਉਸਰਾ ਤੇ ਕੈਂਚੀ ਲੈ ਕੇ ਆਇਆ ਏ। ਭਾਈ ਤਾਰੂ ਸਿੰਘ ਨੇ ਚੌਂਕੜਾ ਮਾਲਿਆ ਏ, ਭਾਈ ਤਾਰੂ ਸਿੰਘ ਉਹਨੂੰ ਕਹਿੰਦਾ, ਨਾਈ ਨੂੰ ਕਹਿੰਦਾ ਏ, ਕਹਿੰਦਾ ਤੂੰ ਆਪਣਾ ਕੈਂਚੀ ਤੇ ਉਸਰਾ ਤਿੱਖਾ ਕਰ ਲਾ, ਮੈਂ ਆਪਣੇ ਵਾਲਾਂ ਨੂੰ ਤਿੱਖਾ ਕਰਦਾ ਏ। ਸਰਦਾਰ ਭਾਈ ਤਾਰੂ ਸਿੰਘ ਨੇ ਚੌਂਕੜਾ ਲਾਇਆ ਏ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨਾਲ ਧਿਆਨ ਧਰ ਕੇ ਜਪਜੀ ਸਾਹਿਬ ਦਾ ਪਾਠ ਉਹਨੇ ਆਰੰਭਿਆ ਏ, ਤੇ ਇਧਰੋਂ ਜਦੋਂ ਉਹ ਨਾਈ ਕੇਸ ਕਤਲ ਕਰਨ ਲੱਗਿਆ, ਕੇਸ ਲੋਹੇ ਦੀਆਂ ਤਾਰਾਂ ਬਣ ਗਏ, ਕੈਂਚੀ ਧੋਣੀ ਕੱਟੀ ਦੇ ਮੇਰੇ ਸਾਥੀ।

ਲੋਹੇ ਦੀਆਂ ਤਾਰਾਂ ਬਣ ਗਏ ਕੈਂਚੀ ਤੋਂ ਨਾ ਕੱਟੀ ਦੇ। ਕਲਾ ਵਰਤਦੀ ਹੈ ਕਲਾ ਜਦੋਂ ਕੋਈ ਗੁਰੂ ਨੂੰ ਯਾਦ ਕਰਦਾ ਹੈ। ਪਰ ਕਈ ਲੋਕਾਂ ਦੇ ਅੱਖਾਂ ਹੁੰਦੇ ਹੋਏ ਵੀ ਲੋਕਾਂ ਨੂੰ ਦਿਸਦਾ ਨਹੀਂ ਹੈ, ਅੰਨੇ ਬਣੇ ਫਿਰਦੇ ਹਨ, ਪਛਾਣ ਨਹੀਂ ਸਕਦੇ ਬੰਦਗੀ ਵਾਲੀ ਰੂਹ। ਜਿਵੇਂ ਔਰੰਗਜ਼ੇਬ ਬਾਦਸ਼ਾਹ ਹੋਇਆ, ਕਿੰਨਾ ਦੁਸ਼ਟ ਹੋਇਆ, ਰੱਬ ਨਾਲ ਹੀ ਵੈਰ ਕਰੀ ਗਿਆ, ਰੱਬ ਨਾਲ ਵੈਰ ਕਰੀ ਗਿਆ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਉਹਦੇ ਰਾਜ ਵਿੱਚ ਜਿਹੜੇ ਫਕੀਰ ਸੀ, ਇੱਕ ਤਾਂ ਫਕੀਰਾਂ ਨੂੰ ਬੜਾ ਤੰਗ ਕੀਤਾ, ਉਹਨੇ ਸਾਰੇ ਫਕੀਰ ਫੜ ਕੇ ਜੇਲ੍ਹ 'ਚ ਸੁੱਟਤੇ ਆ। ਸਰਮੱਦ ਫਕੀਰ ਵੀ ਹੋਇਆ ਦਿੱਲੀ ਦੇ ਵਿੱਚ, ਸਰਮੱਦ ਫਕੀਰ ਮੁਸਲਮਾਨ ਹੋਇਆ, ਉਹਨੂੰ ਵੀ ਜੇਲ੍ਹ ਦੇ ਵਿੱਚ ਸੁੱਟਤਾ। ਸਰਮੱਦ ਫਕੀਰ ਇਹਦਾ ਭਰਾ ਸੀ ਦਾਰਾ ਸ਼ਕੋ, ਦਾਰਾ ਸ਼ਕੋ ਨੂੰ ਸੱਚਾ ਪਾਤਸ਼ਾਹ ਕਹਿੰਦਾ ਸੀਗਾ ਸਰਮੱਦ ਫਕੀਰ। ਇਹ ਮੱਚ ਗਿਆ, ਕਹਿੰਦਾ ਜੇ ਪਾਤਸ਼ਾਹ ਕਹਿੰਦਾ ਲੋਕ ਬਾਦਸ਼ਾਹ ਕਹਿਣਗੇ, ਇਹ ਤਖ਼ਤ 'ਤੇ ਬਹਿ ਜੂਗਾ, ਇਹ ਉਹਨੂੰ ਖਤਮ ਕਰਤਾ ਹੈ। ਉਹ ਇਹਦਾ ਚੇਲਾ ਸੀ ਸਰਮੱਦ ਫਕੀਰ ਦਾ। ਸਰਮੱਦ ਫਕੀਰ ਨੂੰ ਬੇੜੀਆਂ ਲਾ ਕੇ ਨਾ, ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ ਲਾ ਕੇ ਜੇਲ੍ਹ 'ਚ ਬੰਦ ਕਰਤਾ। ਵੱਡੇ ਲੋਕ ਡਰਦੇ ਸੀਗੇ, ਪਰ ਇਹ ਨਹੀਂ ਡਰਿਆ ਦੁਸ਼ਟ ਬਿੱਧੀ ਦਾ ਮਾਲਕ। ਇਹਨੂੰ ਜਦੋਂ ਬੰਦ ਕੀਤਾ ਹੋਇਆ ਨਾ, ਰੋਮ ਦਾ ਰਾਜਾ, ਰੋਮ ਦਾ ਉੱਥੋਂ ਦਾ ਇੱਕ ਵਕੀਲ, ਵਕੀਲ ਰਾਜੇ ਨੂੰ ਕਹਿੰਦਾ ਜੀ ਮੈਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ, ਸਾਰਾ ਕੁਛ ਦੇਖ ਲਿਆ, ਸਾਰਾ ਕੁਛ ਵਾਚ ਲਿਆ, ਜੋ ਕੁਛ ਲਿਖਿਆ, ਮੈਨੂੰ ਸਬਰ ਅਤੇ ਸ਼ੁਕਰ ਬਾਰੇ ਦੱਸੋ। ਸਬਰ ਅਤੇ ਸ਼ੁਕਰ ਕੀ ਹੁੰਦਾ, ਮੈਨੂੰ ਇਹਦੇ ਬਾਰੇ ਪਤਾ ਨਹੀਂ। ਉਹ ਕਹਿੰਦਾ ਮੈਨੂੰ ਕਿਹੜਾ ਪਤਾ, ਮੈਂ ਤੈਨੂੰ ਜਦ ਨੂੰ ਕਿਤਾਬਾਂ 'ਚੋਂ ਨਹੀਂ ਮਿਲਿਆ ਗਿਆ। ਇਹ ਤਾਂ ਅਣਭਵੀ ਗੱਲਾਂ, ਦੇਖੋ ਸਬਰ, ਸ਼ੁਕਰ, ਸੰਤੋਖ, ਗਿਆਨ, ਵਿਵੇਕ, ਵਿਰਾਗ, ਇਹ ਗੁਰੂ ਸਾਹਿਬ ਬਖਸ਼ਿਸ਼ ਕਰਦਾ ਹੈ, ਉੱਚੀਆਂ ਅਤੇ ਸੁੱਚੀਆਂ ਚੀਜ਼ਾਂ ਹਨ। ਰੋਮ ਦਾ ਬਾਦਸ਼ਾਹ ਆਪਣੇ ਵਕੀਲ ਨੂੰ ਕਹਿੰਦੇ ਇਉਂ ਕਰ, ਤੂੰ ਹਿੰਦੁਸਤਾਨ ਚਲਿਆ ਜਾ, ਔਰੰਗਜ਼ੇਬ ਬਾਦਸ਼ਾਹ ਦਿੱਲੀ ਬੈਠਾ, ਉਹਦੇ ਦਰਬਾਰ 'ਚ ਜਾਈ, ਉਦੋਂ ਜਾ ਕੇ ਪਤਾ ਕਰੀ। ਜਦੋਂ ਉਹ ਦਿੱਲੀ ਜਾਂਦਾ ਏ, ਵਕੀਲ ਦਿੱਲੀ ਜਾਂਦਾ ਏ, ਉਹ ਉੱਥੋਂ ਨੂੰ ਪੁੱਛਦਾ ਹੈ, ਕਿਸੇ ਨੂੰ ਪੁੱਛਦਾ ਹੈ ਕਿ ਮੈਂ ਸਬਰ ਅਤੇ ਸ਼ੁਕਰ ਬਾਰੇ ਪਤਾ ਕਰਨ ਵਾਸਤੇ ਆਇਆ ਏ। ਉਹ ਇੱਕ ਉਹਨੂੰ ਪੁਰਸ਼ ਮਿਲ ਜਾਂਦਾ ਹੈ, ਭਜਨੀਕ ਪੁਰਸ਼, ਉਹ ਕਹਿੰਦਾ ਗੱਲ ਸੁਣ, ਔਰੰਗਜ਼ੇਬ ਦੇ ਕੋਲ ਜਾਂਦੇ, ਮੈਂ ਲੈ ਕੇ ਜਾਂਦਾ ਤੈਨੂੰ, ਉਹਨੇ ਜੇਲ੍ਹ 'ਚ ਬੰਦ ਕੀਤਾ ਹੋਇਆ ਸਰਮੱਦ ਫਕੀਰ, ਤੈਨੂੰ ਉਹ ਦੱਸੂ ਵੀ ਸਬਰ ਅਤੇ ਸ਼ੁਕਰ ਕੀ ਹੁੰਦਾ ਹੈ। ਕਹਿੰਦਾ ਪਤਾ ਮੈਨੂੰ ਵੀ ਨਹੀਂ, ਮੈਂ ਤੈਨੂੰ ਲੈ ਜਾਂਦਾ। ਉਹ ਪੁਰਸ਼ ਉਸ ਵਕੀਲ ਨੂੰ ਔਰੰਗਜ਼ੇਬ ਦੇ ਦਰਬਾਰ 'ਚ ਲੈ ਗਿਆ। ਔਰੰਗਜ਼ੇਬ ਨੂੰ ਕਹਿੰਦਾ ਜੀ ਇਹਨੂੰ ਸਰਮੱਦ ਫਕੀਰ ਨੂੰ ਮਿਲਾਉਣਾ, ਇਹ ਰੋਮ ਤੋਂ ਆਇਆ ਏ, ਰੋਮ ਦੇ ਰਾਜ ਦਾ ਵਕੀਲ ਹੈ। ਉਹ ਕਹਿੰਦੇ ਜਾ ਮਿਲਾ ਦੇ ਕਰਾਂ ਜਾ ਕੇ। ਜਦੋਂ ਹੁਣ ਉਹਨੂੰ ਜੇਲ੍ਹ ਦੇ ਵਿੱਚ ਲੈ ਕੇ ਜਾ ਰਿਹਾ ਹੈ ਨਾ, ਜਿਸ ਉਹ ਕੈਬਨ ਵਿੱਚ ਬੈਠਾ ਸੀਗਾ, ਜਿਹੜੀ ਅੰਦਰ ਬੈਠਾ ਸੀਗਾ ਕਮਰੇ ਦੇ ਵਿੱਚ, ਉਸ ਕਮਰੇ ਨੂੰ ਮੋਟਾ ਸਾਰਾ ਜੰਦਾ ਲੱਗਿਆ ਹੋਇਆ ਏ, ਅਤੇ ਸਰਮੱਦ ਫਕੀਰ ਦੇ ਹੱਥਾਂ ਨੂੰ ਹੱਥ ਖੜੀਆਂ, ਪੈਰਾਂ ਨੂੰ ਬੇੜੀਆਂ ਏ, ਅਤੇ ਉਹਦੇ ਤਨ 'ਤੇ ਕੋਈ ਕੱਪੜਾ ਨਹੀਂ ਹੈ, ਵਾਲ ਵੀ ਉਹਦੇ ਖਿਲਰੇ ਪਏ ਬੈਠਾ ਉੱਥੇ। ਉਹ ਵਕੀਲ ਉਹ ਪੁਰਸ਼ ਨੂੰ ਕਹਿੰਦਾ ਆਹ ਆਹ ਸੜੀਅਲ ਜਿਹਾ ਬੰਦਾ, ਆਹ ਦੱਸੋ ਮੈਨੂੰ ਸਬਰ ਅਤੇ ਸ਼ੁਕਰ ਬਾਰੇ। ਇਹ ਤੂੰ ਕਹਿੰਦਾ ਮੁੜ ਚੱਲ, ਇਹ ਤਾਂ ਕੋਈ ਮੁਸ਼ਕ ਆਉਂਦਾ ਹੈ, ਬੁੱਧਬੁਆਰੇ ਹੀ ਚੱਲਦੇ ਆ। ਉਹ ਕਹਿੰਦਾ ਨਹੀਂ, ਤੂੰ ਆਹ ਤਾਂ ਸਹੀ ਸਿਰੇ ਦਾ ਇਹ ਆ, ਸਿਰੇ ਦਾ ਇਹ ਜੋ ਉਦੋਂ ਤਾਂ ਲੱਗੂ ਸਬਰ ਅਤੇ ਸ਼ੁਕਰ ਬਾਰੇ, ਤੈਨੂੰ ਦੱਸੂਗਾ ਇਹ। ਉਹ ਜਦ ਕਿਹਾ ਨਾ ਸਰਮੱਦ ਫਕੀਰ ਨੂੰ, ਉਸ ਪੁਰਸ਼ ਨੇ ਕਹਿੰਦਾ ਜੀ ਇਹ ਬੰਦਾ ਤੁਹਾਡੇ ਕੋਲੋਂ ਸਬਰ ਅਤੇ ਸ਼ੁਕਰ ਬਾਰੇ ਪੁੱਛਣ ਵਾਸਤੇ ਆਇਆ, ਦੱਸੋ ਇਹਨੂੰ। ਫਕੀਰਾਂ ਦੀ ਮੌਜ ਹੈ। ਸਰਮੱਦ ਫਕੀਰ ਕਹਿੰਦਾ ਕੱਲ੍ਹ ਨੂੰ ਆਇਓ। ਉਹ ਕਹਿੰਦਾ ਛੇਤੀ ਚੱਲ ਇੱਥੋਂ ਕਰਾਂ। ਵਕੀਲ ਕਹਿੰਦਾ ਛੇਤੀ ਚੱਲ ਕੇ ਨਾ। ਕਹਿੰਦਾ ਕੱਲ੍ਹ ਨੂੰ ਕੀ ਕਰਨਾ, ਆਪਾਂ ਨਹੀਂ ਆਉਣਾ ਇਹ 'ਚ, ਇਹ ਆਪਾਂ ਨੂੰ ਕੀ ਦੱਸ ਦੂਗਾ, ਐਡਾ ਬੜਾ ਜਿੰਦਾ ਲੱਗਿਆ ਹੋਇਆ ਏ, ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ ਹਨ, ਇਹ ਕੀ ਦੱਸ ਦੂਗਾ ਆਪਾਂ ਨੂੰ, ਕੈਦੀ ਹੈ ਤਾਂ ਔਰੰਗਜ਼ੇਬ ਦਾ, ਕੀ ਪਤਾ ਕਿਹੜੇ ਕੀ ਕੰਮ ਕੀਤਾ ਹੋਣਾ, ਗਲਤ ਕਿਸ ਕੇਸ ਵੜਿਆ ਹੋਇਆ। ਚਲੋ ਚਲੋ, ਅਗਲੇ ਦਿਨ ਉਹ ਜਾਂਦਾ ਹੈ, ਉੱਥੋਂ ਤੋਂ ਚਲੇ ਜਾਂਦੇ। ਉਦੋਂ ਅਗਲੇ ਦਿਨ ਫਿਰ ਪੁਰਸ਼ ਉਹ ਬੁਲਾ ਕੇ ਸਮਝਾ ਕੇ ਲਿਆਉਂਦਾ ਵੀ ਤੈਨੂੰ ਉਹ ਤੇਰੇ ਸਵਾਲ ਦਾ ਜਵਾਬ ਤੈਨੂੰ ਉਹ ਦੇਊਗਾ, ਤੂੰ ਆ ਜਾ ਕੇ ਇੱਕ ਵਾਰੀ ਤੂੰ ਮੰਨ ਮੇਰੀ ਗੱਲ ਕਰ। ਉਹ ਲੈ ਜਾਂਦਾ ਉਹਨੂੰ, ਜਦੋਂ ਫਿਰ ਲੈ ਕੇ ਜਾਂਦਾ ਹੈ ਨਾ, ਜਦੋਂ ਉੱਥੇ ਜਾਂਦਾ ਹੈ, ਜਿਸ ਕਮਰੇ ਵਿੱਚ ਸਰਮੱਦ ਫਕੀਰ ਬੈਠਾ ਹੁੰਦਾ, ਐਡਾ ਵੱਡਾ ਜਿੰਦਰਾ ਲੱਗਿਆ ਹੁੰਦਾ ਹੈ ਨਾ, ਸਬਰ ਅਤੇ ਸੰਤੋਖ, ਸਬਰ ਸ਼ੁਕਰ ਵਾਲੇ ਪੁੱਛਣ ਵਾਸਤੇ ਆਇਆ, ਪਰ ਕਹਿੰਦਾ ਗੱਲਾਂ ਬਾਤਾਂ ਨਾਲ ਨਹੀਂ ਹੈ, ਪ੍ਰਤੱਖ ਦਿਖਾਉਣਾ, ਮੈਨੂੰ ਪ੍ਰਤੱਖ ਦਿਖਾਓ ਵੀ ਸਬਰ ਅਤੇ ਸ਼ੁਕਰ ਕੀ ਹੁੰਦਾ ਹੈ। ਕਹਿੰਦਾ ਦਿਖਾ ਦਿੰਦੇ ਹੈ। ਜਦੋਂ ਉੱਥੇ ਗਏ, ਜਿਹੜਾ ਕਮਰੇ ਨੂੰ ਜਿੰਦਾ ਲੱਗਿਆ ਸੀ ਨਾ, ਮੋਟਾ ਸਾਰਾ ਕਮਰੇ ਨੂੰ ਜਿੰਦਾ ਲੱਗਿਆ ਸੀ, ਉਹ ਆਪਦੇ ਆਪ ਹੀ ਖੁੱਲ੍ਹ ਗਿਆ। ਉਹ ਕਹਿੰਦਾ ਆ ਜਾਓ ਸਰਮੱਦ ਫਕੀਰ, ਕਹਿੰਦਾ ਅੰਦਰ ਆ ਜਾਓ। ਜਦੋਂ ਅੰਦਰ ਆਏ ਹੈ, ਸਭ ਤੋਂ ਪਹਿਲਾਂ ਤਾਂ ਉਹਦੇ ਪੈਰਾਂ ਦੀਆਂ ਬੇੜੀਆਂ ਖੁੱਲ੍ਹ ਗਈਆਂ, ਆਪਦੇ ਆਪ ਕਿਸੇ ਨੇ ਖੋਲ੍ਹੀਆਂ ਨਹੀਂ ਹੈ, ਬੇੜੀਆਂ ਖੁੱਲ੍ਹ ਗਈਆਂ। ਹੈਰਾਨ ਹੋਈ ਜਾਂਦਾ ਏ। ਉਹ ਕਹਿੰਦਾ ਮੈਂ ਤਾਂ ਕਿ ਅਸੀਂ ਕਿਤੇ ਉਈ ਹੈ, ਮੁੜ ਕੇ ਜੇ ਹੱਥ ਕਰਿਆ ਸੀ ਉਹ ਵੀ ਖੁੱਲ੍ਹ ਗਈਆਂ, ਉਹ ਬੈਠਿਆ ਹੋ ਗਿਆ ਹੈ। ਸਰਮੱਦ ਫਕੀਰ ਕਹਿੰਦਾ ਏ ਉਸ ਵਕੀਲ ਨੂੰ, ਕਹਿੰਦਾ ਹਾਂਜੀ ਦੱਸੋ ਕੀ ਤੁਸੀਂ ਦੇਖਣਾ ਹੈ, ਕੀ ਪਰਖਣਾ ਹੈ। ਉਹ ਕਹਿੰਦਾ ਜੀ ਮੈਂ ਰੋਮ ਤੋਂ ਆਇਆ ਏ, ਅਤੇ ਇਹ ਪੁਰਸ਼ ਮੈਨੂੰ ਲਿਆਇਆ ਤੁਹਾਡੇ ਦਰਸ਼ਨ ਕਰਨ ਵਾਸਤੇ, ਮੈਂ ਸਬਰ ਅਤੇ ਸ਼ੁਕਰ ਬਾਰੇ ਮੈਨੂੰ ਦੱਸੋ, ਪ੍ਰਤੱਖ ਦਿਖਾਉਣਾ ਹੈ। ਉਹ ਕਹਿੰਦਾ ਇਉਂ ਕਰ, ਫਿਰ
ਨੇਤਰ ਬੰਦ ਕਰ ਲਾ, ਨੇਤਰ ਬੰਦ ਕਰਕੇ ਦੇਖੀ ਤੈਨੂੰ ਕੀ ਦਿਸਦਾ ਹੈ। ਸਨਮਧ ਫਕੀਰ ਨੇ ਉਸ ਵਕੀਲ ਦੇ ਨੇਤਰ ਬੰਦ ਕਰਾ ਤੇ, ਨੇਤਰ ਜਦੋਂ ਬੰਦ ਕਰੇ ਨਾ 33 ਕਰੋੜ ਦੇਵੀ ਦੇਵਤਾ ਹੱਥ ਬੰਨੀ ਖੜਾ ਸਨਮਧ ਫਕੀਰ ਦੇ ਅੱਗੇ, ਹੱਥ ਬੰਨੀ ਖੜੇ ਦੇਵੀ ਦੇਵਤੇ, ਕਹਿੰਦੇ ਸਾਨੂੰ ਹੁਕਮ ਕਰ, ਹੁਕਮ ਹੁਕਮ ਕਰ, ਅਸੀਂ ਔਰੰਗਜ਼ੇਬ ਦੁਸ਼ਟ ਦਾ ਰਾਜ ਗਰਕ ਕਰ ਦਈਏ, ਇਹਨੂੰ ਖਤਮ ਕਰ ਦਈਏ, ਫਨਾਹ ਕਰ ਦਈਏ, ਭਸਮ ਕਰ ਦਈਏ। ਹੱਥ ਜੋੜੀ ਖੜੇ ਆ, ਐਡੀ ਉਹਦੀ ਬੰਦਗੀ ਹੈ। ਕਹਿੰਦਾ ਨੇਤਰ ਖੋਲ। ਉਦੋਂ ਬਾਅਦ ਉਹ ਕਹਿੰਦਾ ਆਹ ਕਟੋਰਾ ਪਿਆ ਨਾ, ਬਰਤਨ ਪਏ ਸੜੇ ਜੇ, ਕਹਿੰਦਾ ਖਾਰਾ ਪਾਣੀ ਮਿਲਦਾ, ਜ਼ਹਿਰ ਵਾਲਾ ਪਾਣੀ ਮਿਲਦਾ ਹੈ, ਪ੍ਰਸ਼ਾਦਾ ਤਾਂ ਮਿਲਦਾ ਨਹੀਂ ਹੈ, ਵਿੱਚ ਜ਼ਹਿਰ ਮਿਲਾ ਕੇ ਜੋ ਆਉਂਦੀ ਮੈਨੂੰ ਉਹ ਮਿਲਦਾ, ਮੈਂ ਉਹ ਛਕਦਾ ਹੈ। ਜੇ ਹੋਰ ਸਬਰ ਸ਼ੁਕਰ ਦੇਖਣਾ ਤਾਂ ਦੇਖ ਲਾ। ਉਹ ਕਹਿੰਦਾ ਠੀਕ ਹੈ, ਨਮਸਕਾਰ ਕਰਦਾ। ਔਰੰਗਜ਼ੇਬ ਨੂੰ ਕਹਿੰਦਾ ਤੂੰ ਇਹ ਅੱਲਾ ਖੁਦਾ ਰੱਬ ਦਾ ਬੰਦਾ ਹੈ ਜਿਹਨੂੰ ਅੰਦਰ ਕੈਦ ਕਰੀ ਬੈਠਾ, ਛੱਡ ਦੇ ਇਹਨੂੰ। ਉਹਨੂੰ ਛੱਡਤਾ ਹੈ, ਛਡਾਇਆ ਫਿਰ ਉਹਨੂੰ। ਸਬਰ ਤੇ ਸੰਤੋਖ, ਗਿਆਨ ਤੇ ਵਿਵੇਕ, ਵਰਾਗ, ਇਹ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਇੱਥੇ ਹੁਣ ਕਲਾ ਵਰਤੀ ਹੈ, ਭਾਈ ਤਾਰੂ ਸਿੰਘ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ, ਕੈਂਚੀ ਤੋਣਾ ਕੱਟੀ ਦੇ, ਉਹ ਕੇਸ ਲੋਹੇ ਦੀਆਂ ਤਾਰਾਂ ਬਣ ਗਿਆ। ਗੁਰੂ ਦੀ ਕੇਸ ਗੁਰੂ ਦੀ ਮੋਹਰ ਹੈ, ਬਾਜਾ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਹਰ ਹੈ। ਉਹ ਕਹਿੰਦੇ ਆ, ਉਹ ਜਾ ਕੇ ਦੱਸਦਾ ਹੈ ਨਾਈ, ਕਹਿੰਦਾ ਜੀ ਇਹ ਤਾਂ ਕੇਸ ਲੋਹੇ ਦੀਆਂ ਤਾਰਾਂ ਬਣ ਗਏ, ਬੇਇੱਜ਼ਤੀ ਹੋ ਗਈ ਹੈ, ਜਗਰੀਏ ਖਾਂ ਦੀ ਬੇਇੱਜ਼ਤੀ ਹੋ ਗਈ ਹੈ। ਕਹਿੰਦਾ ਏ ਹੁਣ ਇਉਂ ਕਰੋ, ਕਹਿੰਦਾ ਮੋਚੀ ਨੂੰ ਬੁਲਾਓ, ਮੋਚੀ ਨੂੰ ਸਣੇ ਕੇਸਾਂ ਤੋਂ ਫੜ ਕੇ ਇਹਦੀ ਖੋਪੜੀ ਲਾ ਦਿਓ, ਖੋਪੜੀ, ਫਿਰ ਦੇਖਾਂਗੇ ਇਹ ਇਹਨੂੰ ਕਿੰਨਾ ਕੁ ਪਿਆਰ ਆ। ਜਦੋਂ ਸੈਰੀ ਲੈ ਜੂਗਾ, ਖੋਪੜੀ ਲੈ ਜੂਗੀ, ਆਪਾਂ ਹੀ ਤੜਫ ਤੜਫ ਕੇ ਇਹ ਪਲ ਪਲ ਤਲ ਤਲ ਆਪਾਂ ਹੀ ਮਰ ਜੂਗਾ। ਲਓ ਹੁਣ ਉਹਨਾਂ ਨੇ ਵਧੀਆ ਸਿਰੇ ਦਾ ਬਣਾਇਆ ਹੈ ਮੋਚੀ, ਮੋਚੀ ਆਉਂਦਾ ਏ, ਰੰਬੀ ਲੈ ਕੇ ਆਉਂਦਾ ਏ, ਆਰੀ ਲੈ ਕੇ ਆਉਂਦਾ ਏ। ਭਾਈ ਤਾਰੂ ਸਿੰਘ ਕਹਿੰਦਾ ਉਸ ਮੋਚੀ ਨੂੰ, ਕਹਿੰਦਾ ਖਾਨ ਜੀ ਅੱਗੇ ਨਾਈ ਆਇਆ ਸੀਗਾ, ਉਹਨੇ ਕੈਂਚੀ ਤੇ ਉਸਤਰਾ ਤਿੱਖਾ ਕਰਿਆ ਏ ਤੇ ਮੇਰੇ ਕੇਸ ਕਤਲ ਨਹੀਂ ਕਰ ਸਕਿਆ, ਤੁਸੀਂ ਮੇਰੀ ਖੋਪੜੀ ਲਾਉਣ ਵਾਸਤੇ ਆਏ ਹੋ, ਜਿਹੜਾ ਤੁਸੀਂ ਵੀ ਆਪਣਾ ਇਹ ਤਿੱਖਾ ਕਰ ਲਓ, ਤਿੱਖਾ ਕਰ ਲਓ ਇਸ ਨੂੰ। ਔਰ ਦੇਖੋ ਕਹਿੰਦਾ ਹੁਣ ਉਹ ਪਾਪੀ ਦੁਸ਼ਟ ਜਲਾਦ, ਉਹ ਸਰਦਾਰ ਤਾਰੂ ਸਿੰਘ ਦੀ ਜਿਵੇਂ ਕੇਸਾਂ ਸਾਨੂੰ ਖੋਪੜੀ ਉਤਾਰਦੇ ਹੈ, ਉਹ ਸਮੇਂ ਦਾ ਦਰਦਨਾਕ ਸੀਨ ਮੇਰੇ ਸਾਥੀ ਪਿਆ ਇਉਂ ਬਿਆਨ ਕਰਦੇ ਆ।

ਦੇ ਵਿੱਚ ਕੋਈ ਐ ਪ੍ਰਚਾਰਕ ਕਵਿਸ਼ੇ ਢਾਡੀ ਨਹੀਂ ਹੋਇਆ ਸਾਡੇ ਖਾਨਦਾਨ ਦੇ ਵਿੱਚ। ਤੇ ਜਦੋਂ ਮੇਰੇ ਉਸਤਾਦ ਗਿਆਨੀ ਜੋਰਾ ਸਿੰਘ ਮੁਸਾਫਰ ਤੇ ਗਿਆਨੀ ਗੁਨਾਮ ਸਿੰਘ ਬਰਾੜ ਮੈਨੂੰ ਦੱਸਣ ਲੱਗੇ ਵੀ ਲੈਕਚਰ ਕਿਵੇਂ ਕਰਨਾ, ਕਿਵੇਂ ਖੜਨਾ, ਕਿਵੇਂ ਬੋਲਣਾ ਹੈ, ਇੱਕ ਤਾਂ ਮੈਨੂੰ ਕਹਿੰਦੇ ਵੀ ਕਵਿਤਾ ਪੜ੍ਹਨੀ ਹੈ, ਇਹਦੇ ਵਿੱਚ ਅੱਧਾ ਲੈਕਚਰ ਕਵਿਤਾ ਦੇ ਵਿੱਚ ਹੁੰਦਾ, ਅੱਧਾ ਤੁਸੀਂ ਐਂ ਤਿਆਰ ਕਰਨਾ। ਅਸੀਂ ਹੁਣ ਮੈਂ ਕਈਆਂ ਕੋਲ ਬਹਿ ਜਾਂਦਾ, ਮੈਨੂੰ ਫਿਰ ਗੱਲਾਂ ਸੁਣਾਉਂਦੇ ਆਪਦੀ ਜ਼ਿੰਦਗੀ ਦੀ ਜਾਂ ਤਜਰਬੇ ਹੁੰਦੇ ਆ। ਹੁਣ ਆਹ ਤਿੰਨੇ ਮੈਥੋਂ ਵੱਡੇ ਹਨ, ਤਿੰਨੇ ਮੈਥੋਂ ਉਮਰ ਦੇ ਵਿੱਚ, ਮੈਂ ਛੋਟਾ ਇਹਨਾਂ ਤੋਂ। ਸਾਨੂੰ ਕੰਮ ਹੋਰ ਤਾਂ ਕੋਈ ਹੈ ਨਹੀਂ, ਸਿਰਫ ਅਸੀਂ ਆਹੀ ਦੇਖਦੇ ਕਵਿਤਾ ਲਾਉਣੀ ਕਿਹੜੀ ਹੈ ਅਤੇ ਕਿਹੜੀ ਬੋਲਣੀ ਹੈ, ਗੱਲਾਂ ਮੈਂ ਹੋਰ ਕਰ ਗਿਆ, ਕਵਿਤਾ ਕੋਈ ਹੋਰ ਲਾਤੀ। ਅਸੀਂ ਇਹ 'ਤੇ ਤਾਂ ਪਰਪੱਕ ਰਹੀਏ ਨੇ ਜੋ ਸਾਨੂੰ ਸੌਕ ਮਿਲਿਆ, ਸਾਡਾ ਇਤਿਹਾਸ ਚੱਲ ਰਿਹਾ ਹੈ। ਸੋ ਪਿਆਰੇ ਖਾਲਸਾ ਜੀ, ਇਹ 'ਤੇ ਇੱਕ ਪਹਿਰਾ ਦੇਣਾ ਹੁੰਦਾ ਹੈ ਵੀ ਅਸੀਂ ਉਹ ਬੋਲ ਕੀ ਰਿਹਾ ਅਤੇ ਕਵਿਤਾ ਕਿਹੜੀ ਲਾਉਣੀ ਹੈ। ਸੋ ਇਹਨਾਂ ਨੇ ਪਹਿਲਾਂ ਹੀ ਉਹ ਖੋਪੜੀ ਲਵਾ ਕੇ ਸਾਰਾ ਕੁਛ ਕਰਤਾ ਹੈ ਅਤੇ ਮੈਂ ਉੱਥੇ ਬੈਠਾ ਵੀ ਹੈ, ਉਹਦੀ ਖੋਪੜੀ ਉਤਾਰ ਰਹੇ ਹੈ, ਉਹਦੀ ਖੋਪੜੀ ਉਤਾਰਤੀ ਹੈ। ਅਤੇ ਖੋਪੜੀ ਜਦੋਂ ਉਤਾਰਤੀ ਹੈ ਨਾ, ਪਰ ਫਿਰ ਵੀ ਮੁੱਖ ਦੇ ਵਿੱਚ ਸਿਮਰਨ ਕਰ ਰਿਹਾ ਹੈ, ਗੁਰੂ ਦਾ ਸਿੱਖ ਸਿਮਰਨ ਕਰ ਰਿਹਾ, ਸਿਮਰਨ ਨਹੀਂ ਛੱਡਿਆ ਹੈ। ਦੋ ਹਫ਼ਤਿਆਂ ਤੋਂ ਉੱਪਰ ਬੈਠਾ ਰਿਹਾ ਉਹ ਭਾਈ ਤਾਰੂ ਸਿੰਘ, ਉਸੇ ਤਰ੍ਹਾਂ ਲਹੂ ਮਿਝਦੀਆਂ ਨਦੀਆਂ ਤਰੀਆਂ ਵੀਰ ਖਾਲਸੇ ਨੇ, ਕਵਿਤਾ ਕੱਢੋ ਹੁਣ। ਸੋ ਪਿਆਰੇ ਖਾਲਸਾ ਜੀ, ਆਇਓ ਉੱਥੇ ਬੈਠਾ ਰਿਹਾ, ਇੱਧਰੋਂ ਜ਼ਕਰੀਆ ਖਾਨ ਜਿਹੜਾ ਜ਼ਕਰੀਆ ਖਾਨ ਹੈ ਉਹਨੂੰ ਬਿਸ਼ਾਵ ਦਾ ਬੰਨ ਪੈ ਗਿਆ, ਕਿਉਂਕਿ ਖਾਲਸੇ ਨੇ ਕਿਹਾ ਸੀ ਨਾ ਕਿ ਮੈਂ ਜੁੱਤੀ ਦੀ ਨੋਕ ਤੇ ਤੈਨੂੰ ਨਾਲ ਲੈ ਕੇ ਜਾਊਂਗਾ ਖਾਨਾ। ਦੇਖੋ ਕਿ ਹੁਣ ਔਰੰਗਜ਼ੇਬ ਵੀ ਹੋਇਆ, ਔਰੰਗਜ਼ੇਬ ਦੁਸ਼ਟ, ਉਹਨੇ ਰੱਬ ਦੇ ਨਾਲ ਗੁਰੂ ਸਾਹਿਬ ਨਾਲ 14 ਜੰਗਾਂ ਲੜੀਆਂ, 14, ਤੇ ਗੁਰੂ ਸਾਹਿਬ ਇੱਕ ਵੀ ਜੰਗ ਨਹੀਂ ਹਾਰੇ ਗੁਰੂ ਸਾਹਿਬ, ਔਰ ਬਾਈ ਧਾਰ ਦੇ ਰਾਜੇ ਨਾਲ ਮਿਲ ਗਏ ਔਰੰਗਜ਼ੇਬ ਦੇ ਤੇ ਵਜੀਦ ਖਾਨ ਦੇ ਨਾਲ ਮਿਲ ਗਏ। ਬਾਈ ਧਾਰ ਦੇ ਰਾਜੇ ਹੈ ਤਾਂ ਹਿੰਦੂ ਸੀ ਨਾ, ਨਿੱਕੇ ਮੋਟੇ ਰਾਜੇ, ਜੇ ਗੁਰੂ ਸਾਹਿਬ ਦੇ ਅਧੀਨ ਹੋ ਜਾਂਦੇ ਉੱਧਰ ਆ ਜਾਂਦੇ ਤੇ ਪੌਂ ਬਾਰਾਂ ਹੁੰਦੀਆਂ। ਅੱਜ ਲਾਂਤਾਂ ਪੈ ਰਹੀਆਂ ਉਹਨਾਂ ਨੂੰ ਬਾਈ ਧਾਰ ਦੇ ਰਾਜਿਆਂ ਨੂੰ ਵੀ ਜਿਹੜੇ ਦੁਸ਼ਟਾਂ ਨਾਲ ਰਲ ਗਏ ਆ, ਤੇ ਜੇ ਗੁਰੂ ਸਾਹਿਬ ਦੇ ਅਧੀਨ ਹੋ ਜਾਂਦੇ। ਹੁਣ ਦੇਖੋ, ਪੀਰ ਭੀਖਮ ਸ਼ਾਹ ਮੁਸਲਮਾਨ ਫਕੀਰ ਔਰ ਪੀਰ ਬੁੱਧੂ ਸ਼ਾਹ ਦੋਨਾਂ ਨੇ ਸਜਦਾ ਕੀਤਾ ਮਹਾਰਾਜ ਨੂੰ, ਔਰ ਖੁਦਾ ਰੱਬ ਮੰਨਿਆ ਦੋਨਾਂ ਜਾਣਿਆਂ ਨੇ, ਉਹਨਾਂ ਦੀ ਵੀ ਜੈ ਜੈਕਾਰ ਹੋ ਰਹੀ ਹੈ। ਜਦੋਂ ਅਵਤਾਰ ਦਾ ਇਤਿਹਾਸ ਚੱਲਦਾ ਉਦੋਂ ਪੀਰ ਭੀਖਮ ਸ਼ਾਹ ਤੋਂ ਅਸੀਂ ਚੱਕਦੇ ਹਾਂ, ਉੱਥੋਂ ਸ਼ੁਰੂ ਹੁੰਦਾ ਵੀ ਉੱਥੇ ਪਟਨੇ ਗਿਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਫਿਰ ਪੀਰ ਬੁੱਧੂ ਸ਼ਾਹ ਭੰਗਾਣੀ ਦੇ ਜੰਗ ਵਿੱਚ ਆਪਦੇ ਚਾਰੇ ਪੁੱਤ ਤੇ ਕਿੰਨੇ ਮਰੀਦ ਲੈ ਕੇ ਆਇਆ, ਉੱਥੇ ਸ਼ਾਮਿਲ ਹੋਇਆ ਹੈ। ਪਰ ਦੁਸ਼ਟਾਂ ਨੇ ਕੀ ਕੀਤਾ, ਪੀਰ ਬੁੱਧੂ ਸ਼ਾਹ ਨੂੰ ਖਤਮ ਕਰਾਤਾ, ਕਿਵੇਂ ਖਤਮ ਕਰਾਇਆ ਹੈ ਉਹਨਾਂ ਦਾ ਨਾਂ ਹੈ। ਸੋ ਪਿਆਰੇ ਖਾਲਸਾ ਜੀ, ਆਏ ਸਾਡੇ ਸਤਿਗੁਰਾਂ ਦੇ ਨਾ ਇੰਨੀਆਂ ਜੰਗਾਂ ਲੜੀਆਂ, ਪਰ ਗੁਰੂ ਜੀ ਇੱਕ ਜੰਗ ਨਹੀਂ ਹਾਰੇ। ਇਹ ਨਹੀਂ ਹੈ ਵੀ ਪਰਿਵਾਰ ਦੀ ਖਾਤਰ ਲੜਦੇ ਰਹੇ ਹੈ, ਕੁਝ ਹੋਰ ਜਰ ਜੋਰੂ ਜ਼ਮੀਨ ਦੀ ਖਾਤਰ ਨਹੀਂ ਲੜੇ, ਹਿਊਮਨ ਰਾਈਟ ਦੀ ਖਾਤਰ ਲੜੇ ਵੀ ਅਧਿਕਾਰ ਸਭ ਨੂੰ ਇੱਕੋ ਜਿਹੇ ਬਰਾਬਰ ਮਿਲਣ। ਜਦ ਦੀਦੇ ਕਾਂਗੜ ਦੀ ਧਰਤੀ ਤੇ ਬਾਜਾਂ ਵਾਲੇ ਸਤਿਗੁਰੂ ਦੇਸੂ ਰਾਮਗੜੀ ਦੇ ਚੁਆਰੇ ਵਿੱਚ ਬੈਠੇ ਇੱਕ ਜਫਰਨਾਮਾ ਲਿਖਦੇ ਆ, ਕਿਹਨੂੰ? ਔਰੰਗਜ਼ੇਬ ਨੂੰ। ਕਹਿੰਦਾ ਔਰੰਗਜ਼ੇਬ, ਮਹਾਰਾਜ ਕਹਿੰਦੇ ਔਰੰਗਜ਼ੇਬ, ਤੂੰ ਮੇਰੇ ਚਾਰ ਪੁੱਤ ਖਤਮ ਕਰਤੇ, ਚਾਰ ਪੁੱਤ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਉਹ ਤੂੰ ਮੇਰੇ ਚਾਰ ਪੁੱਤ ਖਤਮ ਕਰਨ ਤੋਂ ਬਾਅਦ ਮੇਰੇ ਪੁੱਤਰਾਂ ਦੀ ਗਿਣਤੀ ਭੁੱਲ ਗਿਆ? ਉਹ ਹਜੇ ਤਾਂ ਸਪੋਲੀਏ ਖਤਮ ਹੋਏ ਆ, ਫਨੀਰ ਕਾਲੇ ਨਾਗ ਹਜੇ ਵੀ ਜਾਂਦੇ ਆ, ਉਹ ਤੇਰੀ ਛਾਤੀ ਤੇ ਚੜ ਕੇ ਵਹਿ ਲੰਘੇ। ਇੱਕ ਜਫਰਨਾਮਾ ਲਿਖਿਆ, ਜਫਰਨਾਮਾ ਫਾਰਸੀ ਦੇ ਵਿੱਚ, ਗੁਰੂ ਸਾਹਿਬ ਨੇ ਕਿੱਡੇ ਮਹਿੰਗੇ ਸ਼ਬਦ ਲਿਖੇ, ਕਿੱਡੇ ਮਹਿੰਗੇ ਸ਼ਬਦ, ਕੀ ਉਹਨੂੰ ਜਨਾਇਆ, ਕਿਹਨੂੰ ਜਨਾਇਆ? ਔਰੰਗਜ਼ੇਬ ਨੂੰ ਜਨਾਇਆ ਵੀ ਚਾਹੇ ਤੂੰ ਪਿਛਲੇ ਜਨਮਾਂ 'ਚ ਬੰਦਗੀ ਕਰਕੇ ਰਾਜ ਮੰਗ ਲਿਆ, ਤੈਨੂੰ ਰਾਜ ਮਿਲਿਆ, ਪਰ ਤੂੰ ਰੱਬ ਨਾਲ ਵੈਰ ਕਰੀ ਗਿਆ, ਰੱਬ ਨਾਲ ਵੈਰ ਕੀਤਾ ਹੈ। ਉਹ ਤੂੰ ਆਇਆ ਕਰਨ ਕੀ ਸੀ, ਕੀਤਾ ਤੂੰ ਕੀ ਹੈ? ਰੱਬ ਨਾਲ ਵੈਰ ਕੀਤਾ, ਲੜਾਈਆਂ ਲੜੀ ਗਿਆ, ਉਹਨਾਂ ਦੇ ਬੱਚਿਆਂ ਨੂੰ ਪਰਿਵਾਰ ਨੂੰ ਖਤਮ ਕਰਤਾ ਹੈ। ਇਹ ਤਾਂ ਨਹੀਂ ਤੇਰੀ ਕੁਰਾਨ ਕਹਿੰਦੀ, ਇਹ ਤਾਂ ਨਹੀਂ ਅੱਲਾਹ ਦੇ ਖੁਦਾ ਦੇ ਨਜ਼ਮ ਕਹਿੰਦੇ, ਰੱਬ ਦੇ ਨਜ਼ਮ, ਇਹ ਤਾਂ ਨਹੀਂ ਕਹਿੰਦੇ ਕਿ ਐਂ ਮਜ਼ਲੂਮਾਂ ਤੇ, ਉਹ ਤੂੰ ਫਕੀਰ ਨਹੀਂ ਛੱਡਿਆ ਕੋਈ, ਉਹ ਤੂੰ ਆਪਦਾ ਭਰਾ ਨਹੀਂ ਛੱਡਿਆ, ਆਪਦਾ ਪਿਤਾ ਨਹੀਂ ਛੱਡਿਆ, ਉਹਨਾਂ ਦਾ ਖੂਨ ਪੀ ਗਿਆ ਬਾਟੇ ਦੇ ਵਿੱਚ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਜਨਾਇਆ, ਔਰ ਜਿਹੜਾ ਖਤ ਸੀਗਾ, ਖਤ ਉਹਦੀ ਧੀ ਨੇ ਪੜਿਆ, ਇਹੋ ਜਿਹੇ ਸ਼ਬਦ ਦੇਖੋ। ਔਰੰਗਜ਼ੇਬ ਨਾ ਤਾਂ ਤੀਰਾਂ ਨਾਲ, ਨਾ ਤਲਵਾਰਾਂ ਨਾਲ, ਨਾ ਨੇਜਿਆਂ ਨਾਲ, ਨਾ ਵਰਸ਼ਿਆਂ ਨਾਲ, ਕਿਹਦੇ ਨਾਲ ਖਤਮ ਹੈ? ਗੁਰੂ ਸਾਹਿਬ ਦੇ ਲਿਖੇ ਹੋਏ ਜਫਰਨਾਮਾ, ਉਹ ਪੜ੍ਹ ਕੇ ਸੁਣਾਇਆ ਉਹਦੀ ਧੀ ਨੇ, ਤਾਂ ਉਹਦੀ ਮੌਤ ਹੋਈ ਹੈ। ਤੇ ਇਧਰੋਂ ਭਾਈ ਤਾਰੂ ਸਿੰਘ ਨੇ ਕਿਹਾ ਸੀਗਾ, ਖਾਨਾ ਜੇ ਮੈਂ ਚਲਿਆ ਗਿਆ ਤੈਨੂੰ ਜੁੱਤੀ ਦੀ ਨੋਕ ਤੇ ਮੂਹਰੇ ਲਾ ਕੇ ਨਾਲ ਲੈ ਕੇ ਜਾਊਂਗਾ। ਉਸ ਸਿੱਖ ਦੀ ਖੋਪੜੀ ਤਾਂ ਲਾਤੀ ਹੈ, ਪਰ ਉਹਨੇ ਮੁੱਖ ਦੇ ਵਿੱਚੋਂ ਆਪਣੇ ਗੁਰੂ ਦਾ ਸਤਿਗੁਰਾਂ ਦਾ ਸਿਮਰਨ ਨਹੀਂ ਛੱਡਿਆ ਹੈ। ਦੋ ਹਫ਼ਤਿਆਂ ਤੋਂ ਉੱਪਰ ਹੋ ਗਏ ਉੱਥੇ ਬੈਠਾ ਸਿਮਰਨ ਕਰ ਰਿਹਾ ਹੈ। ਇੱਧਰ ਜ਼ਕਰੀਆ ਖਾਨ ਨੂੰ ਬੰਨ ਪੈ ਗਿਆ, ਬੰਨ, ਬੜਾ ਹਕੀਮ ਵੈਦ ਸੱਦੇ ਹਨ, ਪਰ ਸਾਰਾ ਜ਼ੋਰ ਲਾ ਲਿਆ, ਪੂਰੀ ਵਾਹ ਲਾ ਲਈ ਆ, ਪਰ ਇਹਦਾ ਬੰਨ ਨਹੀਂ ਖੁੱਲਿਆ। ਅਖੀਰ ਸਰਦਾਰ ਸਵੇਰ ਸਿੰਘ ਜੀ ਜਾਂਦੇ ਆ, ਸਰਦਾਰ ਸਵੇਗ ਸਿੰਘ ਜਾਂਦੇ ਆ ਭਾਈ ਤਾਰੂ ਸਿੰਘ ਵਾਲੇ, ਅਰਜ਼ ਕਰਦੇ ਆ, ਕਹਿੰਦੇ ਖਾਨ ਨਾਲ ਬੜੀ ਮਾੜੀ ਹੋਈ ਹੈ। ਭਾਈ ਤਾਰੂ ਸਿੰਘ ਕਹਿੰਦਾ, ਆਖਰੀ ਬੋਲ ਆ, ਕਹਿੰਦਾ ਜੁੱਤੀ ਹੈ, ਮੈਂ ਕਿਹਾ ਸੀ ਜੁੱਤੀ ਦੇ ਨੋਕ ਤੇ ਨਾਲ ਲੈ ਕੇ ਜਾਊਂ, ਜੇ ਮੈਂ ਗਿਆ ਤੈਨੂੰ ਵੀ ਨਾਲ ਲੈ ਕੇ ਜਾਊਂਗਾ।
ਉਹ ਕਹਿੰਦਾ ਜੁੱਤੀਆਂ ਮਾਰੋ ਸਿਰ ਦੇ ਵਿੱਚ ਉਹਦੇ। ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਜਾਂਦੇ, ਦੇਹ ਤੇਰੇ ਦੀ ਸਿਰ ਤੇ ਤਾਜ਼ੀ ਹਜਾਮਤ ਕਰਾਈ ਸੀ, ਉਹ ਗੰਜਾ ਬਣਿਆ ਹੋਇਆ ਸੀ ਮੁਸਲਮਾਨ, ਤਾਜ਼ੀਆਂ ਹਜਾਮਤ, ਜੁੱਤੀ ਦੇਹ ਤੇਰੇ ਦੀ, ਜੁੱਤੀ ਦੇਹ ਤੇਰੇ ਦੀ ਜੁੱਤੀ, ਜੁੱਤੀਆਂ ਮਾਰ ਮਾਰ ਕੇ ਉਹਦੀ ਮੌਤ ਹੋ ਗਈ। ਉਧਰੋਂ ਖਾਲਸਾ ਵੀ ਰੱਬ ਨੂੰ ਪਿਆਰਾ ਹੋ ਗਿਆ, ਸ਼ਹੀਦ ਹੋ ਕੇ ਭਾਈ ਤਾਰੂ ਸਿੰਘ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਰਨਾਂ 'ਚ ਪਹੁੰਚ ਗਏ ਆ। ਦੇਖੋ ਇਹ ਖਾਲਸਾ ਹੈ, ਇਹ ਰਹਿੰਦੀ ਦੁਨੀਆ। ਸਿੱਖੀ ਨੂੰ ਮੁਕਾਉਣ ਵਾਲੇ ਆਪ ਮੁੱਕ ਗਏ ਅਤੇ ਮੁੱਕ ਜਾਣਗੇ, ਜਿੰਨੇ ਮਰਜ਼ੀ ਮਨਸੂਬੇ ਘੜ ਲੈਣ, ਜਿਹੜੀਆਂ ਮਰਜ਼ੀ ਸਰਕਾਰਾਂ ਆ ਲੈਣ, ਵੀ ਸਿੱਖਾਂ ਨੂੰ ਖਤਮ ਕਰਨਾ ਖਤਮ ਕਰਨਾ, ਇਹ ਖਤਮ ਨਹੀਂ ਹੋ ਸਕਦੇ। ਗੁਰੂ ਦਾ ਖਾਲਸਾ ਚਾਰ ਯੁੱਗਾਂ ਤੱਕ ਅਜ਼ਰ ਅਮਰ ਰਹੂਗਾ, ਅਮਰ ਰਹੂਗਾ। ਲਹੂ ਮਿਝਦੀਆਂ ਨਦੀਆਂ ਤਰੀਆਂ ਵੀਰ ਖਾਲਸੇ ਨੇ। ਦੇਖੋ ਬਿਪਤਾ ਪੈਂਦੀ ਹੈ, ਬਿਪਤਾ ਹਰੇਕ ਤੇ ਪੈਂਦੀ ਹੈ, ਤੈਨੂੰ ਬਿਪਤਾ ਪਈ ਤੇ ਸਭ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਉਣਾ ਆਪਣੇ, ਜਿਨ੍ਹਾਂ ਨੂੰ ਤੂੰ ਆਪਣੇ ਕਹਿਣਾ ਹੈ, ਇਹ ਮੇਰੇ ਮਿੱਤਰ ਹੈ, ਇਹ ਮੇਰੇ ਸੱਜਣ ਹੈ, ਇਹ ਮੇਰੇ ਤੋਂ ਜਾਨ ਵਾਰਦੇ ਹੈ, ਇਹ ਮੇਰੇ ਨਾਲ ਐਂ ਕਰਨਗੇ, ਮੇਰੇ ਨਾਲ ਖੜਨਗੇ, ਛੱਡ ਕੇ ਮੈਦਾਨ ਭੱਜ ਗਏ। ਜਿਹਨੂੰ ਕਹਿੰਦਾ ਸੀ ਮੇਰੇ ਨਾਲ ਖੜਨਗੇ, ਸਭ ਤੋਂ ਪਹਿਲਾਂ ਉਹੀ ਭੱਜਦੇ ਹੈ ਜਿਹੜੇ ਤੈਨੂੰ ਫੁਕਰਪੁਣੀ ਵਿੱਚ ਕਹਿੰਦੇ ਅਸੀਂ ਖੜੇ ਹੈ, ਹੋ ਅੱਗੇ ਤੂੰ, ਅਸੀਂ ਤੇਰੇ ਪਿੱਛੇ ਖੜੇ ਹੈ, ਤੇ ਪਿੱਛੇ ਪਿੱਛੇ ਪਿੱਠ ਭਮਾ ਕੇ ਭੱਜ ਜਾਂਦੇ, ਕੋਈ ਨੀ ਨਾਲ ਖੜਦਾ, ਖੜਦਾ ਤਾਂ ਗੁਰੂ ਸਾਹਿਬ ਖੜਦੇ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੇ ਦਰ ਤੇ ਜਿਹੜਾ ਆਉਂਦਾ, ਜਿਹੜਾ ਸੀਸ ਨਵਾਉਂਦਾ ਹੈ, ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਲੋ, ਮਹਿੰਗੀ ਜੀ ਕਾਬਲਿਤ ਨਾਲ ਸਰਵਣ ਕਰਿਓ, ਵੀ ਲਹੂ ਮਿਝਦੀਆਂ ਨਦੀਆਂ ਤਰੀਆਂ ਵੀਰ ਖਾਲਸੇ ਮੇਰੇ ਸਾਥੀ ਬਿਆਨ ਕਿਉਂ ਕਰਦੇ ਆ।

0: ਵਿੱਚ ਦੀਆਂ ਨਦੀਆਂ ਧਰੀਆਂ ਵੀਰ ਖਾਲਸੇ ਨੇ ਗੁੜਤੀ ਖੰਡੇ ਦੀ ਅੰਮ੍ਰਿਤ ਦੀ ਪਹੁਲ ਲੈ ਕੇ ਦਾਤ ਲੈ ਕੇ ਬਾਜਾਂ ਵਾਲੇ ਸਤਿਗੁਰੂ ਤੋਂ ਫਿਰ ਹੀ ਇਹ ਲਹੂ ਮਿਧ ਦੀਆਂ ਨਦੀਆਂ ਵੀਰ ਖਾਲਸੇ ਨੇ ਸਰ ਕੀਤੀਆਂ ਹਨ। ਮੰਜ਼ਲਾਂ ਉਦੋਂ ਹੀ ਸਰ ਹੁੰਦੀਆਂ ਜਦੋਂ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ। ਹੁਣ ਮੰਜ਼ਲਾਂ ਤੈ ਦਰਬਾਰ ਸਿੰਘਾਂ ਜਾਂ ਚੱਲ ਪਏ ਤੇਰੇ ਫਰਮਾਨ ਉੱਤੇ। ਹੁਣ ਗੁਰੂ ਦਾ ਹੁਕਮ ਹੈ ਜਿਹੜਾ ਉਪਦੇਸ਼ ਆਪਾਂ ਨੂੰ ਆਉਣਾ ਹੈ ਇਹ ਸਾਰਿਆਂ ਵਾਸਤੇ ਸਰਬ ਸਾਂਝਾ ਉਪਦੇਸ਼ ਹੁੰਦਾ। ਇਹ ਨਹੀਂ ਵੀ ਮੇਰੇ ਵਾਸਤੇ ਇਹਦੇ ਵਾਸਤੇ ਉਹਦੇ ਵਾਸਤੇ ਹੈ। ਜਿਹੜਾ ਮੰਨਣਾ ਸਿੱਖਾਂ ਦਾ ਫਰਜ਼ ਹੈ ਔਰ ਜਿਹੜਾ ਗੁਰੂ ਦੇ ਉਪਦੇਸ਼ ਨੂੰ ਮੰਨਦਾ ਇਹ ਸੁਣਦਾ ਹੈ ਡਰ ਪਉ ਹਿਰਦੇ ਵਿੱਚ ਹੁੰਦਾ ਹੈ ਮੰਜ਼ਲਾਂ ਵੀ ਉਹੀ ਸਰ ਕਰਦਾ ਹੈ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਅਤੇ ਗੁਰੂ ਸੰਗਤ ਬਖਸ਼ਣ ਯੋਗ ਹੈ। ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬਿੰਦ ਸੰਗਤਾਂ ਨੇ ਮਾਇਆ ਰੂਪੇ ਸੀਸ ਬਖਸ਼ੀ ਹੈ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚੁਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ।

ਆਖਾਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੈ ਨੇ ਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਵਾ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਨਿਸ਼ਨਾਂਦੀਆਂ ਦਾਤਾਂ ਬਖਸ਼ਣੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਬਖਸ਼ਣੀਆਂ ਆਰੰਭੇ ਕਾਰਜਾਂ ਦੇ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁਲਚਕ ਮਾਫ਼ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸੇ ਪਿਆਰੇ ਮੇਲੋ ਜਿਨ ਮਿਲਿਆ ਪਜੀਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾਟ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਪਰਮੇਸ਼ਰ ਦਿੱਤਾ ਬੰਨਾ,

हर हर प्रभ कृपा धारी संतो सुख हुआ सब थाई पार ब्रह्म पूर्ण

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਜੇ ਹੋਏ ਸਾਹਿਬਾਂ ਦੇ ਆਲਮਾਨਾ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਵਡਭਾਗੇ ਹਾਂ ਜੋ ਸਤਸੰਗਤ ਦੀਆਂ ਇਹ ਅਮੋਲਕ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਤਸੰਗਤ ਰੂਪ ਦੇ ਵਿੱਚ ਆਪ ਜੀ ਜੁੜ ਮਿਲ ਬੈਠੇ ਹੋ, ਬਿਰਾਜਮਾਨ ਹੋ ਕੇ ਜੁੜ ਬੈਠੇ ਹੋ। ਪਾਤਸ਼ਾਹ ਮਿਹਰ ਕਰਨ, ਧੰਨਵਾਦ ਹੈ ਗੁਰੂ ਸਵਾਰੇ ਢਾਡੀ ਜਥੇ ਦਾ, ਮਾਣਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ ਆਪ ਜੀ ਨੂੰ ਗੁਰ ਇਤਿਹਾਸ ਨਾਲ ਜੋੜ ਰਿਹਾ ਸੀ, ਜਥੇ ਦਾ ਧੰਨਵਾਦ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ, ਸਰਬੱਤੇ ਭਲੇ ਦੀ ਅਰਦਾਸ ਹੋਈ ਹੈ।

ਤੈਨੂੰ ਪ੍ਰਭ ਸਾਚੈ ਇੱਕ ਸੱਚ ਲਾਏ ਉਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੈ ਕੀ ਸਾਚੇ ਕਾਲ ਨਾਨਕ ਨਾਮ ਸਵਾਰਨ ਹਾਰਤ ਨਾਸਰੀ ਮਹਲਾ ਤੀਜਾ ਜੋ ਹਰ ਸੇਵੇ ਤਿਨ ਬਲ ਜਾਉ ਤਿਨ ਹਿਰਦੈ ਸਾਚ ਸਚਾ ਮੁਖ ਨਾਉ ਸਾਚੋ ਸਾਚ ਸੰਭਾਲਿਓ ਦੁਖ ਜਾਏ ਸਾਚੈ ਸ਼ਬਦ ਵਸੈ ਮਨੇ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਤਰਸਨਾਗਨ ਬੁਝਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕਹਿ ਪਾਣਾ ਚੱਲਾ ਤਾਂ ਆਪ ਜਾਏ ਸਾਚ ਮੈਲ ਪਾਏ ਹਰ ਗੁਣ ਗਾਏ ਨਾਮ ਸ਼ਬਦ ਬੂਝੇ ਨ ਜਾਣੈ ਬਾਣੀ ਮਨਮੁਖਿਆਂਦੇ ਦੁੱਖ ਵਿਹਾਣੀ ਸਤਿਗੁਰ ਪੇਟੇ ਤਾਂ ਸੁਖ ਪਾਏ ਹੁਣ ਮੈਂ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੈ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਪਾਵਾ ਤਨਾਸਰੀ ਮਹੱਲਾ ਤੀਜਾ ਮਨ ਮਰੈ ਤਾਤ ਮਰ ਜਾਏ ਬਿਨ ਮਨ ਮੋਏ ਕੈਸੇ ਅਰ ਪਾਏ ਮਨ ਮਰੈ ਦਾਰੂ ਜਾਣੈ ਕੋਏ ਮਨ ਸ਼ਬਦ ਮਰੈ ਬੂਝੇ ਜਨ ਸੋਏ ਜਿਸਨੂੰ ਬਸੈ ਹਰਦੇ ਵਡਿਆਈ ਗੁਰਪ੍ਰਸਾਦ ਵਸੈ ਮਨੇ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਜੀ ਪਾਵੈ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰੰਕਸ ਮਰਜੀ ਵਾਲਣ ਹਾਰਾ ਮਨ ਅਸਾਦ ਸਾਧਾ ਜਨ ਕੋਈ ਅਚਰ ਚਰੈ ਤੰਦਰ ਮਲ ਹੋਈ ਗੁਰਮੁਖੀ ਮਨ ਲਿਆ ਸਵਾਰ ਹੋ ਮੈਂ ਵਿੱਚੋਂ ਤਜੈ ਵਿਕਾਰ ਜੋ ਤੁਰ ਰੱਖੀਣ ਮੇਲ ਮਿਲਾਏ ਕਦੇ ਨਾ ਵਿਛੜੈ ਸ਼ਬਦ ਸਮਾਏ ਆਪਣੇ ਇਕੱਲਾ ਆਪੇ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਪਛਾਣੈ ਤਨਾਸਰੀ ਮਹਲਾ ਤੀਜਾ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਬੋਲੇ ਅੰਧ ਗਾਵਾਰ ਵਿਖਿਆ ਕਹਿ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨਿਆ ਮੈਂ ਜਾਏ ਰਹਾਉ ਮਨਮੁਖ ਭੁੱਲੇ ਸਮਰੇ ਗਵਾਰ ਭਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰੇ ਭਾਗ ਸਾਚਰਤ ਐਨਸ ਬੈਰਾਗ ਚੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਸੋਏ ਉਤਮ ਬ੍ਰਹਮ ਪਛਾਣੈ ਕੋਏ ਸਚ ਸਾਚਾ ਸਚ ਆਪ ਦ੍ਰਿੜਾਏ ਨਾਨਕੇ ਆਪੇ ਵੇਖੈ ਆਪੇ ਸਚ ਲਾਏ ਤਨਾਸਰੀ ਮਹੱਲਾ ਤੀਜਾ ਨਾ ਵੇਖੇ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵਲਾਏ ਗੁਰਮਤੀ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ ਹਮ ਮੂਰਖ ਮੂਰਖ ਮਨ ਮਾਹੇ ਹਮੈ ਵਿੱਚ ਸਭਕਾਰ ਕਮਾਏ ਗੁਰ ਪ੍ਰਸਾਦੀ ਹੋਮੈ ਜਾਏ ਆਪੇ ਬਖਸੇ ਲਏ ਮਿਲਾਏ ਮਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੁੱਬੈ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾਹੀ ਸੱਚ ਸੋਈ ਆਪੇ ਸੱਚ ਕਰਤਾ ਸੋਏ ਤਸਬਿਨ ਦੂਜਾ ਵਰਨਾ ਕੋਏ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਰਾਗ ਧਨਾਸਰੀ ਮਹੱਲਾ ਤੀਜਾ ਕਰ ਚੌਥਾ ਇੱਕ ਓਂਕਾਰ ਸਤ ਗੁਰਪ੍ਰਸਾਦ ਹਮ ਭੀਖ ਕਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਚਨ ਕੋ ਸਦਾ ਰਹੋ ਰੰਗ ਰਾਤਾ ਹੁਮ ਬਲਿਹਾਰੈ ਜਾਓ ਸਾਚੇ ਤੇਰੇ ਨਾ ਵਿਟੋ ਕਰਨ ਕਾਰਨ ਸਭਨਾ ਕਹੇ ਕੋ ਅਵਰ ਨਾ ਦੂਜਾ ਕੋਈ ਰਹਾਵ ਬਹੁਤੇ ਫੇਰ ਪਏ ਕਿਰਪਨ ਕੋ ਬਿਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦਿਓ ਆਪਣਾ ਸੀ ਬਖਸ ਕਰੀ ਜੈ ਪੰਡਤ ਨਾਨਕ ਭਰਮ ਪਟ ਖੂਲੇ ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾ ਗਈ ਹੈ ਭੀਤਰ ਸਤਿਗੁਰੂ ਸਿਉ ਮਨ ਮਾਨਿਆ ਤਨਾਸਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਇੱਕ ਓਂਕਾਰ ਸਤ ਗੁਰਪ੍ਰਸਾਦ ਜੋ ਹਰ ਸੇਵੇ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹਮ ਉਪਰੇ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਤਰ ਨੀਰ ਡੁਬਤ ਕਰ ਕਿਰਪਾ ਪਾਖਣਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਾਗੇ ਸੰਗਤ ਸਾਧ ਪਿਆਰੀ ਜੋ ਕੰਚਨ ਬੈਸੰਤਰ ਤਾਯੋ ਮਲਕਾ ਟਿਕਟ ਤੇ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਤਾਰੀ ਹਰ ਹਰ ਹਰ ਔਕਤ ਜਗ ਪੂਰਾ ਜਪ ਹਰ ਹਰ ਹੁਮੈ ਮਾਰੀ ਹਰ ਹਰ ਹਰ ਅਗਮ ਗਾਦ ਬੋਧ ਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਧਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਪਰੰਪੋ ਪਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੈ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤਿ ਹਰ ਲਿਵ ਲਾਗੀ ਰਹਾਉ ਸੰਤ ਜਨਾ ਕੀ ਜਾਤ ਹਰ ਸਵਾਮੀ ਤੁਮ ਠਾਕੁਰ ਹਮ ਸਾਂਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਕ ਬੁਲਾਗੀ ਕਿਆ ਹਮ ਕਿਰਮ ਨਾਨ ਨਿਕ ਕੀਰੇ ਤੂੰ ਵੱਡ ਪੁਰਖ ਵਡਾਗੀ ਤੁਮਰੀ ਗਤ ਮਿਤ ਕਹਿ ਨਾ ਸਕਾਂ ਪ੍ਰਭ ਹਮ ਕਿਉਂ ਕਰ ਮਿਲਾਂ ਭਾਗੀ ਹਰ ਪ੍ਰਭ ਸਵਾਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾ ਗੀਤ ਨਾ ਸ੍ਰੀ ਮਹਲਾ ਚੌਥਾ ਕਾ ਸੰਤ ਸਤਿਗੁਰ ਸਤਿ ਪੁਰਖਾ

0: ਕੈ ਸੁਣੈ ਸੋ ਮੁਕਤਾ, ਹਮ ਤਿਸ ਕੈ ਸਤਿਗੁਰ ਬਾਣੀ ਹਰਿ ਕੇ ਸੰਤ। ਸੁਣੋ ਜਸ ਕਾਨੀ ਹਰਿ ਹਰਿ ਕਥਾ, ਸੁਣੋ ਇਕ ਨਿਮਕ ਪਲ, ਸਭ ਕਿਲ ਵਿਖ ਪਾਪ ਲੈ ਜਾਣੀ, ਰਹਾਵੈ ਸਾ ਸੰਤ। ਸਾ ਜਿਨ ਪਾਇਆ ਤੇ ਵਡ ਪੁਰਖ ਵਡਾਨੇ, ਤਿਨ ਕੀ ਧੂਰ ਮੰਗਾ ਪ੍ਰਭ ਸੁਆਮੀ। ਹਮ ਹਰ ਲੋਚ ਲੁਚਾਨੀ, ਹਰ ਹਰ ਸਫਲ ਵਿਰਖ ਪ੍ਰਭ ਸੁਆਮੀ। ਜਿਨ ਜਪਿਓ ਸੇ ਤ੍ਰਿਪਤਾਨੀ, ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ। ਸਬਲਾ ਸੀ ਭੁਖ ਭੁਖਾਨੀ, ਜਿਨ ਕੇ ਵਡੇ ਭਾਗ ਵਾੜੀ ਉੱਚੇ। ਤਿਨ ਹਰ ਜਪਿਓ ਜਪਾਨੀ, ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ। ਜਿਨ ਨਾਨਕ ਦਾਸ ਤਸਾਨੀ, ਤਿਨ ਆਸਰੀ ਮਹਲਾ ਚੌਥਾ। ਹਮੇ ਅੰਦਲੇ ਅੰਧ ਬਿਖੇ ਬਿਖਰਾਤੇ, ਕਿਉ ਚਾਲਾਂ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ। ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲਮਾਨੋ। ਹਰ ਹਰ ਕਥਾ ਨਿਰਾਲੀ, ਰੁਹਾਉ ਹਰ ਕੇ ਸੰਤ। ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬਿਗਾਲੇ। ਸਤਿਗੁਰ ਸੇਵ ਖਰਚ ਹਰ ਬਾਦੋ, ਮਤ ਜਾਣੋ ਅੱਜ ਕੇ ਕਾਲੀ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚਲੈ ਹਰ ਨਾਲੀ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾ ਲਈ। ਹਰ ਹਰ ਜਪਨ ਜਪ ਲੋਚ ਲੁਚਾਨੀ, ਹਰ ਕਿਰਪਾ ਕਰ ਬਨਵਾਲੀ। ਜਿਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਤਨਾਸਰੀ ਮਹਲਾ ਚੌਥਾ, ਹਰ ਹਰ ਬੂੰਦ ਭਏ ਹਰ ਸੁਆਮੀ। ਹਮ ਚਾਤਰਕ ਬਿਲਲ ਬਿਲਾਤੀ, ਹਰ ਹਰ ਕਿਰਪਾ ਕਰੋ ਪ੍ਰਭੇ ਆਪਣੀ। ਮੁਖ ਦੇਵੋ ਹਰ ਨਿਮਖਾਤੀ, ਹਰ ਬਿਨ ਰਹਿ ਨਾ ਸਕੋ ਕਰਾਤੀ। ਜੋ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉ ਹਰ ਜਨ ਤਿਉ ਹਰ ਬਿਨ ਹਮਰ ਜਾਤੀ ਰਹਾਉ। ਤੁਮ ਹਰ ਸਰਵਰ ਅਤ ਅਗਾਹ, ਹਮ ਲੈ ਨਾ ਸਕੇ ਅੰਤ ਮਾਤੀ। ਤੂੰ ਪਰੈ ਪਰੈ ਪਰਮ ਪਰ ਸੁਆਮੀ, ਮਿਤ ਜਾਨੋ ਆਪਣ ਗਾਤੀ। ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂ ਲੈ ਰਾਤੀ। ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਤਮ ਪਾਤੀ। ਆਪੇ ਠਾਕੁਰ ਆਪੇ ਸੇਵਕ ਆਪਣਾ ਵੈ ਭਾਤੀ। ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਭਗਾਤੀ। ਧਨਾਸਰੀ ਮਹੱਲਾ ਚੌਥਾ, ਕਲਯੁਗ ਕਾ ਧਰਮ ਕਹੋ ਤੁਮ ਭਾਈ, ਕੇਵ ਛੂਟਾ ਹਮ ਛੁਟਕਾ ਕੀ। ਹਰ ਹਰ ਜਪ ਪੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾ ਕੀ। ਹਰ ਜੀ ਲਾਜ ਰੱਖੋ ਹਰ ਜਨ ਕੀ, ਹਰ ਹਰ ਜਪਨ ਜਪਾਓ ਆਪਣਾ। ਹਮ ਮਾਗੀ ਭਗਤ ਏਕਾਕੀ, ਰਹਾਉ ਹਰ ਕੇ ਸੇਵਕ ਸੇ ਹਰ ਪਿਆਰੇ। ਜਨ ਜਪਿਓ ਹਰ ਬਚਨਾ ਕੀ, ਲੇਖਾ ਚਿਤ੍ਰਗੁਪਤ ਜੋ ਲਿਖਿਆ, ਸਭ ਛੂਟੀ ਜਮਕੀ ਬਾਕੀ। ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾ ਕੀ। ਦਿਨੀਅਰ ਸੂਰ ਤ੍ਰਸਨਾਗਨ ਬੁਜਾਨੀ, ਸਿਵ ਚਰਿਓ ਚੰਦ ਚੰਦਾ ਕੀ। ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪੇ ਆਪਾ ਕੀ। ਜਨ ਨਾਨਕ ਕੋ ਪ੍ਰਭ ਕੀ ਜੈ ਕਿਰਪਾ, ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜੈ। ਕਰ ਦਾਸਨ ਦਾਸ ਤਸਾ ਕੀ। ਤਨਾਸਰੀ ਮਹੱਲਾ ਚੌਥਾ, ਕਰ ਪੰਜਵਾਂ ਦੋ ਪਦੇ ਕੋ ਓੰਕਾਰ, ਸਤਿਗੁਰ ਪ੍ਰਸਾਦ ਉਰਤਾਰ ਵਿਚਾਰ ਮੁਰਾਰ। ਰਮੋ ਰਮ ਮਨਮੋਹਨ ਨਾਮ ਜਪੀਨ, ਦ੍ਰਿਸ਼ਟ ਗੋਚਰੰ ਪਰ ਅਪਰੰਪਰ ਸੁਆਮੀ। ਗੁਰਪੂਰੈ ਪ੍ਰਗਟ ਕਰ ਦੀਨੇ, ਰਾਮ ਪਾਰਸ ਚੰਦਨ ਹਮਕਾਸ਼ਟ ਲੋਸਟ। ਹਰ ਸੰਗ ਹਰੀ ਸਤਸੰਗ ਪਏ, ਹਰ ਕੰਚਨ ਚੰਦਨ ਕੀਨੇ। ਰਹਾਉ ਨਵ ਛੇ ਖੱਟ ਬੋਲੈ ਮੁਖ ਆਗਰ, ਮੇਰਾ ਹਰ ਪ੍ਰਭ ਇਵ ਨ ਪਤੀਨੇ। ਜਿਨ ਨਾਨਕ ਹਰ ਹਿਰਦੈ ਸੁਤ ਧਿਆਵੋ, ਇਉ ਹਰ ਪ੍ਰਭ ਮੇਰਾ ਭੀਨੇ। ਤਨਾਸਰੀ ਮਹੱਲਾ ਚੌਥਾ, ਗੁਣ ਕਹੋ ਹਰ ਲਹੋ, ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਤੇ ਆਏ। ਹਰ ਦਰਗਾਹ ਭਾਵੈ ਫਿਰ ਜਨਮ ਨਾ ਆਵੈ, ਹਰ ਹਰ ਹਰ ਜੋਤ ਸਮਾਈ। ਜਪ ਮਨ ਨਾਮ ਹਰੀ ਹੋਏ ਸਰਬ ਸੁਖੀ, ਹਰ ਜਸੀ ਊਚ ਸਭਨਾ ਤੇ ਉਪਰ। ਹਰ ਹਰ ਹਰ ਸੇਵ ਛਡਾਈ, ਰੁਹਾਓ ਹਰ ਕਿਰਪਾ ਨਿਦਕੀਨੀ। ਗੁਰ ਭਗਤ ਹਰ ਦੀਨੀ, ਤਬ ਹਰ ਸਿਉਂ ਪ੍ਰੀਤ ਬਨਿਆਈ। ਬੋਚਿੰਤ ਵਿਸਾਰੀ ਹਰ ਨਾਮ ਉਰਧਾਰੀ, ਨਾਨਕ ਹਰ ਪਏ ਆ ਸਖਾਈ। ਤਨਾਸਰੀ ਮਹੱਲਾ ਚੌਥਾ, ਹਰ ਪੜ ਹਰ ਲਿਖ ਹਰ ਜਪ ਹਰ ਗਾਓ, ਹਰ ਪੌਜਲ ਪਾਰੀ ਉਤਾਰੀ। ਮਨ ਬਚਨ ਨਿਰਦੈ ਤੇ ਆਏ, ਹਰ ਹੋਏ ਸੰਤੁਸ਼ਟ ਇਵ ਭਾਣ। ਹਰ ਨਾਮ ਉਰਾਰੀ ਮਨ ਜਪੀਐ, ਹਰ ਜਗਦੀਸ ਮਿਲ ਸੰਗਤ ਸਾਧੂ ਮੀਤ। ਸਦਾ ਆਨੰਦ ਹੋਵੈ ਦਿਨ ਰਾਤੀ, ਹਰ ਕੀਰਤ ਕਰ ਬਨਵਾਰੀ। ਰਹਾਉ ਹਰ ਹਰ ਕਰੇ ਦ੍ਰਿਸ਼ਟ ਤਬ ਭਇਓ ਮਨ ਉਦਮ, ਹਰ ਹਰ ਨਾਮ ਜਪਿਓ ਗਤ ਭਈ ਹਮਾਰੀ। ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ, ਹਰਿ ਆਏ ਪਇਓ ਪਰਿਓ ਹੈ ਸਰਣ ਤੁਮਾਰੀ। ਤਨਾਸਰੀ ਮਹੱਲਾ ਚੌਥਾ, ਚੌਰਾਸੀ ਸਿੱਧ ਬੁੱਧ ਤੇ ਤੀਸ ਕੋਟ, ਮਨ ਜਨ ਸਬਚਾਏ ਹਰ ਜੀਓ ਤੇਰੋ ਨਾਓ। ਗੁਰ ਪ੍ਰਸਾਦ ਕੋ ਵਿੜਲਾ ਪਾਵੈ, ਜਿਨ ਕੋ ਲਾਟ ਲਿਖਿਆ ਤੁਰ ਪਾਉ। ਜਪ ਮਨ ਰਾਮੈ ਨਾਮ, ਹਰ ਜਸ ਉਤਮ ਕਾਮ। ਜੋ ਗਾਵੈ ਸੁਣੈ ਤੇਰਾ ਜਸਵਾਮੀ, ਓ ਤਿਨ ਕੈ ਸਦ ਬਲਿਹਾਰੈ ਜਾਉ। ਰਹਾਉ ਸਰਨਾਗਤ ਬ੍ਰਿਤ ਪਾਲਕ ਹਰ ਸੁਆਮੀ, ਜੋ ਤੁਮ ਦੇਹੋ ਸੋਈ ਹੋਂ ਪਾਉ। ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ, ਹਰ ਸਿਮਰਨ ਕਾ ਹੈ ਚਾਓ। ਤਨਾਸਰੀ ਮਹੱਲਾ ਚੌਥਾ, ਸੇਵਕ ਸੇਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰਿ ਉਤਮ ਬਾਨੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, जिन सतगुर की आज्ञा सत सतकर्मानी बोलो भाई हर कीरत हर पवजल तीरथ हर दर तिन की उत्तम बात है संतो हर कथा जिन जनो जानी रहा आपे गुर चेला है आपे आपे हर प्रभ चोज विडानी जन नानक आप मिलाए सोई हर मिलसी अवर सब त्याग उहा हर पानी इतना श्री महला चौथा इच्छा पूरक सर्व सुखदाता हर जाके वासै काम तेना सोया सर त्याई मेरे जीड़े ता सर्व सुख पावै मेरे मना जप मन सत नाम सदा सत नाम हलत पलत मुख उजल हुई है नित त्याई हर पुरख निरंजना रहाउ जहर सिमरन भया ता उपाद गत की नीवड पागी हर जपना जन नानक को गुर ए मत दीनी जप हर पव जल तरना तनासरी महला चौथा मेरे साहा मैं हर दर्शन सुख होए हमरी बेदन तू जानता साहा वर क्या जाने कोई रोहाओ साचा साहिब सच तू मेरे साहा तेरा किया सच सब होए झूठा किसको आखिया साहा दूजा नाही कोई सबना विच तू वरतदा साहा सब तुझा त्यावे दिन रात सब तुझ ही थावो मंग दे मेरे साहा तू सबना करै एक दात सबको तुझ ही विच मेरे साहा तुझते बाहर कोई नाहे सबको तुझ ही विच है मेरे साहा तुझते बाहर कोई नाहे सब जी तेरे तू सब सदा मेरे साहा सब तुझ ही माय समाहे सबना की तू आस है मेरे प्यारे सब तुझा त्यावै मेरे साह जो पावै त्यो रख तू मेरे प्यारे सच नानक के पद साह तना श्री महला पंजवां अंकर पहला चौपदे एक ओंकार सत गुर प्रसाद पव खंडन दुख पंजन स्वामी भगत वशल निरंकार कोट पराध मिटे किन पीतर जा गुरमुख नाम समारे मेरा मन लागा है राम प्यारे दीन दयाल करी प्रभ कृपा वस कीने पंच दूतारे रहाओ तेरा थान सुहावा रूप सुहावा तेरे भगत सोहे दरबारे सर्ब जिया के दाते स्वामी कर कृपा लिहो बारे तेरा वर्णना जापै रूप न लखी है तेरी कुदरत कौन विचारे जल थल महिल रविया सब थाई जल थल महिल रविया सब ठाई अगम रूप गिरतारे कीरत करे सगल जन तेरी तो अविनाशी पुरख मरारे जो पावै त्यो राखो स्वामी जन नानक सरण द्वारे तना श्री महला पंजवा बिन जल प्राण तजे है मीना जिन जल स्यो हित बढ़ायो कमल हेत बिन स्वयं भवरा उन मार्ग निकस न पायो अब मन एक स्यो मोकी न मर न जावे सदी संगी सदगुरु सबदी चीना रहाओ काम हेत कुंचर लै फांक्यो ओ परवस पियो बिचारा नाद हेत सिर डार्यो करंका उसी हेत बिदारा दे कुटंब लो मोहयो प्राणी माया को लबटानात रच्यो कर लेनो अपना उन छोड़ सरा प्रजाना बिन गोबिंद अवर संग नेहा ओ जानो सुदा दुहेला कौ नानक गुर एह बुझायो प्रीत प्रभु सदकेला तनासरी महला पंजवा कर कृपा दियो मोय नामा बंधन ते छुटकाए मन ते बिसरियो सगलो धंधा गुर की चरणी लाए साध संग चिंत बिरानी छाडी अहमद मोह मन बासन दे कर गढ़ा गाडी रहाओ ना को मेरा दुश्मन रहया ना हम किस कै बहराई ब्रह्म सर्ब सारो पीतर सतगुर ते सो जी पाई सबको मीत हमें अपन की ना हम सबना के साजन दूर परायो मन का बिरहा ता मिल कियो मेरा राजन बिन सो ठेठा अमृत बूठा शब्द लगो गुर मीठा जल थल महील सिर बनेवासी नानक रमैया डीठा तनासरी महला पंजवा जब ते दर्शन भेटे साधु भले दिन सोए आए महाविनाशी महानंद सदा कर कीर्तन पुरख विदाता पाए अब मोहे राम जसो मन गायो पयो प्रगास सदा सुख मन में सदगुर पूरा पायो रोहाओ गुण दान रिद पीतर वसिया ता दुख परमपो भागा पई प्राप्त वस्ते गोचर राम नाम रंग जागा पई प्राप्त वस्त्या गोचर राम नाम रंग लागा चिंत अचिंता सोचा सोचा सोग लोभ मोह थाका हुमे रोग मिटे कृपा ते जमते पई विभाका गुर की टहल गुरु की सेवा गुरु की आज्ञा पाणी कहो नानक जिन जमते काढ़े तिस गुर कै कुरबाणी ਤਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਏ ਸੁਗੜ ਸੁਜਾਨੀ ਤਿੰਨੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਦਨੀ ਕੀ ਖਟਾਨੀ ਜੀ ਕੀ ਇਹ ਕਹਿ ਪੈਮਾਨੀ ਔਰ ਯਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨੀ ਕੀਮਤ ਜਾਨੀ ਰਹਾ। ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰਦੀਨੋ ਮੰਤਾਨੀ ਡਿਗਨ ਡੋਲਿਆ ਦ੍ਰਿੜ ਕਰ ਰਹੇਓ ਪੂਰਨ ਹੋਏ ਤ੍ਰਿਪਤਾਨੀ ਜੋ ਬੀਚ ਹਮ ਤੁਮ ਕਛ ਹੋਤੇ ਤਿਨਕੀ ਬਾਤ ਬਿਲਾਨੀ ਅਲੰਕਾਰ ਮਿਲ ਥਾਲੀ ਹੋਈ ਹੈ ਤਾਤੇ ਕਣਕ ਵਿਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕੋ ਨਾਨਕ ਨਾ ਚਲ ਕਰ ਬਾਧਿਓ ਗੁਰ ਕੀਓ ਬੰਦਾਨੀ। ਧਨਾਸਰੀ ਮਹੱਲਾ ਪੰਜਵਾਂ। ਵਡੇ ਵਡੇ ਰਾਜਨ ਅਰ ਭੂਮਨ ਤਾਕੇ ਤ੍ਰਿਸਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੁ ਨਾ ਸੂਜੀ ਬਿਕਿਆ ਮੈਂ ਕਿਨੀ ਤ੍ਰਿਪਤ ਨਾ ਪਾਈ ਜੋ ਪਾਵਕ ਦਿਨੀ ਧਰਾਪੈ ਬਿਨ ਹਰ ਕਹਾ ਯਾ ਕਾਈ ਰੋਹਾ। ਦਿਨ ਦਿਨ ਕਰਤ ਭੋਜਨ ਬੋ ਬਿੰਜਨ ਤਾ ਕੀ ਮੇਰਾ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਘੁਖਾ ਕਾਮਵੰਤ ਕਾਮੀ ਬੋ ਨਾਰੀ ਪਰ ਗ੍ਰਹਿ ਜੋ ਨਾ ਚੁਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋ ਮੈਂ ਸੂਕੈ ਹਰ ਹਰ ਨਾਮੇ ਪਾਰੇ ਮੋਲਾ ਅੰਮ੍ਰਿਤ ਏਕ ਨਿਦਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ। ਤਨਾਸਰੀ ਮਹੱਲਾ ਪੰਜਵਾਂ। ਲਵੈ ਨਾ ਲਾਗਨ
1: ਜਾ ਕੋ ਫਿਰ ਇਹੋ ਧਾਵੇ ਜਾ ਕੋ ਗੁਰਦੀਨੋ ਇਹੋ ਅੰਮ੍ਰਿਤ ਤਿਸੀ ਹੀ ਕੋ ਬਣ ਆਵੇ ਜਾ ਕੋ ਆਇਓ ਏਕ ਰਸਾ ਖਾਣ ਪਾਨ ਆਣ ਨਹੀਂ ਖੁਦਿਆ ਤਾਂ ਕੈ ਚਿਤ ਨ ਵਸਾ ਰਹਾਉ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਵਰਨ ਸਾਕੂ ਸਤਿਤ ਤਾਂ ਕੀ ਕੀਮਤ ਕਹਿਣ ਨ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਜਾ ਕੋ ਦਇਆ ਕਰੀ ਮੇਰੇ ਠਾਕਰ ਤਿੰਨ ਗੁਰ ਹੈ ਕਮਾਨੋ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤਪਾਲਾ ਓਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ। ਧਨਾਸਰੀ ਮਹੱਲਾ ਪੰਜਵਾਂ। ਵਾਰ ਜਾਊ ਗੁਰੇ ਆਪਣੇ ਉੱਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਮਹਾਂ ਧਿਆਨ ਅੰਧਕਾਰ ਮਹਿ ਜਿਨ ਸੀਧਾ ਮਾਰਗ ਦਿਖਾਇਆ।

ਮਹਤ ਪਤਪੂਰੀ ਨਾਮ ਲੇਤ ਕੋਟ ਅਗਨਾਸੇ ਭਗਤ ਬਾਛਹਿ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵੇ ਏਕ ਨਿਧਾਨਾ ਪਾਰ ਬ੍ਰਹਮ ਅਬ੍ਰਹਮ ਪਰਸਵਾਮੀ ਸਿਮਰਤ ਪਾਰ ਪੁਰਾਣਾ ਸੀਤਲ ਸਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਧਨਾ ਸ੍ਰੀ ਮਹੱਲਾ ਪੰਜਵਾਂ ਇਹ ਜਿਹ ਕਰਨੀ ਹੋਵ ਹੇ ਸ਼ਰਮਿੰਦਾ ਇਹਾਂ ਕਮਾਨੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂ

ਸਤਨਾਮ ਸ੍ਰੀ ਮਹੱਲਾ ਪੰਜਵਾਂ। ਪਾਣੀ ਪੱਖਾ ਪੀ ਸਿਉਂ ਸੰਤ ਅੱਗ, ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸਮਾਰੇ, ਇਹੋ ਵਿਸਰਾਮ ਨਿਧ ਪਾਈ।

ਕਿਸੇ ਬਾਦ ਘਾਟ ਕਿਸੇ ਹੀ ਪਹਿ ਸਗਲੇ ਲਰ ਲਰ ਮੂਆ ਹੋਂ ਬਲਿਹਾਰੀ ਸਤਿਗੁਰ ਆਪਣੇ ਜਿਨ ਇਹੋ ਚਲਤ ਦਿਖਾਇਆ ਗੁਜੀ ਭਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤਪਾਲ ਹੋ ਹਮ ਬਾਰਕ ਤੁਮਾਰੇ ਧਾਰੇ ਜੇ ਵਾ ਏਕ ਕਵਣ ਗੁਣ ਕਹੀਏ ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿਨਹੀ ਲਹੀਏ ਰਹਾਉ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਣ ਬਿਰਧ ਰਖਾਵ ਹੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ

ਧਨਾਸਰੀ ਮਹੱਲਾ ਪੰਜਵਾਂ ਅਵਹਰ ਰੱਖਣ ਹਾਰ ਚਿਤਾਰਿਆ ਪਤਤ ਪਨੀਤ ਕੀਏ ਖਿਨ ਭੀਤਰ ਸਗਲਾ ਰੂਪ ਵਿਦਾਰਿਆ ਰਹਾਉ ਗੋਸ਼ਟ ਭਈ ਸਾਧ ਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੇ ਮਨ ਵਿਸ਼ਵਾਸ

ਤਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ ਰਹਾਉ, ਹਾਥ ਦੇ ਰਾਖਿਓ ਆਪਣਾ ਕਰ ਵਿਰਥਾ ਸਗਲ ਮਿਟਾਈ, ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ। ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਧੰਨਾ ਸ੍ਰੀ ਮਹੱਲਾ ਪੰਜਵਾਂ। ਔਖਦ ਤੇਰੋ ਨਾਮ ਦਿਆਲ, ਮੋਹਿਆ ਤਰ ਤੇਰੀ ਗਤ ਨਹੀਂ ਜਾਨੀ, ਤੂੰ ਆਪ ਕਰੇ ਪ੍ਰਤਪਾਲ ਰਹਾਉ।

0: ਪਿਆ ਹਾਂ ਜੀਵਾਂ ਤੂੰ ਸਮਰੱਥ ਪੁਰਖ ਮਿਹਰਬਾਨ, ਆਠ ਪਹਿਰ ਪ੍ਰਭ ਕੋ ਆਰਾਧੀ, ਨਾਨਕ ਸਦ ਕੁਰਬਾਨ। ਰਾਗ ਧਨਾਸਰੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਹਾਂ ਹਾਂ ਪ੍ਰਭ ਰਾਖ ਲਿਹੋ, ਹਮ ਤੇ ਕਿਛੁ ਨ ਹੋਇ, ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੋ। ਰਹਾਉ ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ, ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ, ਮਨ ਵਾਸਨਾ ਰਚ ਵਿਖੇ ਬਿਆਦ, ਪੰਚ ਦੂਤ ਸੰਗ ਮਹਾ ਅਸਾਧ। ਜੀ ਜਹਾਨ ਪ੍ਰਾਨ ਧਨ ਤੇਰਾ, ਨਾਨਕ ਜਾਨ ਸਦਾ ਹਰ ਨੇਰਾ। ਧਨਾਸਰੀ ਮਹੱਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕਰ, ਰਾਖੇ ਜਨ ਕੀ ਆਪ, ਤਰਨ ਤਾਰਨ ਹਰ ਨਿਧ ਦੂਖ ਨ ਸਕੇ ਬਿਆਪ, ਸਾਧੂ ਸੰਗ ਭਜਹੋ ਗੋਪਾਲ। ਆਨ ਸੰਜਮ ਕਿਛੁ ਨ ਸੂਝੇ, ਏ ਜਤਨ ਕਾਟ ਕਲ ਕਾਲ, ਰਹਾਉ ਆਦਿ ਅੰਤ ਦਇਆਲ, ਪੂਰਨ ਤਿਸ ਬਿਨਾ ਨਹੀਂ ਕੋਇ, ਜਨਮ ਮਰਨ ਵਾਰ ਹਰ ਜਪ, ਸਿਮਰ ਸੁਆਮੀ ਸੋਇ। ਵੇਦ ਸਿਮਰਤ ਕਥੇ ਸਾਸਤ, ਭਗਤ ਕਰੇ ਵਿਚਾਰ, ਮੁਕਤ ਪਾਈਏ ਸਾਧ ਸੰਗਤ, ਬਿਨਸ ਜਾਏ ਅੰਧਾਰ, ਚਰਨ ਕਮਲ ਆਧਾਰ ਜਾਨਾ, ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀਏ ਕੋ ਤਾਨ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਧਨਾਸਰੀ ਮਹੱਲਾ ਪੰਜਵਾਂ, ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ, ਆਨ ਸਗਲ ਵਿਦ ਕਾਮ ਨ ਆਵੇ, ਹਰ ਹਰ ਨਾਮ ਧਿਆਇਆ, ਤਾਂ ਤੇ ਮੋਹ ਧਾਰੀ ਓਟ ਗੋਪਾਲ, ਸਰਨ ਭਰਿਓ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ ਰਹਾਉ। ਸੁਰਗ ਮਿਰਤ ਪਿਆਲ ਭੂ ਮੰਡਲ, ਸਗਲ ਬਿਆਪੇ ਮਾਏ, ਜੀ ਉਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ, ਨਾਨਕ ਨਾਮ ਨਿਰੰਜਨ ਗਾਈਏ, ਪਾਈਏ ਸਰਬ ਨਿਧਾਨਾ, ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਧਨਾਸਰੀ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਛੋੜ ਜਾਏ ਸੇ ਕਰੇ ਪ੍ਰਾਲ,
1: ਐਸੇ ਪਰਮਾ ਭੁੱਲੇ ਸੰਸਾਰਾ, ਜਨਮ ਪਦਾਰਥ ਕੋਈ ਗਵਾਰਾ, ਰਹਾਉ ਸਾਚ ਧਰਮ ਨਹੀਂ ਭਾਵੇ ਡੀਠਾ, ਝੂਠ ਸਿਉ ਰਚਿਓ ਮਿੱਠਾ, ਦਾਤ ਪਿਆਰੀ ਵਿਸਰਿਆ ਦਤਾਰਾ, ਜਾਣੇ ਨਾਹੀਂ ਮਨ ਵਿਚਾਰਾ, ਵਸਤ ਬਰਾਈ ਕੌਂਠ ਰੋਵੈ, ਕਰਮ ਧਨ ਸਗਲਾਈ ਖੋਵੈ, ਹੁਕਮ ਨ ਬੂਢੇ ਆਵਣ ਜਾਣੇ, ਪਾਪ ਕਰੇ ਤਾਂ ਪਛੋ ਤਾਣੇ, ਜੋ ਤੁਧ ਭਾਵੈ ਸੋ ਪਰਵਾਨ,

ਪੰਜਵਾਂ ਮੋਹਿ ਮਸਕੀਨ ਪ੍ਰਭੋ ਨਾਮ ਹਧਾਰ ਖਾਟਨ ਕੋ ਹਰ ਹਰ ਰੋਜ਼ਗਾਰ ਸੰਚਨ ਕੋ ਹਰੇਖੋ ਨਾਮ ਹਲਤ ਪਲਤ ਤਾਂ ਖੇ ਆਵੈ ਖਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧੂ ਗਾਵੈ ਖੁਣ ਇਖ ਨਿਰੰਕਾਰ ਹਾਓ ਸਾਧ ਕਿਸੋ ਬਾਤ ਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਅਣਦ ਸੰਤਨ ਕੈ ਭਗਤ ਗੋਵਿੰਦਾ।

ਬਹਿਨਾਦ ਕਵਿਤਾ ਸਾਧੋ ਸਵਮ ਹੈ ਅਣਤ ਬਸਰਾਮ ਉਣ ਸੰਗ ਸੋ ਪਾਏ ਜਸਮਸਤਕ ਨਾਮ ਦੁਇ ਕਰ ਜੋੜ ਖਰੀ ਅਰਦਾਸ ਚੰਨ ਬਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਥਾਂ ਧੂਰ ਤਨਾ ਸ੍ਰੀ ਮਹੱਲਾ ਪੰਜਵਾਂ ਸੋਕਤ ਡਰੈ ਜਖਸਨ ਸਮਾਰੈ ਡਾਡਰ ਪਛੇ ਮਨਮੁਖ ਵਿਚਾਰੇ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵੋ ਸਫਲ ਮੂਰਥ ਜਾਖੀ ਨਿਰਮਲ ਸੇਵੋ ਏਕ ਨਿਰੰਜਨ ਜਾਖੀ ਰਾਸ ਮਿਲ ਸੌਧ ਸੰਗਤ ਹੋਵਤ ਪ੍ਰਗਾਸੋ ਜੀਨ ਖਦਾਥਾਂ ਪੂਨ ਸਭਠਾਏ ਕੋਟ ਕਲੇਸੋ ਮਿਟੇ ਹਰਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਖੈ ਮੰਤਨ ਵਾਸੈ ਜਿਸਨੂੰ ਆਪਲ ਹਿਲ ਡਲਾਏ ਦਰਖੈ ਮਿਲੇ ਤਿਸੇ ਹੀ ਜਾਏ ਸੇਈ ਭਗਤ ਜੇ ਸਾਛੇ ਭਾਣੇ ਜਮਕਾਲ ਤੇ ਭਏ ਨਖਾਣੇ ਸਾਚਾ

ਜੈ ਜੈ ਭੇਖਣ ਤਹਿ ਹਜੂਰਾ, ਦੂਰ ਕਤੂ ਨਾ ਜਾਈ, ਰਵ ਰਿਹਾ ਸਰਬਥਨ ਮੈਂ ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮੈਂ, ਸੋ ਆਲਾਪ ਸੁਖ ਬਣੀਐ ਰਹਾਉ।

ਜਿਨਕੇ ਜੀਤ ਨਹੀਂ ਫੇਰੇ ਆਪੇ ਪਿਆ ਸਹਾਈ ਅਚਰਜ ਖੀਹਾ ਕਰਨੇ ਹਾਰਾਏ ਨਾਨਕ ਸੱਚ ਮਡਿਆਈ ਤਨਾਸਣੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਪਿਨੋ ਹਮਾਰੇ ਜੀਓ ਹਰਬਣ ਮੁਕਤਨ ਕਾਹੂੰ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰੋ ਜੰਜਾਲੋ ਤੇਰਾ ਕਾਹੂ ਨ ਕਾਮ ਜੀਓ ਜੀਵਨ ਦੇਵਾ ਪਾਰ ਭਰਮ ਸੇਵਾ ਹੈ ਉਪਦੇਸ ਮੁਖ ਦਿਨ ਗੁਰ ਦਿਨਾ ਜੀਓ

ਕਰ ਕਰ ਪਾਪਾਰ ਬ੍ਰਹਮ ਸਵਾਮੀ ਇਹ ਬੰਧਨ ਛੁਟਕਾਰੀ ਬੂੜ ਅਣਦ ਨਾਨਕ ਪ੍ਰਭ ਕਾੜ ਧੋ ਸਾਛ ਨਾ ਸੰਗਾਰੀ ਧਨਾਥਨੀ ਮਹੱਲਾ ਪੰਜਵਾਂ ਸਿਮਰੋ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੋਗ ਤਨ ਜੀ ਕਾ ਪਾਰ ਬ੍ਰਹਮ ਮੋਰੈ ਜਾਥੀ।

ਸੁਣੀ ਬੇਨਤੀ ਠਾਕਰ ਮੇਰਾ ਖਸਮਾਨਾ ਕਰ ਆਪੋ, ਨਾਨਕ ਅੰਧ ਭਏ ਦੁਖ ਭਾਗੇ, ਸਦਾ ਸਦਾ ਹਰਿ ਜਾਪੋ। ਤਨਾਸਨੀ ਮਹੱਲਾ ਪੰਜਵਾਂ, ਚਤੁਰਥ ਸਾਖੀ ਨੂੰ ਬਲੇ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖਮ ਲੋਖਣ ਕੀਨੋ, ਦਾਸ ਕਦੂਖਮ ਤਾਰਿਓ। ਹਰ ਜਨ ਰਾਖੇ ਗੁਰ ਗੋਬਿੰਦੋ, ਕੰਠ ਲਾਏ ਆਪਣ ਸਭ ਮਿਟੇ, ਦਿਆਲ ਪੁਰਖ ਬਖਸ਼ੰਦੋ ਰਹਾਓ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸਚ ਹੋਵੈ।

ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰ ਹੈ ਜੰਤ।

0: ਬਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੇ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ

ਸਲੋਕ ਮਹਲਾ ਪਹਿਲਾ। ਪੈ ਵਿੱਚ ਪਾਉਣਾ ਸਦਵਾਓ, ਪੈ ਵਿੱਚ ਚੱਲੇ ਲੱਗ ਦਰੀਆ। ਪੈ ਵਿੱਚ ਅਗਨ ਕੱਢਿਆ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ।

ਸਤਿਗੁਰੂ ਕਿਨੇ ਨਾ ਪਾਇਆ, ਮੈਨੂੰ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਨਗਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ।

ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਸਿਉਂ ਵਿੱਚ ਰੋਵੈ, ਹਾਂ ਭਰੀਐ ਹਵੇਂ ਧੋਵੈ, ਹਾਂ ਵਿੱਚ ਜਾਤੀ ਜਿਣਸੀ ਖੋਵੈ, ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ ਛਾਇਆ, ਹਉ ਮੈਂ ਕਰ ਕਰ ਜੰਤ ਪਾਇਆ, ਹਉ ਮੈਂ ਬੁਝੇ ਤਾਂਦਰ ਸੁਝੇ, ਗਿਆਨੀ ਹੁਣਾ ਕਥ ਕਥ ਲੁਜੈ,

ਬੜੀ ਸੇਵ ਕੀਤੀ ਸੰਤੋਖ ਨੇ ਸੱਚੋ ਸੱਚ ਧਿਆਇਆ। ਉਹਨੇ ਮੰਦਾ ਪੈਰ ਰੱਖਿਓ ਕਸ ਸੁਕਰੇ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ ਅਗਲਾ ਨੀ ਦੇਵੇ ਚੜੇ ਸਵਾਇਆ। ਵਡਿਆਈ ਵੱਡਾ ਪਾਇਆ।

ਅੰਦਰ ਜਾਵਣਾ, ਮਨ ਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ, ਹੁਕਮ ਕੇ ਮਨ ਭਾਵਦੇ ਰਿਹਾ ਪੀੜਿਆ ਅੱਗੇ ਜਾਵਣਾ, ਨੰਗਾ ਚਾਲਿਆ ਦਿਵਸੈ ਖਰਾ।

ਅੱਖੀਂ ਸੁਤਕ ਵੇਖਣਾ ਬਰਤਰੇ ਪਰਤਨ ਰੂਪ ਤੰਨੀ ਸੁਤ ਕੰਨ ਪੈ ਲਵੈ ਤੁਬਾਰੀ ਖਾਏ ਨਾਨਕ ਸਾਦਮੀ ਬੱਦੇ ਜੰਪੁਰ ਜਾਏ।

ਸਰਬੱਤ ਖਾਲਸ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਾ ਰਿਆ ਦੇਹ ਤੇ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਕਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਉਲਟਿਆਂ ਦੀ ਉਣ ਆਸਰੇ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਮਿਲੇ ਸ਼ਬਦ ਚੌਂਕੀ ਵਿੱਚ ਆਪ ਦੀ ਲਾਹੀ ਬਾਣੀ ਸ੍ਰੀ ਆਸ ਸਚਿਵਾਦ ਦੇ ਕੀਰਤਨ ਦੀ ਸੇਵਾ ਹੋਈ ਹੈ। ਸੇਵਾ ਕਰਦੇ ਹੋਈਆਂ ਪੁੱਲਾਂ ਬਖਸ਼ਰੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਤਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬੀਬੀ ਕਰਨੈਲ ਕੌਰ ਜੋ ਕਿ ਹੋਸਪਿਟਲ ਨੇ ਪਰਿਵਾਰ ਵੱਲੋਂ ਦਾਤਾ ਜੀ ਉਹਨਾਂ ਦੀ

ਸੰਪੂਰਨ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕਰਨੀ, ਚੜ੍ਹਦੀਆਂ ਕਲਾ ਬਣੀਆਂ ਪਰਿਵਾਰ ਵਿੱਚ ਸੁੱਖ ਵਰਤਾਉਣਾ, ਸੇਵਾ ਥਾਂ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ ਅਤੇ ਅੰਗ ਸੰਗ ਸਹਾਈ ਹੋ ਕੇ ਵਰਤਣਾ। ਦਰੋਂ ਘਰੋਂ ਸਾਹਿਬ ਨਗਰ ਦੁਸਾਂਧ ਖੁਰਦ ਸਮੂਹ ਸੰਗਤਾਂ ਵੱਲੋਂ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਅਤੇ ਨਗਰ ਠੀਕਰੀ ਵਾਲਾ ਵੱਲੋਂ ਸਗਰਾਨੇ ਵਜੋਂ ਅਤੇ ਭਾਈ ਇਕਬਾਲ ਸਿੰਘ ਸੰਧੂ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਮਿਹਰ ਕਰਨੀ ਦਾਤਾ ਜੀ ਪਰਿਵਾਰਾਂ ਦੀ ਸੇਵਾ ਥਾਂ ਪਾਉਣੀ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਚੜ੍ਹਦੀਆਂ ਕਲਾਬਣੀਆਂ ਨਗਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਕਿਰਤ ਕਮਾਈ 'ਚ ਬਰਕਤਾਂ ਬਖਸ਼ਿਸ਼ ਕਰਨੀਆਂ, ਪਾਠੀ ਸਿੰਘ ਸਿੰਘਣੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਸ਼ੁੱਧ ਸੇਵਾ ਕਰਨ ਦਾ ਵਰਣਾ, ਆਪਣੇ ਇਸ ਕਾਰਜ ਨੂੰ ਮਿਹਰ ਭਰਿਆ ਹੱਥ ਰੱਖੇ ਸੰਪੂਰਨ ਕਰਨਾ। ਸਮੂਹ ਨਗਰ ਨਿਵਾਸੀ ਪਰਿਵਾਰਾਂ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੇਗਾ ਹਜ਼ਰਤਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ਾਓ। ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ।

0: ਤਿੰਨ ਨਾਂ ਸਰੈ ਅੰਤਰ ਬਾਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰੱਖੇ ਆਪ ਸੋ ਪਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸ ਨੂੰ ਬਲ ਧਰੈ ਜਿਸੈ ਜਰਾਇ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਨ ਧਰੈ ਜਿਸੈ ਜਰਾਇ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀਓ ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਆਸਾ ਕੀ ਵਾਰ ਦੇ ਕੀਰਤਨ ਸਰਵ ਕੀਤੇ ਨੇ, ਰਾਸ ਪ੍ਰਾਪਤ ਕੀਤਾ, ਉਪਰੰਤ ਸਰਬੱਤ ਦੇ ਭਲੇ ਲਈ ਪੰਨ ਦੀ ਜੜ ਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਬੀਬੀ ਕਰਨਾਇਆ ਕੌਰ ਦੀ ਤੰਦਰੁਸਤੀ ਲਈ ਅਤੇ ਨਗਰ ਦਸਾਂਝ ਨਗਰ ਠੀਕਰੀ ਵਾਲਾ ਅਤੇ ਭਾਈ ਇਕਬਾਲ ਸਿੰਘ ਸੰਧੂ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਜਿਨ੍ਹਾਂ ਵੱਲੋਂ ਅਖੰਡ ਪਾਠ ਸਰੰਭ ਨੇ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਅਖੰਡ ਪਾਠ ਸੇਵਾ ਆਰੰਭ ਹੈ ਤਿੰਨ ਦੋ ਨਗਰਾਂ ਵੱਲੋਂ ਅਤੇ ਇੱਕ ਪਰਿਵਾਰ ਵੱਲੋਂ। ਕੱਲ੍ਹ ਨੂੰ ਭੋਗ ਪੈਣਗੇ, ਸਭ ਨੂੰ ਬੇਨਤੀ ਦਰਸ਼ਨ ਦੇਣੇ ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰਾਂ ਵੱਲੋਂ ਹੈ। ਸੋ ਅੱਜ ਜੋ ਕੈਂਪ ਆਰੰਭ ਨੇ ਉਹਨਾਂ ਦੀ ਸੰਪੂਰਨਤਾ ਹੋ ਜਾਣੀ ਹੈ। 10 ਵਜੇ ਉਹ ਪ੍ਰੋਗਰਾਮ ਬੱਚਿਆਂ ਦਾ ਜੋ ਇੱਥੇ ਹਾਲ ਵਿੱਚ ਆਰੰਭ ਹੋਏਗਾ। ਸਵਾਗਤ ਦੀ ਕਥਾ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਹੋਣਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਸਨ ਜਿਹੜੀ ਮਨ ਉੱਤੇ ਭੀੜ ਤੇ ਮੁਸੀਬਤ ਪੈਂਦੀ ਸੀ, ਉਹ ਚਾਹੇ ਈਰਖਾ ਦੇ ਰੂਪ ਵਿੱਚ ਸੀ, ਚਾਹੇ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਰੂਪ ਵਿੱਚ ਸੀ, ਹੁਣ ਉਹ ਭੀੜ ਨਹੀਂ ਪੈਂਦੀ, ਉਹ ਮੁਸੀਬਤ ਨਹੀਂ ਆਉਂਦੀ, ਕਿਉਂਕਿ ਹੁਣ ਜੀਵਨ ਦਾ ਰਸਤਾ ਜਿਹੜਾ ਹੈ ਉਹ ਵਾਹਿਗੁਰੂ ਨੇ ਆਪਣੀ ਮੱਤ ਬਖਸ਼ ਕੇ ਗੁਰੂ ਦੇ

ਨੰਗਾ ਨਹੀਂ ਹੈ ਤੇ ਬੰਦਾ ਨੰਗਾ ਹੀ ਹੈ, ਭਾਵੇਂ ਉਹ ਤਾਂ ਉਤੋਂ ਕੱਜਿਆ ਹੀ ਹੋਵੇ। ਨੰਗਾ ਦੋਜਕ ਚਾਲਿਆ, ਦੋਜਕ ਦਾ ਅਰਥ ਦਾ ਨਰਕ, ਦੋਜਕ ਦੀ ਅੱਗ ਵਿੱਚ ਪਿਆ ਹੋਇਆ ਮੈਂ, ਕਿਉਂਕਿ ਨੰਗੇਜ ਪੁਣਾ ਹੈ, ਨੰਗਾ ਪੁਣ ਹੈ। ਕਿਹੜਾ ਨੰਗਾਪਣ ਹੈ? ਕਿਉਂਕਿ ਗੁਰੂ ਦੀ ਸ਼ਿਫਤ ਸਲਾਹ ਦਾ ਕੱਪੜਾ ਤਨ ਉੱਤੇ ਨਹੀਂ ਹੈਗਾ।

ਸੋ ਸੁੱਖ ਹਮੋ ਨਾ ਮੰਗਿਆ ਭਾਵੈ। ਆਖਿਆ ਹੁਣ ਨੀ ਮੈਂ ਉਹ ਸੁੱਖ ਮੰਗਦਾ, ਮੈਨੂੰ ਨੀ ਇਹ ਸੌਦਾ ਪੁੱਗਦਾ, ਮੈਨੂੰ ਇਹ ਸੌਦਾ ਨੀ ਪੁੱਗਦਾ। ਵੇਖੋ ਦੁਨੀਆਂ ਦੇ ਜਿੰਨੇ ਪਦਾਰਥ ਨੇ ਉਹਨਾਂ ਪਿੱਛੇ ਦੁੱਖ ਹੀ ਖਲੋਤਾ ਹੈ। ਤੋ ਮਹਾਰਾਜ ਕਹਿੰਦੇ ਨੇ ਦੁੱਖ ਭੋਗ ਵੀ ਰਿਹਾ ਹਾਂ ਪਰ ਹੁਣ ਮੈਨੂੰ ਇਹ ਚੀਜ਼ ਨੀ ਪੁੱਗਦੀ, ਪਰ ਸੁਰਤ ਜਿਹੜੀ ਅਜੇ ਵੀ ਜ਼ਹਿਰ ਵਿੱਚ ਹੈ। ਵਿਖਿਆ ਅਜੋ ਸੁਰਤ ਸੁਖ ਆਸਾ, ਅਜੇ ਵੀ ਸੁੱਖ ਜਿਹੜਾ ਜ਼ਹਿਰ ਰੂਪੀ ਹੈ ਉਹਦੇ ਵਿੱਚ ਆਸ ਲੱਗੀ ਹੋਈ ਹੈ, ਅਜੇ ਵੀ ਆਸ ਇਹੋ ਹੀ ਹੈ ਵੀ ਇਸ ਸੁੱਖ ਇਹੋ ਹੀ ਜਿਹੜਾ ਅਸਲੀ ਸੁੱਖ ਹੈ ਅਜੇ ਵੀ। ਮਤਲਬ ਜਿਵੇਂ ਬੰਦਾ ਇੱਕ ਆਸ ਦਾ ਬੱਝਾ ਹੋਇਆ ਦੁੱਖ ਨੀ ਭੋਗ ਰਹੇ ਤਾਂ ਕੋਈ ਨੀ ਹੁਣ ਸੁੱਖ ਮਿਲੇਗਾ, ਹੁਣ ਸੁੱਖ ਮਿਲੇਗਾ। ਜਿਵੇਂ ਕੋਈ ਬੰਦਾ ਬਹੁਤ ਵਿਗੜੈਲ ਹੋਵੇ ਤੇ ਆਂਦਾ ਕਵੇ ਕੋਈ ਨੀ ਅੱਜ ਸੁਧਾਰ ਕੇ ਸੁਧਰੇਗਾ ਪਰਸੋਂ ਸੁਧਰੇਗਾ, ਏਦਾਂ ਕਰਦਿਆਂ ਕਰਦਿਆਂ ਬੰਦਾ ਆਪ ਆਪਣੀ ਜ਼ਿੰਦਗੀ ਨੂੰ ਗਵਾ ਲਵੇ। ਤੋ ਮਹਾਰਾਜ ਕਹਿੰਦੇ ਨੇ ਮੇਰੀ ਸੁੱਖ ਨੂੰ ਲੈ ਕੇ ਵੀ ਸਿਚੁਏਸ਼ਨ ਏਦਾਂ ਦੀ ਹੈ ਵੀ ਜਿੰਨਾ ਚੀਜ਼ਾਂ ਨੂੰ ਮੈਂ ਸੁੱਖ ਸਮਝ ਕੇ ਪਿੱਛੇ ਭੱਜਾ ਫਿਰਦਾ ਨਾ, ਆਸ ਏਦਾਂ ਦੀ ਲਾਈ ਹੈ ਕੋਈ ਨੀ ਅੱਜ ਨੀ ਕੱਲ੍ਹ ਸੁੱਖ ਮਿਲੇਗਾ

ਥੋੜਾ ਜਿਹਾ ਉਹ ਸ਼ਾਂਤ ਵੀ ਹੁੰਦਾ। ਹੁਣ ਮਸਲਾ ਭੁੱਖ ਦਾ ਇਦਾਂ ਦਾ। ਜੇ ਇਸ ਬੰਦੇ ਦੀ ਭੁੱਖ ਮੇਟੀ ਨਹੀਂ ਰਹੀ, ਜਿਹਨੂੰ 24 ਘੰਟੇ ਭੁੱਖ ਹੀ ਲੱਗੀ ਰਹਿੰਦੀ ਹੈ, ਮਾਇਆ ਦੀ ਭੁੱਖ ਹੀ ਲੱਗੀ ਰਹਿੰਦੀ ਹੈ, ਉਹ ਬੰਦਾ ਕਿੰਨਾ ਕੁ ਟਕਾ ਚ ਹੋਵੇਗਾ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਲਓ, ਕਿੰਨਾ ਕੁ ਟਕਾ ਚ ਹੋਵੇਗਾ। ਤੋ ਇਹ ਖੇਡ ਸਾਡੇ ਅੰਦਰ ਦੀ ਹੈ, ਇਹ ਖੇਡ ਅੰਦਰ ਦੀ ਹੈ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਵਿਚਾਰ ਨੂੰ, ਰੱਬ ਦੇ ਨਾਮ ਨੂੰ, ਸੰਤੋਖ ਨੂੰ ਜੀਵਨ ਦਾ ਆਧਾਰ ਬਣਾ ਲਿਆ, ਉਹਨਾਂ ਦੀਆਂ ਸਾਰੀਆਂ ਭੁੱਖਾਂ ਗਵਾਚਦੀਆਂ ਨੇ। ਤੇ ਜਿਵੇਂ ਬੰਦਾ 2 ਪ੍ਰਸ਼ਾਦੇ ਖਾ ਕੇ ਐਨ ਤਸੱਲੀ ਵਿੱਚ ਆ ਜਾਂਦਾ ਨਾ, ਐਨ ਟਕਾਅ ਵਿੱਚ ਆ ਜਾਂਦਾ, ਇੱਦਾਂ ਹੀ ਜਿਹਨੇ ਗੁਰੂ ਦੇ ਨਾਮ ਜਲ ਨੂੰ ਪੀ ਲਿਆ, ਗੁਰੂ ਦੀ ਸੱਚੀ ਵਿਚਾਰ ਨੂੰ ਛਕ ਲਿਆ, ਉਹ ਵੀ ਅੰਦਰੋਂ ਫਿਰ ਟਕਾਅ ਵਿੱਚ ਆਉਂਦਾ। ਸਾਚ ਨਾਮ ਆਧਾਰ ਮੇਰਾ, ਜਿਹਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਹਨੇ ਇੱਛਾ ਸਭ ਪੁਜਾਈਆਂ। ਹੁਣ ਅੰਦਰ ਸ਼ਾਂਤੀ ਆ ਗਈ, ਹੁਣ ਅੰਦਰ ਟਿਕਾ ਆ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਹੁਣ ਗੁਰੂ ਨੇ ਕੀ ਬਖਸ਼ਿਸ਼ ਕੀਤੀ ਆ ਕਿ ਗੁਰ ਵਣ ਤਿਣ ਹਰਿਆ ਕੀਤਿਆ। ਗੁਰੂ ਨੇ ਕੀ ਕੀਤਾ, ਵਣ ਦਾ ਅਰਥ ਹੁੰਦਾ ਜੀ ਜੰਗਲ, ਜਿਹਨੂੰ ਆਪਾਂ ਵਣ ਵੀ ਕਹਿੰਦੇ ਹਾਂ। ਤਿਣ ਦਾ ਅਰਥ ਹੁੰਦਾ ਘਾਹ ਦਾ ਤੀਲਾ, ਜਿਹਨੂੰ ਤਿਰਣ ਕਹਿੰਦੇ ਨੇ, ਤਿਰਣ ਥੋੜਾ ਜਿਹਾ ਘਾਹ ਦਾ ਤੀਲਾ। ਆਖਿਆ ਜਿਵੇਂ ਮੀਂਹ ਪੈਣ ਦੇ ਨਾਲ ਘਾਹ ਦੇ ਤੀਲੇ ਤੋਂ ਲੈ ਕੇ ਵੱਡਾ ਜੰਗਲ ਵੀ ਜਿਹੜਾ ਉਹ ਹਰਿਆ ਭਰਿਆ ਹੋ ਜਾਂਦਾ ਨਾ, ਗੁਰੂ ਨੇ ਜਦੋਂ ਮੈਨੂੰ ਆਪਣੀ ਵਿਚਾਰ ਦਿੱਤੀ ਤੇ ਮੈਂ ਬਿਲਕੁਲ ਹਰਿਆ ਭਰਿਆ ਹੋ ਗਿਆ। ਇੱਕ ਥਾਂ ਵੀ ਜੀਵਨ ਦੀ ਐਸੀ ਨਹੀਂ ਰਹੀ, ਇੱਕ ਥਾਂ ਵੀ ਅੰਦਰ ਦੀ, ਇੱਕ ਕਿਣਕਾ ਵੀ ਜੀਵਨ ਦਾ ਐਸਾ ਨਹੀਂ ਰਿਹਾ ਜਿੱਥੇ ਅੰਦਰੋਂ ਮੈਂ ਹਰਿਆ ਭਰਿਆ ਨਾ ਹੋਵਾਂ। ਹੁਣ ਸੁੱਕਾ ਨਹੀਂ ਹਾਂ ਮੈਂ, ਹੁਣ ਸੁੱਕਾ ਨਹੀਂ ਹਾਂ, ਅੰਦਰ ਦਾ ਸੋਕਾਪਣ ਖਤਮ ਹੋ ਗਿਆ, ਹਰਿਆ ਹੋ ਗਿਆ। ਤੋ ਮਹਾਰਾਜ ਕਹਿੰਦੇ ਨੇ, ਗੁਰ ਗੁਰ ਵਣ ਤਿਣ ਹਰਿਆ ਕੀਤਿਆ। ਹੇ ਨਾਨਕ, ਜਿਸ ਗੁਰੂ ਨੇ ਜੰਗਲ ਦਾ ਸੁੱਕਾ ਘਾਹ ਤੇ ਜੰਗਲ ਹਰਿਆ ਕੀਤਿਆ ਨਾ, ਉਹਦੇ ਵਾਸਤੇ ਬੰਦੇ ਨੂੰ ਹਰਿਆ ਭਰਿਆ ਕਰਨਾ ਕਿਹੜੀ ਵੱਡੀ ਗੱਲ ਹੈ। ਨਾਨਕ ਕਿਹਾ ਮਨੁੱਖ, ਹੇ ਮਨੁੱਖ ਤੂੰ ਕੀ ਸ਼ੈ ਹੈ, ਤੈਨੂੰ ਵੀ ਉਹ ਹਰਿਆ ਭਰਿਆ ਕਰ ਦੇਵੇਗਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੂਕੇ ਕਾਸ਼ਟ, ਕਾਸ਼ਟ ਕਹਿੰਦੇ ਨੇ ਜੀ ਲੱਕੜ ਨੂੰ। ਆਖਿਆ ਜਿਵੇਂ ਸੁੱਕੀਆਂ ਲੱਕੜਹਾਰੀਆਂ ਹੋ ਜਾਂਦੀਆਂ ਨੇ, ਜਿਵੇਂ ਹੁਣ ਕਿਸੇ ਥਾਂ ਉੱਤੇ ਸੋਕਾ ਪਿਆ ਹੋਵੇ ਤੇ ਉਸ ਥਾਂ ਵੱਲ ਨੂੰ ਬੰਦਾ ਕਿੰਨਾ ਕੁ ਰਹਿਣਾ ਪਸੰਦ ਕਰੇਗਾ, ਜਿੱਥੇ ਹਰਿਆਲੀ ਹੋਵੇਗੀ ਬੰਦਾ ਉੱਥੇ ਬੈਠਾ ਹੈ। ਇਸੇ ਤਰੀਕੇ ਨਾਲ ਜਿਹੜਾ ਅੰਦਰ ਦਾ ਸੋਕਾ ਸੀ ਉਹ ਗੁਰੂ ਨੇ ਦੂਰ ਕਰ ਦਿੱਤਾ। ਅਖੀਰ ਤੇ ਪੌੜੀ ਵਿੱਚ ਮਹਾਰਾਜ ਸਾਨੂੰ ਕੁਝ ਹਦਾਇਤ ਕਰਦੇ ਨੇ ਗੁਰੂ ਅਰਜਨ ਸਾਹਿਬ। ਉਹ ਕਹਿੰਦੇ ਨੇ, ਸੋ ਐਸਾ ਦਾਤਾਰ ਮਨੋ ਨਾ ਵਿਸਰੈ। ਉਹ ਦਾਤਾਰ ਵਾਹਿਗੁਰੂ ਕਦੀ ਵੀ ਮਨ ਵਿੱਚੋਂ ਨਾ ਵਿਸਾਰੀ। ਇਹੋ ਜਿਹਾ, ਇਹੋ ਜਿਹਾ ਜਿਹੜਾ ਦਾਤਾਂ ਦੇਣ ਵਾਲਾ ਹੈ। ਘੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ। ਇੱਕ ਘੜੀ ਅੱਗੇ ਮਹਾਰਾਜ ਨੇ ਆਖਿਆ ਮੋਹਤ, ਇੱਕ ਮਿੰਟ ਜਿਤਨਾ ਸਮਾਂ, ਤੇ ਚਸਾ ਕਹਿੰਦੇ ਨੇ ਜਿਹੜਾ ਇੱਕ ਪਲ ਦਾ 30ਵਾਂ ਹਿੱਸਾ ਹੁੰਦਾ, ਇਹਨਾਂ ਨੂੰ ਚਸਾ ਕਿਹਾ ਜਾਂਦਾ। ਘੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ। ਇੱਕ ਪਲ ਵੀ

0: ਸੋਈ ਅਜਰ ਜਰ ਹੈ ਉਹ ਫਿਰ ਕੀ ਕਰਦਾ ਏ, ਜਿਹੜੀ ਚੀਜ਼ ਦੁਨੀਆਂ ਦੇ ਸਾਹਮਣੇ ਨਾ ਜਰਨ ਜੋਗੀ ਹੋਵੇ ਨਾ, ਉਹਨੂੰ ਵੀ ਉਹ ਜਰ ਲੈਂਦਾ ਏ ਜਿਹਨੂੰ ਵਾਹਿਗੁਰੂ ਨੇ ਆਤਮਕ ਬਲ ਦੇ ਦਿੱਤਾ, ਤਾਕਤ ਦੇ ਦਿੱਤੀ। ਤੇ ਗੁਰੂ ਸਾਹਿਬ ਇਸ ਚੀਜ਼ ਦੀ ਮਿਸਾਲ ਨੇ। ਤਿਸ ਹੀ ਮਿਲਿਆ ਸੱਚ ਮੰਤਰ ਗੁਰਮਨ ਧਰੈ, ਜਿਹਨੇ ਗੁਰੂ ਦੇ ਵਿਚਾਰ ਨੂੰ ਮਨ ਵਿੱਚ ਧਰ ਲਿਆ ਉਹਨੂੰ ਜੀਵਨ ਜਿਉਣ ਦਾ ਸੱਚਾ ਮੰਤਰ ਲੱਭ ਗਿਆ। ਮੰਤਰ ਦਾ ਮਤਲਬ ਹੁੰਦਾ ਉਪਦੇਸ਼। ਤੋ ਮੰਤਰ ਉਹ ਨਹੀਂ ਕੋਈ ਤੋਤਾ ਰਟਣ ਵਾਲੇ ਮੰਤਰ ਨਹੀਂ, ਮੰਤਰ ਦਾ ਅਰਥ ਹੈ ਉਪਦੇਸ਼ ਜੁਗਤ ਜਿਹਨੂੰ ਆਪਾਂ ਕਹਿੰਦੇ। ਜਿਵੇਂ ਕੋਈ ਬੀਬੀ ਗਈ ਕਿਸੇ ਬਾਬੇ ਕੋਲ, ਉਹਨੂੰ ਕਹਿੰਦੀ ਜੀ ਮੈਨੂੰ ਮੰਤਰ ਦਿਓ ਕੋਈ ਜੀਵਨ ਸੁਖੀ ਹੋਵੇ, ਤੇ ਉਹਨੇ ਕੋਈ ਵੈਸੇ ਹੀ ਕੋਈ ਸ਼ਬਦ ਸ਼ੁਬਦ ਦੇ ਦਿੱਤਾ। ਸ਼ਬਦ ਉਹਨੇ ਕਿਹੜਾ ਦਿੱਤਾ? ਉਹ ਸੱਚੀ ਸੁਖੀ ਹੋ ਗਈ। ਉਹਨੇ ਹਿਸਾਬ ਜਿਹਾ ਲਾ ਕੇ ਕਿਆ ਕਰਾ ਕਿਆ ਕਰਨਾ, ਉਹ ਕਹਿੰਦਾ ਵੀ ਬੀਬੀ ਏਦਾਂ ਕਰ, 4 ਦਿਨ ਤੂੰ ਬੋਲਣਾ ਨਹੀਂ ਹਫ਼ਤੇ 'ਚ, 4 ਦਿਨ ਬੋਲਣਾ ਨਹੀਂ ਤੇ 3 ਦਿਨ ਸੁਣਨਾ ਨਹੀਂ। ਹੁਣ ਲੜਾਈਆਂ ਹੀ ਜਾਂ ਤੇ ਸੁਣਨ ਤੋਂ ਹੁੰਦੀਆਂ ਨੇ ਤੇ ਜਾਂ ਬੋਲਣ ਤੋਂ ਹੁੰਦੀਆਂ ਨੇ। ਆਹ ਹੀ ਮੰਤਰ ਜੀਵਨ ਦਾ ਇਹਦਾ ਅਰਥ ਹੈ ਵੀ ਜਦੋਂ ਕੋਈ ਬੋਲਦਾ ਹੈ ਉਹਨੂੰ ਸੁਣ ਲਿਆ ਕਰ, ਨਾ ਬੋਲੀ ਅੱਗੋਂ ਮੰਤਰ ਹੋ ਗਿਆ ਨਾ ਵੀ ਤੂੰ ਬੋਲਣਾ ਹੀ ਨਹੀਂ। ਤੇ ਦੂਜਾ ਉਹਨੇ ਕੀ ਕਿਹਾ ਸੀ? ਸੁਣਨਾ ਹੀ ਨਹੀਂ, ਤੋ ਮੰਤਰ ਹੋ ਗਿਆ। ਮੰਤਰ ਦਾ ਮਤਲਬ ਹੁੰਦਾ ਇਹ ਜੁਗਤ ਤਰੀਕਾ। ਤੋ ਮੰਤਰ ਕੋਈ ਇਹ ਨਹੀਂ ਹੁੰਦਾ ਵੀ ਕੋਈ ਮੰਤਰ ਕੰਨਾ ਮੰਨਾ ਕਰ ਦਿੱਤਾ, ਨਹੀਂ ਨਹੀਂ ਇੱਦਾਂ ਦਾ ਕੋਈ ਮੰਤਰ ਨਹੀਂ। ਮੰਤਰ ਦਾ ਮਤਲਬ ਹੈ ਸਲਾਹ, ਜਿਵੇਂ ਪ੍ਰਾਈਮ ਮਿਨਿਸਟਰ ਦੀ ਕੈਬਨਿਟ ਹੁੰਦੀ ਹੈ ਨਾ, ਤੇ ਉਹਨੂੰ ਆਪਾਂ ਇੱਕ ਸ਼ਬਦ ਵਰਤਦੇ ਮੰਤਰੀ ਮੰਡਲ। ਤੇ ਮੰਤਰੀ ਮੰਡਲ ਦਾ ਕੀ ਕੰਮ ਹੁੰਦਾ? ਜਿਹੜੇ ਪ੍ਰਾਈਮ ਮਿਨਿਸਟਰ ਨੂੰ ਸੁਜੈਸਟ ਕਰਦੇ ਨੇ, ਜਿਹੜੇ ਨੂੰ ਸਲਾਹ ਦਿੰਦੇ ਨੇ। ਤੋ ਅਸੀਂ ਮੰਤਰਾਂ ਦੇ ਅਰਥ ਬੜੇ ਹੋਰ ਕੱਢ ਲਏ ਕਿ ਕੋਈ ਮੰਤਰ ਐਸਾ ਦੇ ਦਿਓ। ਤੋ ਗੁਰੂ ਦੇ ਕੋਲੋਂ ਮੰਤਰ ਹੈ, ਤੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਮੰਤਰੇ ਉਪਦੇਸ਼ ਸਾਡੇ ਜੀਵਨ ਦਾ ਆਸਰਾ ਬਣਨ। ਜੀ ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਗੁਰੂ ਕਿਰਪਾ ਕਰੇ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਜੀਵਨ ਦੀ ਜੁਗਤ ਦੀ ਵੀ ਗੱਲ ਸਤਿਗੁਰ ਨੇ ਬਾਣੀ 'ਚ ਕੀਤੀ ਹੈ, ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਪਿਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ। ਕਿਉਂਕਿ ਦੁੱਖ 'ਚ ਦੁੱਖ ਮਹਿਸੂਸ ਨਾ ਕਰੇ, ਸੁੱਖ 'ਚ ਬਹੁਤਾ ਖੁਸ਼ ਨਾ ਹੋਵੇ, ਇਹ ਦੋਵੇਂ ਦਾਤਾਂ ਉਹਦੀਆਂ ਨੇ। ਆਸਾ ਮਨਸਾ ਤੋਂ ਉੱਪਰ ਰਵੇ, ਫਿਰ ਇਹ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਨੇ ਵਾਸ 'ਚ ਆ ਜਾਂਦੇ ਨੇ। ਤੇ ਜਦੋਂ ਇਹ ਚੀਜ਼ਾਂ ਵਾਸ 'ਚ ਆਏ, ਜੁਗਤ ਹੈ ਇਹ, ਮੰਤਰ ਹੈ ਇਹ, ਫਿਰ ਮਨੁੱਖ ਨੂੰ ਪਰਮਾਤਮਾ ਦੇ ਨਾਲ ਲੀਨ ਕਰ ਦਿੰਦਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕੱਕਰੀ ਵਾਲ ਅਤੇ ਇਸੇ ਤਰ੍ਹਾਂ ਸੰਧੂ ਪਰਿਵਾਰ ਵੱਲੋਂ ਜਿਨ੍ਹਾਂ ਦੇ ਭੋਗ ਕੱਲ੍ਹ ਨੂੰ ਪੈਣਗੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਅੱਜ ਦਾ ਦੀਵਾਨ 10 ਵਜੇ ਤੱਕ ਹੈ, ਉਸ ਤੋਂ ਬਾਅਦ ਜੋ ਬੱਚਿਆਂ ਦਾ ਕੈਂਪ ਹੈ ਉਹਨਾਂ ਦੀ ਸਮਾਪਤੀ ਹੋਣੀ, ਇੱਥੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਏਗਾ। ਸੋ ਆਓ ਹੁਣ ਸਰਵ ਕਰੀਏ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਵਾਹਿਗੁਰੂ
0: ਖਾਲਸਾ
1: ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਾਣੀ ਮਨੋਹ ਕੀਤੇ ਸੰਗ੍ਰਹਿ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਦੁਸਾਂਝ ਖੁਰਦ ਨਗਰ ਠੀਕਰੀਵਾਲ ਅਤੇ ਸੰਧੂ ਪਰਿਵਾਰਾਂ ਵੱਲੋਂ ਅਖੰਡ ਪਾਠ ਆਰੰਭ ਨੇ, ਕੱਲ੍ਹ ਨੂੰ ਭੋਗ ਪੈਣਗੇ। ਆਪ ਜੀ ਨੂੰ ਬੇਨਤੀ ਹੈ, ਦਰਸ਼ਨ ਦੇਣੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੈ। ਇੱਥੇ ਮੈਂ ਵੇਖੇ ਸ਼ੁਰੂ ਹੋਏਗਾ, ਹੋ ਸਕਦਾ ਸਮੇਂ ਤੋਂ ਪਹਿਲਾਂ ਥੋੜ੍ਹਾ ਜਿਹਾ ਸ਼ੁਰੂ ਹੋ ਜਾਵੇ, ਸਮੇਂ ਦੇ ਮੁਤਾਬਕ ਉਹ ਪ੍ਰੋਗਰਾਮ ਆਰੰਭ ਕੀਤੇ ਜਾਣਗੇ। ਸੋ ਆਪ ਜੀ ਨੂੰ ਬੇਨਤੀ, ਆਪ ਜੀ ਨੇ ਵੀ ਉਸ ਵਿੱਚ ਹਾਜ਼ਰੀਆਂ ਭਰ ਲਈਆਂ। ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਨਮਾਨ ਯੋਗ ਸਤਿਕਾਰ ਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੋਈ ਹੈ ਆਪ ਸਭ ਮਾਲਕ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ।

0: ਮਰਮੀ ਹੋਏ, ਮਰਮੀ ਦਾ ਅਰਥ ਹੈ ਭੇਤ ਵਾਕਫ, ਜਿਹੜਾ ਜਿਹਨੇ ਮਨ ਦਾ ਭੇਤ ਪਾ ਲਿਆ, ਜਿਹਨੇ ਮਨ ਨੂੰ ਅਨੈਲਿਸਿਸ ਕਰ ਲਿਆ, ਮਨ ਨੂੰ ਸਮਝ ਲਿਆ। ਮਨ ਨੂੰ ਸਮਝਣਾ ਸਭ ਤੋਂ ਔਖੀ ਖੇਡ ਹੈ। ਸਾਡੇ ਕੁਝ ਭੈਣ ਭਰਾ, ਰਿਸ਼ਤੇਦਾਰ, ਸਾਕ ਸੰਬੰਧੀ, ਈਵਨ ਘਰ ਵਿੱਚ ਸੱਸ, ਸਹੁਰਾ, ਨੂੰਹ, ਧੀ, ਕੋਈ ਵੀ, ਉਹ ਕੁਝ ਬੋਲਣ ਤੇ ਬੜਾ, ਜਿਹਨੂੰ ਆਪਾਂ ਕਹਿ ਸਕੀਏ ਵੀ ਕੋਈ ਸਾਰਥਕ ਗੱਲ ਨਾ ਬੋਲਣ, ਬੜਾ ਗਲਤ ਜਿਹਾ ਬੋਲਣ, ਸਾਨੂੰ ਏਦਾਂ ਮਹਿਸੂਸ ਹੋਵੇ, ਨਵਾਂ ਨਵਾਂ ਬੰਦੇ ਨੂੰ ਮਹਿਸੂਸ ਹੋਵੇ, ਹੌਲੀ ਹੌਲੀ ਕੀ ਹੁੰਦਾ ਹੈ ਵੀ ਅਸੀਂ ਯੂਜ਼ ਟੂ ਹੋ ਜਾਂਦੇ ਹਾਂ, ਸਾਨੂੰ ਕਿਸੇ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੱਦਾਂ ਕੰਮ ਕਰਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ, ਜਿਹਨੇ ਮਨ ਦਾ ਭੇਦ ਜਾਣ ਲਿਆ, ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਿਲਮਾਵੈ, ਮਗਨ ਭਇਆ ਤੈ ਸੋ ਸੱਚ ਪਾਵੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਮਨ ਜੁੜਨ ਲੱਗੇ ਲੱਗ ਪਵੇ ਵਾਹਿਗੁਰੂ ਦੀ ਬਰਕਤ ਨਾਲ, ਤੇ ਉਹਦੇ ਵਿੱਚ ਇਹ ਮਨ ਲੀਨ ਹੋ ਜਾਂਦਾ ਤੇ ਮਨ ਜਿਹੜਾ ਹੈ ਇਹ ਰੱਬ ਦੇ ਨਾਲ ਮਿਲਾਪ ਹਾਸਲ ਕਰ ਲੈਂਦਾ, ਮਨ ਜਿਹੜਾ ਹੈ ਉਹ ਰੱਬ ਨੂੰ ਪ੍ਰਾਪਤ ਕਰ ਲੈਂਦਾ। ਤੋ ਸਾਰੀ ਖੇਡ ਬਾਬੇ ਨੇ ਆਖਿਆ ਮਨ ਦੀ ਹੈ, ਮੰਮਾ ਮਨ ਸਿਓ ਕਾਜ ਹੈ, ਮਨ ਸਾਧ ਹੈ ਸਿੱਧ ਹੋਏ, ਮਨ ਨਾਲ ਹੀ ਮੇਰਾ ਕਾਰਜ ਹੈ, ਜਿਹਨੇ ਮਨ ਨੂੰ ਸਵਾਰ ਲਿਆ ਉਹਨੇ ਸਿੱਧੀ ਪ੍ਰਾਪਤ ਕਰ ਲਈ। ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ, ਮਨ ਵਰਗਾ ਮਿੱਤਰ ਵੀ ਕੋਈ ਨਹੀਂ ਤੇ ਮਨ ਵਰਗਾ ਦੁਸ਼ਮਣ ਵੀ ਕੋਈ ਨਹੀਂ ਹੈ। ਤੋ ਮਨ ਹੀ ਹੈ ਜਿਹਨੇ ਰੱਬ ਨਾਲ ਮਿਲਾਪ ਵੀ ਕਰਾਉਣਾ। ਤੋ ਗੁਰਦੇਵ ਕਿਰਪਾ ਕਰੇ, ਇਹ ਸੀ ਜਿਹੜੀ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ, ਕਿਉਂਕਿ ਅੱਜ ਦਰਬਾਰ ਹਾਲ ਦੇ ਵਿੱਚ ਬੱਚਿਆਂ ਦਾ ਜਿਹੜਾ ਹੈ ਉਹ ਕੈਂਪ ਚੱਲ ਰਿਹਾ ਸੀ, ਉਹਦੀ ਸਮਾਪਤੀ ਹੈ। ਤੋ ਇੱਥੇ ਹੀ ਆਪਾਂ ਅੱਜ ਦੇ ਆਪਣੇ ਇਹਨਾਂ ਵਿਚਾਰਾਂ ਨੂੰ ਵਿਰਾਮ ਦਿੰਦੇ ਹਾਂ। ਧੰਨਵਾਦ ਜੀ, ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰ ਲਓ। ਵਾਹਿਗੁਰੂ ਜੀ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਲੜੀਵਾਰ ਸ਼ਬਦ ਦੀ ਕਥਾ ਆਪ ਜੀ ਨਾਲ ਸਾਂਝੀ ਕੀਤੀ ਹੈ। ਸਮੇਂ ਤੋਂ ਪਹਿਲਾਂ ਸਮਾਪਤ ਕਰਨਾ ਪਿਆ, ਕਿਉਂਕਿ ਅੱਜ ਜੋ ਬੱਚਿਆਂ ਦਾ ਕੈਂਪ ਆਰੰਭ ਸੀ ਉਹਦਾ ਅਖੀਰਲਾ ਦਿਨ ਹੈ, ਅਤੇ ਕਾਫੀ ਬੱਚਿਆਂ ਨੇ ਇਸ ਕੈਂਪ ਦੇ ਵਿੱਚ ਹਿੱਸਾ ਲਿਆ, ਔਰ ਖਾਸ ਤੌਰ 'ਤੇ ਭਾਈ ਦੁਪਿੰਦਰ ਸਿੰਘ ਅਤੇ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ ਨੇ ਔਰਗਨਾਈਜ਼ ਕੀਤਾ, ਔਰ ਨਾਲ ਵਲੰਟੀਅਰ ਬੱਚੇ ਨੇ, ਔਰ ਜਿਨ੍ਹਾਂ ਨੇ ਬੜੇ ਪਿਆਰ ਨਾਲ ਤਕਰੀਬਨ ਸੋਮਵਾਰ ਤੋਂ ਇਹ ਕੈਂਪ ਜਿਹੜੇ ਸਨ ਆਰੰਭ ਕੀਤੇ, ਔਰ ਬੱਚਿਆਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ, ਔਰ ਜੋ ਸਾਡੇ ਸਿਧਾਂਤ ਨੇ ਉਹਨਾਂ ਦੀ ਗੱਲ ਭਾਈ ਸਾਹਿਬ ਨੇ ਟੀਮ ਦੇ ਨਾਲ ਬੱਚਿਆਂ ਦੇ ਨਾਲ ਸਾਂਝੀ ਕੀਤੀ ਹੈ, ਇਹ ਬੜਾ ਸੋਹਣਾ ਉਪਰਾਲਾ ਹੈ।

ਬਹੁਤ ਥੜਾ ਹਰ ਚਰਨ ਅਰਾਦੇ ਮਿਲ ਸਤਿਗੁਰ ਪਾਰ ਲੰਘਾਏ ਰਾਮ ਗੁਰ ਸ਼ਬਦੀ ਤਰੀਏ ਬਹੁੜ ਨਾ ਮਰੀਏ ਚੁੱਕੇ ਆਵਣ ਜਾਣਾ ਜੋ ਕੁਛ ਕਰੇ।

0: ਸ਼ਬਦ ਸਵਾਰੇ ਸਤਿਗੁਰ
1: ਪੂਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਿਤਪਾਲਾ ਦਹੈ ਦਿਸ ਪੂਰ ਰਿਹਾ ਜਸ ਸਵਾਮੀ ਕੀਮਤ ਕਹਿ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਵਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਏ ਰਾਮ ਅਨਹਦ ਝਨਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਾਧ ਮੇਲ ਸਭ ਕਾਠੇ ਕਿਲਵਿਖ ਸਗਲ ਖੋਵੇ ਤਹਿ ਜਨਮ ਨਾ ਮਰਨਾ ਆਵਣ ਜਾਣਾ ਬਹੁੜ ਨਾ ਪਾਈਏ ਜੂਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇੱਛ ਪੂਨੀਏ ਸੂਹੀ ਮਹੱਲਾ ਪੰਜਵਾਂ

ਇਕੱਠੀ ਦੂਜੇ ਪਾਏ ਮੰਦ ਇਆਣੀ ਧੂਮਣੀ ਸੂਹੇ ਵੇਸਲ ਵਾਏ ਸ਼ਬਦ ਸੱਚੇ ਰੰਗ ਲਾਲ ਕਰ ਭੈ ਪਾਏ ਸਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਉਪਾਇਆ ਨਾ ਆਪ ਕੀਮਤ ਪਾਈ ਤਿਸਦਾ ਅੰਤ ਨਾ ਜਾਪਈ ਗੁਰ ਸ਼ਬਦੀ ਬਜਾਈ ਮਾਇਆ ਮੋਹ ਗਵਾਰ ਹੈ ਦੂਜੇ ਭਰਮਾਈ ਮਨਮੁਖ ਠੋਰ ਨਾ ਪਾਇਆ ਨਾ ਫਿਰ ਆਵੇ ਜਾਈ ਜੋ ਤਿਸ ਭਾਵੇ ਸੋ ਥੀਵੀਏ ਸਭ ਚੱਲੇ ਰਹਿ ਜਾਈ ਸਲੋਕ ਮਹੱਲਾ ਤੀਜਾ ਸੂਹੇ ਬੇਸ ਕਾਮਣ ਕੁ ਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਅਵਤਾਰ ਸੂਹਾ ਵੇਸ ਸਭ ਉਤਾਰ ਲ ਧਰੇ ਗਲ ਪਹਿਰੇ ਖਿਮਾ ਸਿਗਾਰ ਪੇਈਏ ਸਹੁਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ ਔਰ ਲਾਈ ਕਿਸੇ ਨਾ ਦੀ ਨਾ ਰਲੇ ਜਿਸ ਗਾਵੇ ਜਿਸ ਰਾਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰ ਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ ਵਿਣ ਤਾਗੇ ਰ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਸ਼ਾਰ ਪੌੜੀ ਇਹੋ ਜਗ ਆਪ ਉਪਾਇਨ ਕਰ ਚੋਜ ਵਿਡਾਨ ਪੰਚ ਧਾਤੂ ਵਿੱਚ ਪਾਇਨ ਮੋਹ ਝੂਠ ਗਮਾਨ ਆਵੇ ਜਾਏ ਭਵਾਈਏ ਮਨਮੁਖ ਅਗਿਆਨ ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਆਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੁਹਵਈਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹੇ ਵੇਸ ਪਿਰ ਕਿਨੇ ਨਾ ਪਾਇਓ ਮਨਮੁਖ ਦਜ ਮੋਈ ਗਾ ਵਾਰ ਸਤਿਗੁਰੂ ਮਿਲੀਏ ਸੂਹਾ ਵੇਸ ਗਿਆ ਹੋਮੇ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰ ਧਾਰ ਮਹੱਲਾ ਤੀਜਾ ਮੁੰਦੇ ਸੂਹਾ ਪਰਹਰੋ ਲਾਲ ਕਰਹੋ ਸਿਗਾਰ ਆਵਣ ਜਾਣਾ ਵਿਸਰੇ ਗੁਰ ਸ਼ਬਦੀ ਵਿਚਾਰ ਮੰਦ ਸੁਹਾਵਣੀ ਸੋਹਵੀ ਸੋਹਣੀ ਮੰਦ ਸੁਹਾਵਣੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾ ਧਨ ਰਾਵੀਏ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕਟੰਬ ਹੈ ਮਨਮੁਖ ਮੁਗਧ ਰਤਾ ਹੋਮੇ ਮੇਰਾ ਕਰ ਮੂਏ ਕਿਸ ਸਾਥ ਨਾ ਲਿੱਤਾ ਸਿਰੇ ਉੱਪਰ ਜਮਕਾਲ ਨਾ ਸੂਝੀ ਦੂਜੇ ਪਰਮਿਤਾ ਫਿਰ ਵੇਲਾ ਹੱਥ ਨਾ ਆਵੇ ਜਮਕਾਲ ਵਸ ਕੀਤਾ ਜਿਹਾ ਧੁਰ ਲਿਖ ਪਾਏ ਨ ਸੇ ਕਰਮਕ ਮੇਤਾ ਸਲੋਕ ਮਹੱਲਾ ਤੀਜਾ ਸਤਿਆ ਇਹ ਨਾ ਆਖੀਆਂ ਨੋ ਜੋ ਮੜੀਆਂ ਲੱਗ ਜਲਾਨਾ ਨਾਨਕ ਸਤੀਆਂ ਜਾਣੀਆਂ ਨਾ ਜੇ ਬਹਿਰੇ ਚੋਟ ਮਰਨ ਮਹੱਲਾ ਤੀਜਾ ਪੀ ਸੋ ਸਤੀਆਂ ਜਾਣੀਆਂ ਨਾ ਸੀਲ ਸੰਤੋਖ ਲਹਾਨ ਸੇਵੀਅਨ ਸਾਈ ਆਪਣਾ ਨਿਤ ਉੱਠ ਸਮਾਲਾਨ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਏ ਜੇ ਜਾਣਹੇ ਪਿਰੇ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਕੰਤ ਨ ਜਾਣਨੀ ਸੇ ਕਿਉਂ ਅੱਗ ਜਲਾਏ ਭਾਵੇ ਜੀਵਿਓ ਕਹਿ ਮਰਿਓ ਦੂਹਰ ਹੋ ਹੀ ਭੱਜ ਜਾਹੇ ਪੌੜੀ ਤੁਦ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੇ ਲਿਖਿਆ ਨਾਮੇ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨਾ ਰਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਏ ਸੀ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਸਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧੁਨ ਸੰਚੀਏ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੀਏ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧ

ਭਵਤ ਕੀ ਕਿਨ ਕੀਮਤ ਹੋਈ, ਸਤਿਗੁਰ ਏਕ ਬਖਾਲਿਆ ਮਨ ਤਨ ਸੁਖ ਹੋਈ, ਗੁਰਮੁਖ ਸਦਾ ਸਹਲਾਈਏ ਕਰਤਾ ਕਰੇ ਸੋ ਹੋਈ। ਸਲੋਕ ਮਹੱਲਾ ਦੂਜਾ। ਜਿਨ੍ਹਾਂ ਭਉ ਤਿਨ ਨਾਹੇ ਭਉ ਮਚ ਭਉ।

ਕੋ ਮੂਆ, ਨਾਨਕ ਸੋ ਸਹਿਲਾਈਏ ਜਿਨ ਕਾਰਨ ਕੀਆ ਪੌੜੀ, ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ, ਹੋਮੇ ਮਾਰ ਮਨ ਨਿਰਮਲਾ ਹਰ ਨਾਮ ਉਰਧਾਰੀ, ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ, ਜਿਨ ਕੀਏ ਤਿਸ ਹੀ ਨਾ ਜਾਣਨੀ ਮਨਮੁਖ ਗੋਵਾਰੀ, ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ। ਸਲੋਕ ਮਹੱਲਾ ਤੀਜਾ, ਕਾਮਣ ਤਿਉ ਸਿੰਗਾਰ ਕਰ ਜਬ ਪਹਿਲਾ ਕੰਤ ਮਨਾਏ, ਮਤ ਸੇਜੇ ਕੰਤ ਨ ਆਵਈ ਇਹ ਵੇ ਬਿਰਥਾ ਜਾਏ, ਕਾਮਣ ਪਿਰ ਮਨ ਮਾਨਿਆ ਤੋਂ ਬਣਿਆ ਸਿੰਗਾਰ, ਕਿਆ ਤੋਂ ਪਰਵਾਨ ਹੈ ਜਾ ਸੋਹ ਧਰੇ ਪਿਆਰ, ਭਉ ਸਿਗਾਰ ਤੋ ਬੋਲ ਰਸ ਭੋਜਨ ਭਉ ਕਰੇ, ਤਨ ਮਨ ਸੌਂਪੇ ਕੰਤ ਕੋ ਤੋਂ ਨਾਨਕ ਭੋਗ ਕਰੇ। ਮਹੱਲਾ ਤੀਜਾ, ਕਾਜਲ ਫੂਲ ਤੰਬੋਲ ਰਸ ਲੈ ਧਨ ਕੀਆ ਸਿੰਗਾਰ, ਸੇਜੇ ਕੰਤ ਨ ਆਇਓ ਇਹ ਵੇ ਭਇਆ ਵਿਕਾਰ। ਮਹੱਲਾ ਤੀਜਾ, ਧਨ ਪਿਰ ਇਹ ਨਾ ਆਖੀਐਨ ਬਹਿਣ ਇਕੱਠੇ ਹੋਏ, ਇੱਕ ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ ਪੌੜੀ, ਭੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੇ ਪਿਆਰ, ਸਤਿਗੁਰ ਮਿਲਿਏ ਭਉ ਉਪਜੇ ਭੈ ਭਏ ਰੰਗ ਸਵਾਰ, ਤਨ ਮਨ ਰਤਾ ਰੰਗ ਸਿਓ ਹੋਮੇ ਤ੍ਰਿਸ਼ਨਾ ਮਾਰ, ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ, ਭਉ ਭਾਉ ਸਭ ਤਿਸਦਾ ਸੋ ਸੱਚ ਵਰਤੇ ਸੰਸਾਰ। ਸਲੋਕ ਮਹੱਲਾ ਪਹਿਲਾ, ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ, ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਹਿਓ, ਆਪ ਖੜੋਵ ਹੈ ਆਪ ਕਰ ਆਪਣੈ ਆਪ ਹੋ, ਗੁਰਮੁਖ ਸੇਵਾ ਥਾਂ ਪਵੇ ਉਨ ਮਨ ਤਤ ਕਮਾਹੋ, ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ, ਨਾਨਕ ਪੁਰ ਦਰ ਬੇਪਰਵਾਹ ਤੋ ਦਰ ਊਣਾ ਨਾਹੇ ਕੋ ਸੱਚਾ ਬੇਪਰਵਾਹੋ। ਮਹੱਲਾ ਪਹਿਲਾ, ਉਜਲ ਮੋਤੀ ਸੋਹਣੇ ਰਤਨਾ ਨਾਲ ਜੜਨ, ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ, ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ, ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ, ਮਨ ਤਨ ਹਿਰਦੇ ਰਵ ਰਿਹਾ ਹਰ ਹੀਰਾ ਹੀਰ, ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ, ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ। ਸਲੋਕ ਮਹੱਲਾ ਪਹਿਲਾ, ਨਾਨਕ ਇਹੋ ਤਨ ਜਾਲ ਜਿਨ ਜਲੀਏ ਨਾਮ ਵਿਸਾਰ, ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੇ ਤਿਤ ਨਿਬੰਧੇ ਤਾਲ। ਮਹੱਲਾ ਪਹਿਲਾ, ਨਾਨਕ ਮੰਨ ਕੇ ਕੰਮ ਫਿੱਟਿਆ ਗਣਤ ਨ ਅਵਹੀ, ਕਿਤੇ ਲਹਾਂ ਸਹਮ ਜਾਂ ਬਖਸ਼ ਤਾਂ ਧੱਕਾ ਨਹੀਂ, ਪੌੜੀ ਸੱਚਾ ਅਮਰ ਚਲਾਇਨ ਕਰ ਸੱਚ ਫੁਰਮਾਨ, ਸਦਾ ਨਹਿ ਚਲ ਰਵ ਰਿਹਾ ਸੋ ਪੁਰਖ ਸਜਾਨ, ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ, ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਨ, ਅਗਮ ਅਗੋਚਰ ਲੱਖ ਹੈ ਗੁਰਮੁਖ ਹਰ ਜਾਨ। ਸਲੋਕ ਮਹੱਲਾ ਪਹਿਲਾ, ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਨ, ਖੋਟੇ ਖਰੇ ਪਰਖੀਆਂ ਸਾਹਿਬ ਕੈ ਦਰਬਾਨ। ਮਹੱਲਾ ਪਹਿਲਾ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀ ਇਸ ਹੋਰ, ਬਾਹਰ ਧੋਤੀ ਤੂੰ ਮੜੀ ਅੰਦਰ ਵਿਸਨਕੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ, ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੇ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ, ਦਹਿ ਦਿਸ ਇਹੋ ਮਨ ਧਾਵਦਾ ਗੁਰ ਠਾਕਰ ਹਾਇਆ, ਨਾਮ ਏ ਨੋ ਸਭ ਲੋਚਦੀ ਗੁਰਮਤੀ ਪਾਇਆ, ਧੁਰ ਲਿਖਿਆ ਮੇਟ ਨ ਸਕੀਏ ਜੋ ਹਰ ਲਿਖ ਪਾਇਆ। ਸਲੋਕ ਮਹੱਲਾ ਪਹਿਲਾ, ਦੋਏ ਦੀਵੇ ਚੋਹੋ ਦੇ ਹਟ ਨਾਲੇ, ਜੇਤੇ ਜੀ ਤੇਤੇ ਬਣਜਾਰੇ, ਖੁੱਲੇ ਹਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪਰਵਾਨ, ਘਰ ਆਏ ਵਜੀਬ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ, ਰਾਤੀ ਹੋਵਣ ਕਾਲੀਆਂ ਸੁਪੈਂਦਾ ਸੇਵਾਨ, ਦੇਹੋਂ ਵੱਗਾ ਤਪੇ ਘਣਾ ਕਾਲੀਆਂ ਕਾਲੇ ਬੰਨ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਨਾਨਕ ਨਦਰੀ ਬਹਾਰੇ ਕਬਹਿ ਨਾ ਪਾਵੇ ਮਾਨ, ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ, ਇੱਕ ਦੂਜੇ ਭਾਏ ਖੁਆਇਨ ਹੋਮੇ ਵਿੱਚ ਵਿਆਪੇ, ਇਹੋ ਮਾਨਸ ਜਨਮ ਦੁਰਭ ਸਾ ਮਨ ਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਤਾਪੇ, ਸਭ ਜਗ ਖੇਲ ਰਚਾਇਨ ਸਭ ਵਰਤੇ ਆਪੇ। ਸਲੋਕ ਮਹੱਲਾ ਪਹਿਲਾ, ਚੋਰਾ ਜਾਰਾ ਰੰਡੀਆਂ ਕੁੱਟਿਆਣੀਆਂ ਦੇਵਾਨ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ, ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸ਼ੈਤਾਨ, ਗਦਹੋ ਚੰਦਨ ਖੋਲੀਏ ਭੀ ਸਾਹੋ ਸੋਕ ਪਾਨ, ਨਾਨਕ ਕੂੜੇ ਕੱਤੀਏ ਕੂੜਾ ਤਣੀਏ ਤਾਨ, ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਮਾਨ। ਮਹੱਲਾ ਪਹਿਲਾ, ਬੱਗਾ ਬਰਗੂ ਸੰਗੀਆਂ ਨਾਲੇ ਮਿਲੀ ਕਲਾਨ, ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ,
ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾ ਵਿੱਟੋਂ ਕਰਵਾਨ। ਪੌੜੀ ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ ਹੋਮੇ ਝਗੜਾ ਪਾਇਨ, ਝਗੜੇ ਜਗ ਮੂਆ ਗੁਰਮੁਖ ਝਗੜ ਚੁਕਾਇਨ, ਇੱਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ। ਭਵ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ, ਹਰ ਨਾਮ ਸਮਾਇਆ। ਸਲੋਕ ਮਹੱਲਾ ਪਹਿਲਾ। ਸਤਿਗੁਰ ਭਿਖਿਆ ਦੇ

ਰਾਤੀ ਮਿਲਣ ਸਹੰਸ, ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਏਵੇਹਾ ਜੀਵਿਆ ਜਿੱਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ ਪੌੜੀ, ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ,

ਸਲੋਕ ਮਹੱਲਾ ਪਹਿਲਾ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੇ ਸੂਰ ਨਾ ਜਾਪੇ ਚੰਦ, ਜਹਿ ਗਿਆਨ ਪ੍ਰਗਾਸ ਅਗਿਆਨ ਮਿਟੰਤ, ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ, ਮਹੱਲਾ ਪਹਿਲਾ। ਸ਼ਬਦ ਦੇ ਸਾਧਨ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ, ਨਾਨਕ ਪਾਈਏ ਕਿਰਤ ਕਮਾਵਣਾ, ਕੋਈ ਨਾ ਮੇਟਣ ਹਾਰ ਪੌੜੀ, ਜਿਸ ਪ੍ਰਭ ਸ ਲਾਹੇ ਆਪਣਾ, ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ, ਸੱਚ ਮਨ ਵਿਸਾਏ ਸੱਚ ਬਾਣੀ ਗੁਣ ਉਚਰੇ, ਸੱਚਾ ਸੁਖ ਪਾਏ, ਮੇਲ ਭਇਆ ਚਿਰੀ ਬਿਛੰਨਿਆ, ਗੁਰ ਪਰਖ ਮਿਲਾਏ, ਮਨ ਮੈਲਾ ਇਵ ਸੁਧ ਹੈ, ਹਰ ਨਾਮ ਧਿਆਏ ਮਹੱਲਾ। ਸਲੋਕ ਮਹੱਲਾ ਪਹਿਲਾ। ਕਾਇਆ ਕੋਮਲ ਫੁੱਲ ਗੁਣ, ਨਾਨਕ ਗੁਪ ਸਮਾਲ, ਇੰਨੀ ਫੁੱਲੀ ਰੋਹ ਕਰੇ ਅਵਰ ਕੀ ਚੁਣਿਆ ਡਾਲ, ਮਹੱਲਾ ਦੂਜਾ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੂਰੀ, ਸੇ ਅਹਿਨਸ ਫਿਰਹੇ ਜਲੰਤ ਪੌੜੀ, ਆਪੇ ਬਖਸੇ ਦਇਆ ਕਰ, ਗੁਰ ਸਤਗੁਰ ਬਚਨੀ, ਅਨਦਿਨ ਸੇਵੀ ਗੁਣ ਰਵਾ, ਮਨ ਸੱਚੇ ਵਚ ਰਚਨੀ, ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਨੇ ਨਾ ਲਖਣੀ, ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ, ਜੋ ਇੱਛੇ ਸੋ ਫਲ ਪਾਈ ਸੀ, ਸਭ ਘਰੇ ਵਿੱਚ ਜਚਨੀ। ਸਲੋਕ ਮਹੱਲਾ ਪਹਿਲਾ। ਪਹਿਲ ਬਸੰਤੇ ਆਗਮਨ, ਪਹਿਲਾ ਮੌਲਿਓ ਸੋਏ, ਜਿਤ ਮੌਲਿਓ ਸਭ ਮੌਲੀਏ, ਤਿਸਹੇ ਨਾ ਮੁੱਲ ਹੋ ਕੋਏ, ਮਹੱਲਾ ਦੂਜਾ। ਪਹਿਲ ਬਸੰਤੇ ਆਗਮਨ, ਤਿਸ ਕਾ ਕਰੋ ਵਿਚਾਰ, ਨਾਨਕ ਸੋ ਸਹਿਲਾਈਏ।

ਲੋਕ ਮਹੱਲਾ ਦੂਜਾ ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜ ਰੋਏ ਜਾ ਲਗ ਚਿਤ ਨਾ ਆਵਹੀ ਮਹੱਲਾ ਦੂਜਾ ਜਾ ਸੁਖ ਤਾਂ ਸੋਹਰ ਆਵਿਓ ਦੁੱਖ ਵੀ ਸੰਭਾਲਿਓ ਏ ਨਾਨਕ ਕਹੇ ਸਿਆਣੀਏ ਓਂ ਕੰਤ ਮਿਲਾਵਾ ਹੋਏ ਪੌੜੀ ਹੋਂ।

ਵਾਕ ਦੀ ਸਭ ਮਤ ਥਾਕੀ, ਏਕ ਨ ਥਾਕ ਸਮਾਇਆ, ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ, ਰਹਾਉ ਤਬ ਲਗ ਪ੍ਰਾਣੀ, ਤਿਸੇ ਸਰੇ ਬਹੋ ਜਬ ਲਗ ਘਟ ਮਹਿ ਆਸਾਸਾ, ਜੈ ਘਟ ਜਾਏ ਤਾਂ ਭਉ ਨ ਜਾਸੀ, ਹਰ ਕੈ ਚਰਨ ਨਿਵਾਸਾ, ਜਿਸ ਕੋ ਸ਼ਬਦ ਵਸਾਵੇ ਅੰਤਰ ਚੂਕੇ, ਤਿਸੇ ਪਿਆਸਾ, ਹੁਕਮੇ ਵੱਜੇ ਚੌਪੜ, ਖੇਲੇ ਮਨ ਜਿਣ ਢਾਲੇ ਪਾਸਾ, ਜੋ ਜਨ ਜਾਨ ਭਜਹਿ ਅਵਗਤ, ਕਹੋ ਤਿਨ ਕਾ ਕਛੂਨਾ ਨਾਸਾ, ਕਹੋ ਕਬੀਰ ਤੈ ਜਨ ਕਬਹੂ ਨਾ, ਹਾਰ ਹੈ ਢਾਲ ਜੋ ਜਾਨ ਹੈ ਪਾਸਾ, ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੇ ਹਾਲਾ, ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਣ ਦੁਖਾਲਾ, ਹਰ ਕੇ ਲੋਗਾਂ ਮੋਹ ਕੋ ਨੀਤ, ਡਸੇ ਪਟਵਾਰੀ ਉੱਪਰ ਪੂਜਾ ਕਰ, ਮੈਂ ਗੁਰ ਪਹਿ ਪੁਕਾਰਿਆ, ਤਿਨ ਹੋਂ ਲਿਆ।

ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੇ ਤਜ ਅਭਿਮਾਨ ਸੁਖ ਰਲੀਆ ਮਾਣੇ ਤਨ ਮਨ ਦੇ ਤਾਂ ਅੰਤਰ ਰਾਖੇ ਅਵਰਾ ਦੇਖ ਨਾ ਸੁਣੇ ਅਭਾਖੇ ਸੋ ਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦਹਾਗਣ ਦੋਏ ਪੱਖਹੀਨੀ ਜਿਨ ਨਾਹੇ ਨਿਰੰਤਰ ਭਗਤ ਨਾ ਕੀਨੀ ਪੁਰਸ ਹਾਲਾਤ ਕਾ ਪੰਥ ਦਹੇਲਾ ਸੰਗ ਨ ਸਾਥੀ ਗਮਨ ਅਕੇਲਾ ਦੁਖੀਆ ਦਰਵੰਤ ਦਰ ਆਇਆ ਬਹੁ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉਂ ਜਾਨ ਹੋ ਤਿਉਂ ਕਰ ਗਤ ਮੇਰੀ ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ

ਮਾ ਸਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦਿਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ

ਧਾਰਿਆ ਅਵਰਨ ਸੂਜ ਗੁਰ ਕੋ ਵਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿਜ ਧਿਆਨੇ ਹਰ ਕਹਿ ਰੰਗ ਰਤਾ ਮਨ ਮਾਨੇ ਮਨ ਮੁਖ ਭਰਮ ਭੂਲੇ ਬਹਰਾਨੇ ਹਰ ਬਿਨ ਕੋ ਰਹੀਏ ਗੁਰ ਸ਼ਬਦ ਪਛਾਨੇ ਬਿਰ ਦਰਸ਼ਨ ਕੈਸੇ ਜੀਵਿਓ ਮੇਰੀ ਮਾਈ ਹਰ ਬਿਨ ਜੀਅਰਾ ਰਹਿ ਨਾ ਸਕੇ ਖਿਨ ਸਤਿਗੁਰ ਬੂਝ ਬਝਾਈ ਰਹਾਉ ਮੇਰਾ ਪ੍ਰਭ ਵਿਸਰੇ ਹੋਂ ਮਰੋ ਦੁਖਾਲੀ ਸਾਸ ਗਰਾਸ ਜਪਿਓ ਆਪਣੇ ਹਰ ਭਾਲੀ ਸਦ ਬੈਰਾਗਨ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ ਪ੍ਰਭ ਅਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੋਮੇ ਮੇਟ ਚਲੇ ਗੁਰ ਸ਼ਬਦ ਸਮਾਏ ਮਨ ਮੁਖ

ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕਟੰਬ ਸਿਹਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਉ ਨ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿੰਨ ਕਹਿ ਤੈ ਦੁਖ ਨਿਵਾਰੇ ਰਹਾਉ ਤੂੰ ਦਇਆਲ ਦਇਆ ਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਵੰਧ ਸਭ ਤੁਝ ਤੇ ਹੋਏ ਐਸਾ ਆਖ ਬਿਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਏ ਮਨਮੁਖ ਵੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿੰਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੇ ਆਪ ਸਵਾਰੇ ਭਰਮ ਭੁਲਾਣੇ ਸੇ ਮਨਮੁਖ ਕਹੀਏ ਨਾ ਉਰਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ

ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤਿਸ ਤੇ ਦੂਜਾ ਨਾ ਹੀ ਕੋਏ ਤਿਸ ਕੀ ਕੀਮਤ ਕੀ ਕੁ ਹੋਏ ਗੁਰ ਪ੍ਰਸਾਦ ਵਸੇ ਮਨ ਆਏ ਤਾਂ ਕੋ ਜਾਣੇ ਦੁਬਦਾ ਜਾਏ ਰਹਾਓ ਆਪ ਸਰਾਪ ਕਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੇ ਤਿਸ ਆਏ ਸੱਚ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮਹਿ ਏਕ ਸਮਾਨਾ ਸਤਿਗੁਰ ਪਰਚੇ ਹਰਨ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਅਨ ਦਿਨ ਲਾਗੇ ਸਹਿਜ ਧਿਆਨਾ ਰਹਾਓ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਖੰਚ

ਇੱਕ ਭਰਮ ਪਵੇ ਅਭਿਮਾਨਾ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰੇ ਵੇਖੋ ਹੋ ਏਕ ਸਮਾਨਾ, ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋਗ ਮਾਨਾ, ਸਤਿਗੁਰ ਕੀ ਜਿਸਨੋ ਮਤ ਆਵੇ ਸੋ ਸਤਿਗੁਰ ਮਹਿ ਸਮਾਨਾ, ਇਹ ਬਾਣੀ ਜੋ ਜੀਵ ਜਾਣੇ ਤਿਸ ਅੰਤਰ ਰਵੇ ਹਰ ਨਾਮਾ ਰਹਾਓ, ਚੌਹ ਜੁਗਾ ਕਾ ਹੁਣ ਨਵੇੜਾ ਨਰ ਮੁਨਖਾ ਨੋ ਏਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲਮ ਹੈ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਬੇਦ ਪੁਰਾਣਾ, ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ, ਕਹਿਤ ਸੁਨਤ ਸਭੇ ਸੁਖ ਪਾਵਹੇ ਮਾਨਤ ਪਹੇ ਨਿਧਾਨਾ। ਬਿਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ, ਤਿਤ ਘਰ ਬਿਲਲਾ ਬਿਲਾਵਲ ਘਾ ਗੁਰ ਸ਼ਬਦ ਸੁਹਾਏ, ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ, ਤਿਤ ਘਰ ਬਿਲਾਵਲ ਗੁਰ ਸ਼ਬਦ ਸਹਾਏ, ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ, ਹੋਂ ਤਿਨ ਬਿਲਹਾਰੇ ਜਿਨ ਹਰ ਮਨ ਵਸਾਏ, ਹਰ ਜਨ ਕੋ ਮਿਲਿਆ ਸੁਖ ਪਾਈਏ, ਹਰ ਗੁਣ ਗਾਵੇ ਸਹਿਜ ਸਵਾਏ ਰਹਾਓ, ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਉ ਆਪ ਵਸੇ ਮਨ ਆਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੇ ਮੇਲ ਮਿਲਾਏ, ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਘਰ ਵਾਸਾ ਘਰ ਗੁਣ ਗਾਏ, ਰੰਗ ਚਲੂਲੇ ਹਰ ਰਸ ਭਾਏ, ਇਹੋ

ਇਹੋ ਰੰਗ ਕਦੇ ਨਾ ਉਤਰੇ, ਸਾਚ ਸਮਾਏ ਅੰਤਰ ਸ਼ਬਦ ਮਿਟਿਆ ਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿੰਨ ਬੋਹੜ ਨਾ ਫੇਰਾ, ਨਾਨਕ ਨਾਮ ਦਰੜਾ ਹੁਮੇ ਮਾਇਆ ਸ਼ਬਦ ਜਲਾਈ, ਦਾਰਚੇ ਗੁਰ ਤੇ ਸੁਭਾ ਪਾਈ ਜਗਦੀਸ਼ ਸੇਵਿਓ, ਮੈਂ ਅਵਰ ਨਾ ਕਾਜਾ ਅਣ ਦਿਨ ਆਨੰਦ ਹੋਵੇ, ਮਨ ਮੇਰੇ ਗੁਰਮੁਖ ਮਾਂਗੋ ਤੇਰਾ ਨਾਮ ਨਿਵਾਜਾ ਰਹਾਉ, ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਵਜਾਈ, ਜੀਵਨ ਮਰਨ ਕੋ ਸੰਸਰ ਵੇਖੇ, ਬੋਹੜ ਨਾ ਮਰੇ ਨਾ ਜਮ ਪੇਖੇ, ਘਰ ਹੀ ਮੈਂ ਸਭ ਕੋਟ ਨਿਧਾਨਾ, ਸਤਿਗੁਰ ਦਿਖਾਏ ਗਿਆ ਅਭਿਮਾਨ, ਸਦ ਹੀ ਲਾਗਾ ਸਹਿਜ ਧਿਆਨ, ਅਨ ਦਿਨ ਗਾਵੇ ਏਕੋ ਨਾਮ, ਜਿਸ ਜਗ ਮੈਂ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਧਿਆਈ, ਜਹ ਦੇਖਾ ਤਹਿ ਰਿਹਾ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ,

ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਵਸਨਾ ਰਹਾਉ ਮਾਇਆ ਗ੍ਰਸਤ ਭ੍ਰਮ ਹੈ ਪ੍ਰਾਣੀ ਰਾਖ ਲਿਵੋ ਜਨ ਆਪਣਾ ਜਿਉ ਪ੍ਰਹਲਾਦ ਹਰਨਾਕਸ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਤ ਕਹੀਏ ਹਰ ਕੀਏ ਪਤਤ ਪਵੰਨਾ ਓਏ ਢੋਵੇ ਢੋਰ ਹਾਥ ਚਮ ਚਮਰੇ ਹਰ ਉਦਰਿਓ ਪਰਿਓ ਰਸਨਾ ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਹਮ ਪਾਪੀ ਰਾਖ ਪਪਣਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾਸ ਦਸੰਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ

ਰਾਮਾ ਗੁਰਮਤਿ ਹਰ ਰਸ ਪਾਈਏ ਹੋਰ ਤਿਆਗ ਨਹਿ ਫਲ ਕਾਮਾ ਰਹਾਉ ਹਰ ਨਾਮ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨ ਕੋਈ ਮੇਰੇ ਠਾਕਰ ਹਰ ਜਪੀਏ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵਤੇ ਤਿਨ ਬੜ ਦੁਖ ਸਹਮਾ ਓਏ ਫਿਰ ਫਿਰ ਜੋਨ ਪਵਾਵੀ ਹੈ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੂਰਵ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦਰੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚੀਤ ਲਭਤ ਮੋਹ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕਹੇ ਪ੍ਰਭ ਹਮ ਕਿਉਂ ਕਰ ਮੁਗਧ ਤਰਾ ਮੇਰੇ ਮਨ ਜਪ ਨਰਹਰ ਨਾਮ ਨਰਹਰਾ ਜਨ ਉੱਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕਰ ਪ੍ਰਭ ਸਵਾਮੀ ਹਰ ਦੇਹੋ ਮਤੀ ਜਸ ਕਰਾ ਤੁਮਰੇ ਸੰਗ ਲਗੇ ਸੇ ਉਧਰੇ ਜਿਉ ਸੰਗ ਕਾਸਟ ਲੋ ਤਰਾ ਸਾਕਤ ਨਰ ਹੋਛੀ ਮਤ ਮਦਮ ਜਿਨ ਹਰ

ਪਤੰਗਾ ਸਗਲ ਸੰਗਾਰ ਕਰੇ ਨੀ ਪਾਪੀ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਪੈ ਹੋ ਫਿਰ ਉਦਾਸੀ ਮੈਂ ਇੱਕ ਪਰ ਇੱਕ ਰਤਨ ਦਸਾਇਆ ਨਿਰਮੂਲਕ ਹੀਰਾ ਮਿਲੇ ਨਾ ਪਾਇਆ ਹਰ ਕਾ ਮੰਦ ਤਿਸਮੈ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸਾਇਆ ਸਵਾਦ ਜੋ ਕੁੰਗਾ ਮਨ ਮੇਂ ਵਿਸਮਾਦ ਆਨੰਦ ਰੂਪ ਸਭ ਨਤਰੀ ਆਇਆ ਚਿਨ ਨਾਨਕ ਹਰ ਗੁਣ ਆਸ ਸੁਣ ਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕੀਏ ਕੁਰ ਸਰਬ ਕੀਏ ਸਰਬ ਕਲਿਆਣ ਕੀਏ ਗੁਰ ਤੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਲਾਗੇ ਜਪ ਲਖ ਪੇਵ ਧਰਤ ਪੁਨੀਤ ਭਈ ਕੁਨ ਕਾਏ ਦੁਰਤ ਕਿਆ ਹਰ ਨਾਮ ਧਿਆਇ ਰਹਾ ਸਭਨੀ ਥਾਵੀ ਰਪਿਆ ਆਪ ਆਦਿ ਜੁਕਾਦ ਜਾ ਕਾ ਬਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਲਣ ਲਗੇ ਮਨ ਮੀਠੈ ਨਿਰਭਿਘਨ ਹੋਏ ਸਭ ਥਾਈ ਬੂਠੈ

ਵਾਲੇ ਜਿੱਥੇ ਕਿੱਥੇ ਦਿਸੈ ਨਾਲੇ ਨਾਨਕ ਦਾਸ ਖਸਮ ਪਾਲੇ ਪ੍ਰਾਣ ਮਹੱਲਾ ਪੰਜਵਾਂ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗੰਤ ਗੁਣ ਠਾਕੁਰ ਪ੍ਰਭ ਤੇਰੇ ਮੋਹੇ ਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਤੇ ਆਈ ਦਇਆ ਕਰੋ ਬਸੋ ਮਨ ਆਈ ਮੋਹੇ ਨਿਪਕਨ ਨੀਚੇ ਲੜਾਈ ਰਹਾ ਪ੍ਰਭ ਚਿਤ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਾਂ ਪੀੜ ਸਰਬ ਦੁਖ ਹਰ ਸਿਮਤ ਨਸੈ ਜਾ ਕੇ ਸੰਸਦਾ ਪ੍ਰਭ ਸੈ ਹਰ ਕਾ ਨਾਮ ਮੰਤਨ ਅਤਾਰ ਬਿਸਰਤ ਨਾਮ ਹੋਵ ਤਨ ਸਾਰ ਪ੍ਰਭ ਚਿਤ ਆਏ ਪੁਣ ਸਭ ਕਾਜ ਹਰ ਬਿਸਰਤ ਸਭ ਕਾ ਮੁਤਾਜ ਹਰ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਤਿਗੁਰਮ ਤਰੀਤ ਮੰਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਦਾ ਆਨੰਦ ਰਾਗ ਬਿਲਾਵਨ ਮਹੱਲਾ ਪੰਜਵਾਂ ਘਰ ਦੂਜਾ ਜਾਨੀ ਅੜੇ ਕੇ ਕਰ ਗਾਵਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਤਿਆ ਪਾਰੇ ਰਾਖਨ ਕੋ ਤੁਮ ਏਕ ਰਹਾ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੇ ਜਨ ਹੋਤ ਨਿਹਾਲਾ ਗੁਰ ਕੀ ਸੇਵ

ਹਜ਼ੂਰੇ ਸੁਣ ਸੁਣ ਜੀਵਾ ਸੋਇਤ ਨਾ ਕੀ ਜਿਨੇ ਆਪਣਾ ਪ੍ਰਭਜਾਤਾ ਹਰਨਾਮ ਰਾਧੇ ਨਾ ਵਖਾਣੇ ਨਾ ਹਰਨਾਮੇ ਹੀ ਮਨ ਰਾਤਾ।

ਜਾਣੇ। ਊਚ ਪਰ ਬਿਆਨ ਸੁਆਮੀ ਕੌਣ ਜਾਣੇ ਗੁਣ ਤੇਰੇ, ਕਾਵਤ ਉਦਰੇ ਸੁਣਤੇ ਉਦਰੇ, ਬਿਨਸੇ ਪਾਪ ਕਨੇਰੇ, ਪਸੂ ਪ੍ਰੇਰ ਮੁਕਤ ਪੈ ਤਾਰੇ, ਪਸੂ ਪ੍ਰੇਰ ਮੁਕਤ ਕੋ ਤਾਰੇ, ਪਾਰਨ ਪਾਰ ਉਤਾਰੇ, ਨਾਨਕ ਤਾ ਤੇਰੀ ਸਰਣਾਈ ਸਦਾ ਸਦਾ ਬਲਹਾਰੈ। ਬਿਲਾਵਰ ਮਹੱਲਾ ਪੰਜਵਾਂ, ਵਿਖੇ ਬਨ ਫੀਕਾ ਤਿਆਗਰੀ ਸਕੀਐ, ਨਾਮ ਹਰਸ ਪੀਓ ਪਿਨ ਰਸ ਚਾਖੇ ਬੁੱਢ ਗਈ ਸਗਲੇ, ਸੁਖੀ ਨਾ ਹੋਵਤ ਜੀਓ ਮਾਨ ਬਹਿਤ ਨਾ ਸਖਤ ਹੀ ਕਾਦੇ।

ਲਪਨਾਮ ਆਪੇ ਅਵਤੇ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਰਾਵਰ ਮਹੱਲਾ ਪੰਜਵਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਤਾਰੇ ਬਸ ਰਹਿ ਹਿਰਦੇ ਗੁਰਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮਨ ਰੀਨਾ ਬੰਧਨ ਕਾਟ ਮੁਕਤ ਗੁਰ ਕੀਨਾ

ਆਪਣਾ ਤਨ ਮਨ ਤਨ ਹਰ ਪੁ ਸਭ ਆਪਣਾ ਕਵਨ ਸੁਮਤ ਜਿਤ ਹਰ ਹਰ ਜਪਨਾ ਕਰੇ ਆਸਾ ਆਯੂ ਪ੍ਰਭ ਮਾਕਨ ਤੁਮ ਪੇਖਤ ਸੁਭ ਮੇਰੇ ਆਖਣ ਰਹਾ ਅਨਕ ਜੁਗਤ ਕਰ ਬਹੁਤ ਵਿਚਾਰਿਓ ਸਾਧ ਸੰਗ ਇਸ ਮਨੇ ਉਧਾਰਿਓ ਮਤ ਬੁੱਧ ਬਿਸੁਰਤ ਨਹੀਂ ਚਤੁਰਾਈ ਤਾਂ ਮਿਲੀਏ ਚਾਲੇ ਮਿਲਾਈ ਨੈਣ ਸਤੋਖੇ ਪਰਦਸ ਪਾਇਆ ਕਹੁ ਨਾਨਕ ਸਫਰ ਸੁਆਇਆ ਪ੍ਰਾਰ ਮਹਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨ ਪਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰੱਬ ਰਹਿਆ ਪ੍ਰਭ ਸਭ ਆਪੇ ਹਰ ਜਪ ਰਸਨਾ ਦੁੱਖ ਨ ਵਿਆਪੇ ਰਹਾ ਤਿਖਾ ਭੂਖ ਬਹੁ ਤਪਤ ਵਿਆਪਿਆ ਸੀਤਰ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦਿਹੋ ਭਗਤ ਪ੍ਰਭ ਅੰਤਰ ਜਾਮੀ ਨਾਨਕੀ ਪੇਨੰਤੀ ਸਵਾਮੀ ਪ੍ਰਾਰ ਮਹਲਾ ਪੰਜਵਾਂ ਗੁਰਪੂਰਾ ਵਡਭਾਗੀ ਪਾਈਐ ਮਿਰ ਸਾਧੂ ਹਰ ਨਾਮ ਧਿਆਈਐ ਪਾਪ ਰੰਭ ਪ੍ਰਭ ਤੇਰੀ ਸਰਣਾ ਕਿਰਪਾ ਕਾਟੇ ਭਜ ਗੁਰ ਕੇ ਸਰਣ ਰਹਾ।

ਪਾਰ ਉਤਾਰੇ। ਜਨ ਨਾਨਕ ਪ੍ਰਭ ਕਿਰਪਾ ਕਰੀਐ, ਸਾਧੂ ਧੂਰ ਮਿਲੈ ਨਿਸਤਰੀਐ, ਪ੍ਰਭ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਹਿਰਦੈ ਮੈਂ ਚੀਨਾ, ਸਗਲ ਮਨੋਰਥ ਪੂਰਨ ਅਸੀਨਾ, ਸੰਤ ਜਨਾ ਕਾ ਮੁਖ ਉਦਰ ਕੀਨਾ, ਕਰ ਕਿਰਪਾ ਆਪਣਾ ਨਾਮ ਦੀਨਾ ਰਹਾ। ਆਨੰਦ ਖੂਬ ਤੇ ਕਰ ਗਹਿ ਲੀਨਾ, ਜੈ ਜੈਕਾਰ ਜਗਤ ਪ੍ਰਗਟੀਨਾ, ਨੀਚ ਤੇ ਊਚ ਊਨ ਪੁਰੀਨਾ, ਅਮਿਤ ਨਾਮ ਮਹਾਰਸ ਲੀਨਾ। ਮਰ ਤਨ ਨਿਮਰ ਪਾਪ ਜਲ ਖੀਨਾ, ਕਹੁ ਨਾਨਕ ਪ੍ਰਭ ਭੈ ਪ੍ਰਸੀਨਾ, ਪ੍ਰਭ ਮਹੱਲਾ ਪੰਜਵਾਂ। ਸਗਲ ਮਨੁੱਖ ਪਾਈਏ ਮੀਤਾ, ਚਰਨ ਕਮਲ ਸੋ ਲਾਈਏ ਚੀਤਾ, ਹਉ ਪਲਹਾਰੀ ਜੋ ਪ੍ਰਭੂ ਧਿਆਵਤ, ਜਰਨ ਬੁੱਝੀ ਜਰਨ ਬੁੱਝੈ ਹਰ ਹਰ ਗੁਣ ਗਾਵਤ ਰਹਾਉ।

ਸਹਾਈ ਸੁਖ ਸਹਿਜ ਅਨੰਦ ਕਨੇ ਗੁਰ ਪੂਰਾ ਪੂਰੀ ਜਾ ਕੇ ਪਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ ਸਗਲ ਸਰਮਜਾਮ ਕਰੇ ਪ੍ਰਜਾਪ ਭੈ ਮਨੋਰਥ ਸੋ ਪ੍ਰਜਾਪ ਅਰਥ ਧਰਮ ਕਾਮ ਮੋਹ ਕਾ ਦਾਤਾ ਪੂਰੀ ਪਈ ਸਿਮਰ ਸਿਮ ਬਦਾਤਾ ਸਾਧ ਸੰਗ ਨਾਨਕ ਰੰਗ ਪਾਣੀਆ ਘਰ ਆਇਆ ਪੂਰੇ ਕੁਰੇ ਆਣਿਆ ਭਰਾਰ ਮਹੱਲਾ ਪੰਜਵਾਂ ਸਰਾਬਨ ਦਾਨ ਪੂਰੇ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀ ਪੈ ਮਾਰ ਖੁਆ ਸਾਤ ਨਰ ਥੀ ਵੈ ਰਾਮ ਨਾਮ ਹੁਆ ਰਖ ਪਾਰਾ ਚਖ ਮਾਰੂ ਸਾਖਤ ਵਿਚਾਰਾ ਨਿੰਦਾ ਕਰ ਕਰ ਪਚੇ ਕਨੇਰੇ ਮ੍ਰਿਤਕ ਫਾਸ ਗਲੇ ਸਿਰ ਪੈਰੇ

ਅੰਮ੍ਰਿਤ ਮੈਂ ਧਿਆਈ, ਨਾਨਕ ਗੁਰਪੂਰੇ ਸਰਣਾਏ, ਜਿਨੇ ਆਪਣੇ ਨਾਮ ਕੀ ਪਿਆਜ ਰਖਾਈ। ਫਿਲਹਾਲ ਮਹੱਲਾ ਪੰਜਵਾਂ। ਸਤਿਗੁਰ ਕਰਦੀ ਨਿਅਸਤਰ ਕਰ ਪਾਰ ਰਹਾਉ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਤਿਸ ਆਗੇ ਹੀ ਮਾਰੇ ਕਰਤਾਰ। ਨਾਨਕ ਦਾਸ ਤਾ ਕੀ ਸਰਣਾਈ, ਜਾ ਕੋ ਸ਼ਬਦ ਖੰਡ ਅਪਾਰ। ਬਿਲਾਵਰ ਮਹੱਲਾ ਪੰਜਵਾਂ। ਤਾਪ ਸੰਤਾਪ ਸਗਲੇ ਕਹਿ ਬਿਨਸੇ ਤੇ ਰੋਕ, ਪਾਰ ਬ੍ਰਹਮ ਤੂੰ ਬਖਸ਼ਿਆ ਸੰਤ ਲਰ ਭੋਗ ਰਹਾਉ। ਸਰਬ ਸੁਖਾ ਤੇਰੀ ਮੰਡਲੀ, ਤੇਰਾ ਮਨ ਤਨ ਅਰੋਕ, ਗੁਣ ਕਾਬੂ ਨਿਤ ਰਾਮ ਕੇ ਇਹ ਅਵਖਰ ਜੋਕ, ਆਏ ਬਸੋ ਕਰ ਦੇਸ ਮੈਂ ਇਹ ਪਰੇ ਸੰਜੋਕ, ਨਾਨਕ ਪ੍ਰਸੋ ਪ੍ਰਸੰਨ ਪਏ ਲਹਿ ਕੈ ਬਿਓਕ। ਬਿਲਾਵਰ ਮਹੱਲਾ ਪੰਜਵਾਂ। ਕਾਹੂ ਸੰਗ ਨ ਚਾਲੀ ਮਾਇਆ ਚੰਚਾਲ, ਊਠ ਸ਼ਧਾਰੇ ਛਤਰਪਾ ਸੰਤਨ ਕੇ ਖਿਆ ਰਹਾ। ਅਹੰ ਬੁੱਧ ਕੋ ਬਿਨਸਨਾ, ਜਾਪੇ ਗੋਪਾਲ ਸਿਮਰ ਸਿਮਰ ਨਾਨਕ ਤਰੇ, ਹਰ ਕੇ ਰੰਗਲਾਲ ਪ੍ਰਾਰ ਮਹੱਲਾ ਪੰਜਵਾਂ। ਸਹਿਜ ਸਮਾਧ ਆਨੰਦ ਸੁਖ, ਪੂਰੇ ਗੁਰ ਤੀਨ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾ। ਜੈ ਜੈ ਕਾਰ ਜਗਤਰ ਮੈਂ ਲੋਚੇ ਸਬਜੀ ਆ, ਸੁਖ ਪ੍ਰਸੰਨ ਪੈ ਸਤਿਗੁਰ, ਪ੍ਰਭ ਕਿਛ ਬਿਗਨਥੀ ਆ। ਜਾ ਕਾ ਅੰਗ ਦਿਆਲ ਪ੍ਰਭ, ਤਾ ਕੇ ਸਬਦਾਸ, ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ। ਰਾਗ ਪਲਾਲ ਮਹੱਲਾ ਪੰਜਵਾਂ। ਕਾਰ ਪੰਜਵਾਂ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਸ ਸਾਜਿਆ, ਜੋ ਪਾਲੂ ਕਰਪਾਰ ਬਿਨਸਤ ਪਾਰ ਨ ਲਖਈ, ਜੋ ਕਾਗਤ ਬੂੰਦਾਰ ਸੁਨ ਮੇਰੀ ਮਨਸਾ ਬਨੇ ਪਾਏ, ਸਤ ਦੇਖ ਵਿਚਾਰ ਸਿਧ ਸਾਰਕ ਗ੍ਰਹਿ ਜੋਗੀ, ਤਜ ਗਏ ਕਰਬਾ ਰਹਾ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦਿਸ਼ਟ ਮਾਨ ਸਭਿਨ ਸੀਐ ਕਿਆ ਲਾਕੇ ਗਪਾਰ। ਕਹਾਂ ਸੁਪਾਈ ਮੀਤ ਹੈ ਦੇਖ ਨੈਣ ਪਸਾਰ, ਇੱਕ ਚੜ ਇੱਕ ਚਾਰ ਸੇ ਸਭ ਆਪਣੀ ਪਾਰ। ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਤਰ ਹਰਤ ਪਾਰ, ਜਿਨ ਨਾਨਕ ਹਰ ਕਾ ਦਾਸ ਹੈ ਰਾਗ ਪੈਠ ਮਰਾ ਪਲਾਰ ਮਹੱਲਾ ਪੰਜਵਾਂ। ਲੋਕਨ ਕੀਆਂ ਵਡਿਆਈਆਂ ਬੈਸੰਤਰ ਪਾਕੋ, ਜੋ ਮੇਰੇ ਪਿਆਰ ਆਪਣਾ ਤੇ ਪੈਲ ਤੇ ਬੋਲ ਕਰਾਕੋ, ਜੋ ਪ੍ਰਭ ਜੀਉ ਦਿਆਲ ਹੋਏ ਤੋ ਭਗਤੀ ਲਾਕੋ, ਲਵ ਟਰਿਹੋ ਮਨ ਪਾਸਨਾ।

ਸਣ ਦਿਆਲ ਗੁਰ ਲਿਹੋ ਮੁਕਤ ਤਾਰੇ ਪ੍ਰਾਣ ਮਹੱਲਾ ਪੰਜਵਾਂ ਦੋਸ਼ ਨ ਕਾਹੂ ਦੀਜੀਐ ਪ੍ਰਭਨਾ ਧਿਆਈਐ ਜਿਤ ਸੇਵਿਆ ਸੁਖ ਹੋਇ ਕਨਾ ਮਨ ਸੋਈ ਕਾਈਐ ਕਹੀਐ ਕਾਇ ਪਿਆਰੇ ਤੁਝ ਪਿਨਾ ਤੁਮ ਦਿਆਲ ਸੁਆਮੀ ਸਭ ਅਵਕੁਨ ਹਮਾ ਰਹਾ ਜੋ ਤੁਮ ਰਾਖੋ ਤਿਉ ਰਹਾ ਅਵਨ ਨਹੀਂ ਚਾਰਾ ਨੀ ਧਰਿਆ ਤਰ ਤੇਰੀ ਅਖ ਨਾਮ ਅਦਾਰਾ ਜੋ ਤੁਮ

ਗੁਣ ਗਾਵੇ। ਬਿਰਾਲ ਮਹੱਲਾ ਪੰਜਵਾਂ, ਅੰਮ੍ਰਿਤ ਹਸੇ ਸਰੂ ਭਰੇ ਪਸ਼ੂਆਨੀ ਬੂਝੈ, ਬਾਦ ਸਾਧ ਅਹੰਕਾਰ ਮੈਂ ਮਰਨਾ ਨੀ ਸੂਝੈ। ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਭਾਗੇ, ਦੇਖੋ ਸੰਬਰੰਗਲਾ ਕਾਹੇ ਫੁੱਲ ਲਾਗ ਰਹਾਉ। ਕਰ ਕਰ ਪਾਪ ਦਰਪ ਕੀਆ ਬਰਤਨ ਕੇ ਤਾਈ, ਮਾਟੀ ਸੋ ਮਾਟੀ ਰਲੀ ਨਾ ਕਉਠ ਜਾਈ। ਜਾ ਕੇ ਕੀਐ ਸ਼ਰਮ ਕਰੇ, ਤੇ ਬੈ ਫਰੋਧੀ ਅੰਧਕਾਰ ਭਜਾਹੇ ਕੇ, ਕਾਹੇ ਜਲੋ ਕਰੋਧੀ ਦਾਸ ਰੇਨ ਸੋਈ ਹੁਆ। ਜਿਸ ਮਗਤ ਕਰਮਾ ਕਹੋ ਨਾਨਕ ਬੰਧਨ ਕਟੇ, ਕਹੋ ਨਾਨਕ ਬੰਧਨ ਛੁੱਟੇ। ਸਤਿਗੁਰ ਕੀ ਸਰਣਾ ਪ੍ਰਾਨ ਮਹੱਲਾ ਪੰਜਵਾਂ, ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਗੀਤਾ ਅੰਦਰੇ ਤ੍ਰੈਪਨ ਸੂਝਿਆ, ਗੁਰਪੇ ਪੁਨੀਤਾ ਮਹਿਮਾ ਸਾਧੂ ਸੰਕੇ ਸੁਨੋ ਮਿਰਮੀਤਾ। ਮੈਲ ਕੋਈ ਕੋਟ ਅਗ ਹਰੇ, ਨਿਮਰ ਪੇ ਚੀਤ ਰਹਾਉ।

ਤਾਪਨ ਮਾਮ ਚਰਨ ਪਏ ਸੰਤ ਬੋਹਤਾ ਤਰੇ ਸਾਗਰ ਜੇਤ ਮਾਰਗ ਪਾਇਉ ਧਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਊਠਤ ਬੈਠ ਸੁਭਤੇ ਹਰ ਹਰ ਹਰ ਚੇਤ ਰਹਾਉ ਪੰਚ ਚੋਰ ਆਗੇ ਭਗੈ ਜਬ ਸਾਧ ਸੰਗੇਤ ਪੂੰਜੀ ਸਬਤ ਘਣੋ ਲਾਭ ਗ੍ਰਹਿ ਸੋਭਾ ਸੇਤ ਨਿਚਰ ਆਸਨ ਮਿਟੀ ਚਿੰਤ ਨਾਹੀ ਡੋਰੇਤ ਭਰਮ ਭਰਾਵਾ ਮਿਟ ਕੇ ਆਪ ਲਪੇਖਤ ਨੇਤ

ਹਰ ਰਸ ਚਾਹਤ ਰਾਪਿਆ, ਮਨ ਰਸ ਲੈ ਹਸਨਾ, ਬੁੱਧ ਪ੍ਰਗਾਸ ਪੈਟ ਪਈ, ਉਲਟ ਕਮਲ ਬਿਕਸਨਾ, ਸੀਤਲ ਸਾਂਸ ਦੁੱਖ ਹੋਏ, ਸਭ ਬੁਝੀ ਤਿਸਨਾ।

ਪ੍ਰਗਟਾਇਆ। ਜਿਸ ਜਨ ਹੁਆ ਸਾਧ ਸੰਗਤ ਭੇਟੇ ਹਰ ਰਾਇਆ, ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ। ਅਨਕ ਬਾਤਾ ਸਭ ਕਰ ਰਹੇ ਗੁਰ ਘਰ ਲੈ ਆਇਆ ਪ੍ਰਹਾਵ। ਸਰਣ ਪਰੇ ਕੀ ਰਾਗਤਾ ਨਾਹੀ ਸਹਸਾ, ਕਰਨ ਭੂਮ ਹਰ ਨਾਮ ਬੋਇ ਅਵਸਰ ਦੁਰ ਪਾਇਆ। ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ, ਪਤ ਪਨੀਤ ਘਣੇ ਕਰੇ ਠਾਕਰ ਬਿਰਦਾਇਆ। ਮਤ ਭੂਲੋ ਮਾਨਕ ਜਨ ਮਾਇਆ ਪਰਮਾਇਆ, ਨਾਨਕ ਤਿਸਪਦ ਰਾਸੀ ਜੋ ਪ੍ਰਭ ਪਹਿਰਾਇਆ। ਪ੍ਰਭ ਮਹੱਲਾ ਪੰਜਵਾਂ, ਬਾਟੀ ਤੇ ਜਿਨ ਸਾਜਿਆ ਕਰ ਦੁਰਲੱਭ ਦੇ, ਅਨਕ ਛੇਦਰ ਮਨ ਮੈਂ ਟਕੈ ਨਿਰਭਰ ਦਿਸ਼ਟੇ। ਕਿਉਂ ਵਿਸਰੇ ਪ੍ਰਭ ਮਨੇ ਤੇ, ਜਿਸ ਕੇ ਗੁਣ ਇਹ ਪ੍ਰਭ ਤਾਜ ਰਚੇ। ਜੇ ਆਨ ਸਿਉ ਸੋ ਰਲੀਏ ਖੇਰਾ, ਸਿਮਰੋ ਸਿਮਰ ਸਿਮਰ ਸਿਮਰੋ ਸਿਮਰੋ ਸਾਸ ਸਾਸ ਮਤ ਬਿਰਮ ਕਰੇ ਹੋ। ਛੋੜ ਪ੍ਰਪੰਚ ਪ੍ਰਭ ਸੋ ਰਚੋ, ਤਜ ਕੂੜੇ ਮੇਹ ਜਿਨ ਅਨੇਕ ਏਕ ਬਹੁ ਰੰਗ ਕੀਏ ਹੈ ਹੋਸੀਏ। ਕਰ ਸੇਵਾ ਤੇ ਪਾ ਬ੍ਰਹਮ ਗੁਰ ਤੇ ਮਤ ਲੇ

ਨਹੀਂ ਪਾਏ। ਪਰਮੇਸ਼ਰ ਕਾ ਆਸਰਾ ਸੰਤਨ ਮਮਾ ਰਹਾਉ, ਆਪ ਰੱਖੇ ਆਪ ਦੇਵਸੀ ਆਪੇ ਪਤਪਾਰੈ। ਦੀਨ ਦਿਆਲ ਕਿਰਪਾ ਨਿਧ ਸਾ ਸਾ ਸਮਾਰੇ ਕਰਨ ਹਾਰ ਜੋ ਕਰ ਰਿਹਾ ਸਾਈ ਵਡਿਆਈ। ਗੁਰਪੂਰੇ ਉਪਦੇਸਿਆ ਸੁਖ ਖਸਮ ਸੁਰਜਾਈ, ਚਿੰਤ ਅਚਿੰਤਾ ਚਿੰਤ ਦੇਸਾ ਗਣਤ ਅਜ ਜਨ ਹੁਕਮ ਪਛਾਤਾ।

ਦੇ ਹਾਥੇ ਓਏ ਹਮਾਰੇ ਸਾਚਨਾ ਹਮ ਉਨਕੇ ਰੇਨ ਜਨ ਭੇਟ ਹੋਵੇ ਸੁਖੇ ਜੀ ਦਾਨ ਦੇ ਰਹਾ ਪਰਾ ਪੁਰਪਰਾ ਲਿਖਿਆ ਮਿਲਿਆ ਅਭ ਆਏ ਬਖਤ ਸੰਗ ਹਰ ਸਾਧਕੇ ਪੁਣ ਅਸਾਏ ਭੈ ਬਿਨ ਸਹਿਤ ਲੋਕ ਤੇ

ਸਰਤਾ ਪੇ ਪੇਖਤ ਲੀਲਾ ਲਾਲ ਰੰਗ ਰੂਪ ਚਰਣੇ ਦਿਨਿਆਇਆ ਸੁਪਨੇ ਕਾ ਸੁਪਨਾ ਪਿਆ ਸੰਗ ਚਰਨ ਕਮਾਇਆ ਕਰਨ ਕਾਣ ਸਮਰੱਥ ਪ੍ਰਭ ਤੇਰੀ ਸਰਣਾਈ ਹਰ ਦਿਨ ਸਰੈਣ ਨਾਨਕ ਜਪੈ ਸਦ ਸਦ ਬਰਚਾਈ ਪ੍ਰਾਰ ਮਹੱਲਾ ਪੰਜਵਾਂ ਜਲ ਢੋਵੋ ਇਹ ਸੀਸ ਕਰ ਕਰ ਪੱਗ ਪਖਲਾਬੋ ਪਾਰ ਜਵ ਲੱਖ ਬੇਰੀਆ ਦਰਸ ਦਰਸ ਭੇਖ ਜੀ ਪਾਵ ਕਰੋ ਮਨੋਰਥ ਮਨੇ ਮਾਹੇ ਆਪਣੇ ਪ੍ਰਭ ਤੇ ਪਾਵੋ ਦਿਓ ਸੁਹੂਨੀ ਸਾਧਕੇ ਬੀਜਣ ਟੋਲਾ ਪੁਰਾਵ ਅੰਮ੍ਰਿਤ ਗੁਣ ਸੰਤ ਬੋਲ ਤੇ ਮਨ ਮਨੇ ਮਨੇ ਮਿਲਾਵ ਅੰਮ੍ਰਿਤ ਗੁਣ ਸੰਤ ਪੁਰ ਤੇ ਸੁਨ ਮਨੇ ਪਿਲਾਪੋ ਉਆ ਰਸ ਮੈਂ ਸ਼ਾਂਤ ਤਿਰਤ ਹੋਏ ਵਿਖੇ ਜਲਣ ਬੁਝਾਵ ਜਪ ਭਗਤ ਕਰੇ ਸੰਤ ਮੰਡਲੀ ਤਿੰਨ ਮਿਲ ਹਰ ਕਾਬੂ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਉਠਤ ਬੈਠਤ ਜਪੋ ਨਾਮ ਇਹ ਕਰੋ ਕਮਾਪੋ ਨਾਨਕੀ ਪ੍ਰਭ ਬੇਨਤੀ ਹਰ ਸਨ ਸਮਾਵੋ ਬਿਰਾਲ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਤ ਕੇ ਸੰਗ ਵਸੈ ਵਟਭਾਗੀ ਪਾਏ ਸੁਣ ਸੁਣ ਜੀ ਪੈ ਦਾਸ ਤੁਮ ਪਾਣੀ ਚਨ ਆਖੀ ਪਰ ਭਈ ਸਭ ਲੋਪੈ ਸੇਵਕੀ ਪਾ ਰਾਖੀ ਰਹਾ

ਆਪਣਾ ਨਾਮ। ਨਾਨਕ ਤਰੀਏ ਸਾਧ ਸੰਗ ਹਰ ਹਰ ਕੁਣ ਗਾ ਪਲਾਰ ਮਹੱਲਾ ਪੰਜਵਾਂ। ਕਵਨ ਕਵਨ ਨੈ ਪਤਰਿਆ ਤੁਮਰੀ ਪ੍ਰਤੀਤ, ਮਹਾ ਮੋਨੀ ਮੋਹਿਆ ਨਰਕ ਕੀ ਰੀਤ। ਮਨ ਖੱਟ ਤੇਰਾ ਨਹੀਂ ਵਿਸਾਸ, ਤੂੰ ਮਹਾਉਤਮਾਦਾ, ਖਰ ਕਾ ਪੈਖਰ ਤੋਂ ਛੁਟੈ ਜੋ ਉਪਰ ਲਾ ਤਰਾ। ਜਬ ਤਾ ਸੰਜਮ ਤੁਮ ਖੰਡੈ, ਜਮ ਕੇ ਦੁੱਖ ਡਾਂਡ, ਸਿਮਰੈ ਨਾਹੀ ਜੋਨ ਦੁੱਖ ਨਿਰਤੇ ਪਾਂਡ। ਹਰ ਸੰਗ ਸਹਾਈ

ਆਪਨ ਮਹਿ ਉਦਮ ਕਰਤ ਆਨੰਦ ਪਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀ ਪਾ ਪਾਰ ਬ੍ਰਹਮ ਅਰਾਧੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰਵਕਾਰ ਨਿਚਿਤ ਪਦੇ ਨਾਹੀ ਕਰਪੂਰ ਧਨ ਸੋ ਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਹਰਿਆਤ ਘਨੇ ਸੁਖ ਸਾਹਿਬ ਵਿਸਰਾਮ।

ਬਤਾਇਆ ਜੀਵਤਿਆਂ ਅਥਵਾ ਮੋਇਆ ਕਿਸ ਕਾਮ ਨੇ ਆਪੇ ਜਿਨ ਇਹੋ ਰਚਨ ਚਾਇਆ ਕਉ ਤਿਸ ਸਿਉਂ ਰੰਗ ਲਾ ਵਿਰਹਾ ਹਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ ਕਾਮ ਤੇ ਕਾਢੇ ਕੀਰੀ ਤੇ ਹਾਥੀ ਕਰੇ ਟੂਟਾ ਲੈ ਗੰਢੈ ਅੰਡੈ ਜੇਰਾ ਸਿਤ ਪੁਜਾ ਪ੍ਰਭ ਕੀਏ ਕੀਰਤ ਕਿਰਤ ਕਮਾਨ ਸਭ ਪਲ ਰਪੀ ਅਨਿਰਤ ਹਮ ਤੇ ਕਸ਼ਨ ਹੁਪਨ ਸਰਨ ਪ੍ਰਭ ਸਾਧ ਮੋਹ ਮਕਨ ਕੂਪੰਦ ਤੇ ਨਾਨਕ ਗੁਰ ਕਾਠ ਪ੍ਰਾਰ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫਿਰੋ ਖੋਜਤ

ਪੰਜਵਾਂ ਕਰ ਧਰ ਮਤ ਥਾਪਿਆ ਨਵ ਦਿਨੋ ਤਾਨ ਸਫਲ ਸੇਵਾ ਪਾ ਬ੍ਰਹਮ ਕੇ ਤਾਂ ਕਿ ਨਹੀਂ ਹਾਨ ਆਪੇ ਪਤ ਰਖਤਾ ਭਗਤਨ ਕੀ ਆਨ

ਤਨ ਇਹੋ ਬਿਨ ਬਨਿਓ ਸੁਆਵ ਨਾਨਕ ਪ੍ਰਭ ਸੋ ਪ੍ਰਸੰਨ ਪਏ ਬਾਂਸ਼ਤ ਫਲ ਪਾਵ ਲਾਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬਿਨ ਤੀਰਥ ਕਰ ਪ੍ਰਕਾਸ਼ ਤੁਮਰੀ ਕਿਰਪਾ ਤੇ ਪਾਵ ਬ੍ਰਹਮ ਦੁਖਨ ਕੋ ਨਾਸ਼।

ਪੂਰਿਓ ਸਰਬਤ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ ਪ੍ਰਭ ਮਹੱਲਾ ਪੰਜਵਾਂ।

ਰਾਖ ਕੁਲਾਲ ਮਹੱਲਾ ਪੰਜਵਾਂ ਚੌਪ ਦੇ ਦੁੱਪ ਦੇ ਘਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਨਾਏ ਸਾਕਤ ਗੀਤ ਨਾਦ ਧੁਨ ਕਾਵਤ ਬੂਰਤ ਬੁਰ ਜਾਇ ਰਹਾ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ ਅਭੈ ਦਾਨ ਪਾਵੋ ਪੁਰਖ ਦਾਤੇ ਮਿਰ ਸੰਗਤ ਹਰ ਗੁਣ ਗਾਏ।

ਪ੍ਰਵਾਨ ਰਾਗ ਪ੍ਰਾਰ ਮਹੱਲਾ ਪੰਜਵਾ ਚੌਪਦੇ ਦੋ ਪਦੇ ਘਰ ਸਤਮਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਚਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠ ਖੁੱਲੀ ਅਨੂਪਾ ਰਹਾਉ ਬਿਸਮਨ ਬਿਸਮ ਪੈ ਜੋ ਪੇਖਿਓ ਕਹਿ ਨਾ ਜਾਈ ਪੰਡਿਆਈ ਮਗਨ ਪੈ ਉਹਾਂ ਸੰਗ ਮਾਤੇ ਓਤ ਪੋਤ ਰਵਟਾਈ ਆਰ ਜੰਜਾਰ ਨਹੀਂ ਕਛੂ ਜੰਜਾਰਾ ਅੰਗ ਬੁੱਧ ਨਹੀਂ ਪੂਰਾ ਉੱਚਨ ਉੱਚਾ ਬੀਚਨ ਖੀਚਾ ਹੋਂ ਤੇਰਾ ਤੂੰ ਮੋਰਾ ਏਕੰਕਾਰ ਏਕ ਪਸਾਰਾ ਏਕੇ ਅਪਰਿਪਾਰਾ ਏਕ ਬਸਤੀਰ ਏਕ ਸੰਪੂਰਨ ਏਕੇ ਪ੍ਰਾਣੀ ਦਾਰਾ

ਪਨੀ ਖਟੋਲੀ ਬਿਲਾਲ ਮਹੱਲਾ ਪੰਜਵਾਂ ਗੋਪਿੰਦ ਗੋਪਿੰਦ ਗੋਦ ਮਾਈ ਜਪਤੇ ਪੇਟੇ ਸਾਧ ਦਿਆਰਾ ਤਪਤੇ ਦੁਰਮਤ ਦੂਰ ਭਈ ਰਹਾ ਪੂਰਨ ਪੂਰ ਰਿਹੋ ਸੰਪੂਰਨ ਸੀਤਲ ਸਾਂਦਿਆ ਦਈ।

ਮੰਤ ਲਈ ਕਹੋ ਨਾਨਕ ਜਿਨੇ ਮਨੋ ਪਛਾਣਿਆ ਤਿਸ ਕੋ ਸਗਲੀ ਸੋਝੀ ਪਏ ਪ੍ਰਾਰ ਮਹੱਲਾ ਪੰਜਵਾਂ ਕਿ ਆਹਮ ਜੀ ਜੰਤ ਵਿਚਾਰੇ ਪਰਣ ਨ ਸਾਕੇ ਏਕ ਰੁਮਾਈ ਬ੍ਰਹਮ ਹੇਸ ਸਿਦ ਮੁੰਦਰਾ ਬੇਅੰਤ ਠਾਕਰ ਤੇਰੇ ਗਤ ਨਹੀਂ ਪਾਈ ਕਿਆ ਕਥੀਏ ਕਿਚਕਤ ਨ ਜਾਈ ਜੈ ਜੈ ਦੇਖਾਂ ਤੈ ਰਿਹਾ ਸਮਾਈ ਰਹਾ ਜੈ ਮਾਂ ਪਿਆਂ ਦੁਖ ਜਮ ਸੁਣੀਐ ਤੈ ਮੇਰੇ ਪ੍ਰਭ ਤੂਹੇ ਸਹਾਈ ਸਰਣ ਪਰਿਓ ਹਾਰ ਚਰਨ ਰਗਹੇ

ਖੁਜ ਪਾਈਐ ਅਚਰਜ ਸੁਣਿਓ ਪ੍ਰਤਾਪ, ਅਚਰਜ ਸੁਣਿਓ ਪ੍ਰਤਾਪ ਫਿਟੜੇ ਸੰਤ ਚਰਨ ਚਿੱਤ, ਚਰਨ ਚਰਨ ਮਨ ਲਾਈਐ

ਜਾ ਕਾ ਕੀਆ ਸਖਤ ਜਾ ਪ੍ਰਭ ਮਹਲਾ ਪੰਜਵਾ ਮਨ ਤਨ ਅੰਤ ਪ੍ਰਵਿਆਈ ਹਰ ਗੁਣ ਕਾਵਤ ਪਰਉਪਕਾਰ ਨਿਤ ਤੈ ਸਿਰਸਨਾ ਕਾ ਬੋਲ ਕਿਛੁ ਨਾਹੀ ਰਹਾ ਕੁਲ ਸਮੂਹ ਦ੍ਰੇਖਨ ਭੀਤਰ ਜਨ ਜਨ ਕੇ ਮਰ ਜਾਇ ਸਿਮਰ ਸਿਮਰ ਨਾਨ ਪ੍ਰਭ ਸਾਪਨਾ ਅੰਨ ਸੇਤੀ ਵਿਖਿਆ ਬਨ ਗਾਇ ਚਰਨ ਪ੍ਰਭੂ ਕੇ ਬੋਤ ਪਾਏ ਪਵਸਾਰ ਪਾਰ ਪਰਾਏ ਸੰਤ ਸੇਵ ਭਗਤ ਹਰ ਕੇ ਹਰ ਤਾਂ ਕੇ ਨਾਨਕ ਮੰਦਾ ਗਾਇਤਾਏ ਪ੍ਰਾਰ ਮਹੱਲਾ ਪੰਜਵਾਂ ਧੀਰੋ ਦੇਖ ਤੁਮਾਰੇ ਰੰਗਾ ਤੂੰ ਸਵਾਮੀ ਅੰਤਰ ਜਾਮੀ ਤੂੰ ਬਸੇ ਸਾਧ ਕੇ ਸੰਗਰਾ ਖਿਨਮੇ ਥਾ ਪਨਵਾਜੇ ਠਾਕਰ ਨੀਰ ਕੀਰਤੇ ਕਰੇ ਰਚੰਗਾ ਕਬਨ ਬਿਸਰੇ ਹੀਏ ਮੇਰੇ ਉੱਤੇ

0: ਬਿਟੇ ਬਸੂਰੇ ਭਰਮ ਪੈ ਤਰੇ ਛੁੱਟੇ ਪੈ ਜਮ ਕੇ ਕੱਟ ਕੱਟ ਇਹ ਕਿਰਿਆ ਭਰਪੂਰ
1: ਨਾਨਕ ਸ਼ਰਨ ਪਰਿਉ ਦੁੱਖ ਭੰਜਨ ਅੰਤਰ ਬਾਹਰ ਇੱਕ ਫਜੂਰੇ ਬਿਲਾਵਲ ਮੱਲਾ ਪੰਜਵਾਂ ਦਰਸ਼ਨ ਦੇਖ ਦੁਖ ਨਸੇ ਕਬ ਨਾ ਹੋ ਬਹੁ ਦ੍ਰਿਸ਼ਟਾ ਗੋਚਰ ਜੀ ਕੈ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਣ ਆਧਾਰ ਸੁਆਮੀ ਪੂਰਹਿ ਪ੍ਰਬੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੁਮਾਰੀ ਸਾਸ ਸਾਸ ਪ੍ਰਭ ਤੋਂ ਜੈ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਿਤ ਪਾਲਾ ਅਠ ਪੈਰ ਤੇਰਾ ਨਾਮ ਜਨ ਜਾਪੈ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮੱਲਾ ਪੰਜਵਾਂ ਧਨ ਧਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀ ਨੋ ਕਰਤਵਿਕਾਰ ਨਿਸ ਭੋਰ ਪਿਆ ਰਾਹੁ ਅਨੇਕ ਪ੍ਰਕਾਰ ਭੋਜਨ ਖਾਤੇ ਮੁਖ ਦੰਤਾ ਕਸਖੀਨ ਖਾਇਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤੋ ਨਹਿ ਪਰਈ ਦਇਆ ਮਹਾਂਵਿਕਾਰ ਘੋਰ ਦੁੱਖ ਸਾਗਰ ਤਿਸ ਮਹਿ ਪ੍ਰਾਣੀ ਗਲਤ ਪਿਆ ਸਨ ਪਰੈ ਨਾਨਕ ਸੁਆਮੀ ਕੀ ਬਾਂ ਪਕਰ ਪ੍ਰਭ ਕਾਢ ਲਿਆ ਬਿਲਾਵਲ ਮੱਲਾ ਪੰਜਵਾਂ ਆਪਣਾ ਪ੍ਰਭਾ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚੱਕ ਮਾਰਤ ਕੁਸ਼ਲ ਭਇਆ ਮੇਰੇ ਭਾਈ ਮੀਤ ਰਹਾਓ

ਜੀ ਪਿੰਡ ਧਨ ਰਾਜ ਸਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਣਹਾਰਾ ਨਾਨਕ ਦਾਸ ਸਦਾ ਹੈ ਚੇਰਾ ਗੋਬਿੰਦ ਸਿਮਰ ਹੁਆ ਕਲਿਆਣ ਮਿੱਟੀ ਪਾਦ ਭਇਆ ਸੁਖ ਲਾਚਾ ਅੰਤਰ ਜਾਮੀ ਸਿਮਰਿਆ ਜਾਣ ਰਾਓ ਜਿਸਕਾ ਜੀ ਤਿੰਨ ਕੀਏ ਸੁਖਾਲੇ ਭਗਤ ਜਨਾ ਕਹ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭੈ ਭੰਜਨ ਉੱਪਰ ਕਰਤੇ ਮਾਣ ਭਈ ਮਰਤਾਈ ਮਟੀ ਬੁਰਾਈ ਦੁਸ਼ਟ ਦੂਤ ਹਰ ਕਾਢੇ ਛਾਣ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀ ਵੈ ਹਰ ਗੁਣ ਹੈ ਬਖਾਣ ਬਿਲਾਵਲ ਮੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਾਪ ਸਾਧੂ ਭਏ ਨਿਹਾਲ ਰਹਾਵ ਅੰਗੀਕਾਰ ਕੀ ਆ ਪ੍ਰਭ ਆਪਣੇ ਦੁਖੀ ਸਗਲੇ ਭਏ ਰਬਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦ ਕੇ ਮੁਖ ਹੋਏ ਕਾਲ ਕਹੁ ਨਾਨਕ ਮੇਰਾ ਸਤਿਗੁਰ ਪੂਰਾ ਗੁਰਪ੍ਰਸਾਦ ਭਏ ਪਏ ਨਿਹਾਲ ਲਾਲ ਮੱਲਾ ਪੰਜਵਾਂ ਮੂੰਹ ਲਾਲਨ ਸਿਉ ਪ੍ਰੀਤ ਪੰਨੀ ਰਹਾਓ ਤੋਰੀ ਨਾ ਟੁੱਟੇ ਚੋਰੀ ਨਾ ਛੁੱਟੇ ਅਸੀ ਮਾਧੋ ਖਿੰਚ ਤਨੀ ਦਿਸ ਰੈਨ ਮਨ ਮਾਹੀ ਵਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਓ ਸਿਆਮ ਸੁੰਦਰ ਕੋ ਕਥ ਕਥਾ ਜਾ ਕੀ ਬਾਤ ਸੁਣੀ ਜਾ ਨਾਨਕ ਦਾਸ ਦਾਸ ਕਈਅਤ ਹੈ ਮੋਹੇ ਕਰੋ ਕਿਰਪਾ ਠਾਕੁਰ ਆਪਣੀ ਬਲਾਉਲ ਮੱਲਾ ਪੰਜ ਮਾਹਰ ਕੇ ਚਰਨੋ ਜਪ ਜਾਉ ਕੁਰਬਾਨ ਗੁਰਮੇਰਾ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਹਿਰਦੈ ਧਰ ਮਨ ਧਿਆਨ ਰਹਾਓ ਸਿਮਰ ਸਿਮਰ ਸਿਮਰ ਸੁਖਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵੋ ਏਕ ਨਰਾਇਣ ਸਾਚੀ ਦਰਗਹਿ ਭਾਵ ਮਾਨ ਸਾਧੂ ਸੰਗ ਪ੍ਰਾਪਤ ਜਾ ਕੋ ਤਿਨਹੀ ਪਾਇਆ ਇਹੋ ਨਿਦਾਨ ਗਾਵ ਗੁਣ ਕੀਰਤਨ ਨਿਤ ਸਵਾਮੀ ਕਰ ਕਿਰਪਾ ਨਾਨਕ ਦੀ ਜੈ ਦਾਨ ਬਲਾਵਲ ਮੱਲਾ ਪੰਜਵਾਂ ਰਾਖ ਲਈਏ ਸਤਿਗੁਰ ਕੀ ਸਰਣ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤ੍ਰਣ ਰਾਓ ਵੇ ਸੰਭਰ ਪੂਰਨ ਸੁਖਦਾਤਾ ਸਗ ਸਮੱਗਰੀ ਪੋਖਣ ਭਰਣ ਥਾਨ ਥਰੰਤਰ ਸਰਵਨੰਤਰ ਬਲ ਬਲ ਜਾਈ ਹਰ ਕੇ ਚਰਣ ਜੇ ਜੁਗਤ ਵਸ ਮੇਰੇ ਸਵਾਮੀ ਸਰਬ ਸਿੱਧ ਤੁਮ ਕਾਰਣ ਕਰਣ ਆ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮੱਲਾ ਪੰਜਵਾਂ ਦੁਪਤੇ ਘਰ ਵਟਵਾਂ ਏ ਕਿਉਂ ਕਰ ਸਤਿਗੁਰ ਪ੍ਰਸਾਦ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਈ ਗੈ ਨਿਰਗੁਣ ਊ ਗੈ ਸਰਗੁਣ ਕੇਲ ਕਰਤੋ ਵਿੱਚ ਸਵਾਮੀ ਮੇਰਾ ਰਾਵ ਨਗਰ ਮੈਂ ਆਪ ਬਾਹਰ ਫੁਨ ਆਪਨ ਪ੍ਰ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕੋ ਦਰਾਓ ਕਾ ਸਿਉ ਬਲਵੰਚਾ ਜਹ ਜਹ ਭੇਖੋ ਤਹਿ ਤਹਿ ਨੇਰਾ ਸਾਧ ਮੂਰਤ ਗੁਰ ਭੇਟੋ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਬਿਲਾਵਲ ਮੱਲਾ ਪੰਜਵਾਂ ਤੂੰ ਸਮਰਥ ਕਾਰਨ ਕਰਨ ਢਾਕ ਨ ਢਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਭੇਖੋ ਠੋਰ ਨਾਹੀ ਖਸ਼ਟੀਠ ਮੁਕਰਨ ਬੜ ਪ੍ਰਤਾਪ ਸੁਣਿਓ ਪ੍ਰਭ ਤੂੰ ਰਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਓ ਸਦਾ ਸਦ ਭੂਲਨ ਤੁਮਰੋ ਬਿਰਧ ਪਤਤ ਉਦਰਨ ਕਰੁਣਾ ਮੈਂ ਕਿਰਪਾਲ ਕਿਰਪਾ ਨਿਤ ਜੀਵਨ ਪਦ ਨਾਨਕ ਹਰ ਦਰਸ਼ਨ ਬਿਲਾਵਲ ਮੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤ ਹੈ ਚਰਨ ਮਾਰੋ ਮਾਥਾ ਨੈਣ ਦਰਸ ਤਨ ਧੂਰ ਪਰੋ ਰਹਾ ਗੁਰ ਕੋ ਸ਼ਬਦ ਮੇਰਾ ਹੀਰੇ ਬਾਸ ਹੈ ਹਰ ਨਾਮਾ ਮਨ ਸੰਗ ਧਰੋ ਲਸਕਰ ਪੰਚ ਨਿਵਾਰੋ ਠਾਕਰ ਸਗਲੋ ਪਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਪਲਮਾਨ ਭਵਨ ਦੁਬਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸਤਸੰਗ ਲੇ ਮੋਹੇ ਉਧਰੋ ਲਾਲ ਮੱਲਾ ਪੰਜਵਾਂ ਐਸੀ ਦੇਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੋਂ ਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੰਭਾਖਨ ਜਨ ਸਿਉ ਊਠਨ ਬੈਠਨ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਾਥੇ ਲਾਗੀ ਆਸਾ ਪੂਨ ਅਨੰਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੇ ਤੂਰ ਕੀ ਓ ਮਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ
ਲਾਭ ਨੂੰ ਮੱਲਾ ਪੰਜਵਾਂ ਜਿਉ ਭਾਵੈ ਤਿਉਂ ਮੋਹੇ ਪ੍ਰਤਪਾਲ ਪਾਰ ਪਰਮ ਪਰਮੇਸ਼ਰ ਸਤਿਗੁਰੁ ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਹੇ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਕੂੰ ਤੁਮਰੀ ਘਾਲ ਤੁਮਰੀ ਗਤ ਮਿਤ ਤੁਮੀ ਜਾਨੋ ਜਿਉ ਪਿੰਡ ਸਭ ਤੁਮਰੋ ਮਾਲ ਅੰਤਰਯਾਮੀ ਪੁਰਖ ਸੁਆਮੀ ਅਨਭੋਲਤ ਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜਿਉ ਨਦਰ ਨਿਹਾਲ ਲਾਵਲ ਮੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਜ ਬਿਹਨ ਜੀਵਨ ਸਗਲਾ ਕਾਥ ਰਹਾਉ ਰੰਕ ਤੇ ਰਾਹੁ ਕਿਰਤ ਖਿਨ ਭੀਤਰ ਪ੍ਰਭ ਮੇਰੂ ਅਨਾਥ ਕੁਨਾਥ ਜਲ ਤੋ ਵਗਨ ਮਹਿ ਜਨ ਆਪ ਉਧਾਰੇ ਘਰ ਆਪਣੇ ਦੇਹ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ੍ਰਮ ਸਗਲੇ ਲਾਥ ਨਿਧ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਨਪ ਸਗਲਾ ਕਾਥ ਬਰਾਬਲ ਮੱਲਾ ਪੰਜਵਾਂ ਆਪਣੇ ਸੇਵਕੋ ਕਬ ਹੂ ਨਾ ਬੇਸਾਰੋ ਉਰਲਾ ਗੋ ਸਵਾਮੀ ਪ੍ਰਭ ਮੇਰੇ ਪੂਰਵ ਪ੍ਰੀਤ ਗੋਬਿੰਦ ਵਿਚਾਰੋ ਰਾਉ ਪਤਤ ਪਾਵਨ ਪ੍ਰਭ ਬਿਰਧ ਤੁਮਾਰੋ ਹਮਰੇ ਦੁਖ ਹਿਰਦੇ ਮਤ ਤਾਰੋ ਜੀਵਨ ਪ੍ਰਾਣ ਹਰ ਧਨ ਸੁਖ ਤੁਮ ਹੀ ਹੋ ਮੈਂ ਪਟਲ ਕਿਰਪਾ ਕਰ ਜਾਰੋ ਜਲ ਵਿਹੂਨ ਮੀਨ ਕਤ ਜੀਵਨ ਦੂਦ ਬਿਨਾ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਨ ਕਮਲਨ ਕੀ ਪੇਖ ਤਰ ਸੁਆਮੀ ਸੁਖ ਮਾਰੋ ਸੁਖ ਸਾਰੋ ਬਲਾਵਲ ਮੱਲਾ ਪੰਜਵਾਂ ਆ ਗਏ ਪਾਛੇ ਕੁਸਲ ਪਿਆ ਗੁਰਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕਿਨੀ ਮਾਇਆ ਰਹਾਉ ਮਨ ਤਨ ਰਵ ਰਿਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਇਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਗਇਆ ਗੁਣ ਅਵਗੁਣ ਪ੍ਰਭ ਕਛੁ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤੁਲ ਵਡਾਈ ਅਚੁੱਤ ਅਵਨਾਸੀ ਨਾਨਕ ਉਚਰੈ ਹਾਰ ਕੀ ਜਾਇਆ ਲਾਵਲ ਮੱਲਾ ਪੰਜਵਾਂ ਬਿਨ ਪੈ ਭਗਤੀ ਤੁਹਾਨੂੰ ਕੈਸੇ ਕਰੋ ਅਨੁਗ੍ਰਹਿ ਪਤਤ ਉਧਾਰਨ ਰਾਖ ਸਵਾਮੀ ਆ ਭਰੋਸੇ ਰਾਓ ਸਿਮਰਨ ਨਹੀਂ ਆਵਤ ਫਿਰ ਤਮਦ ਪਾਵਤ ਵਿਖੇ ਆ ਰਾਤਾ ਸਵਰ ਜੈਸੇ ਔਦ ਵਿਆਵਤ ਅਧ ਕਮਾਵਤ ਭਾਵ ਕਮਾਵਤ ਬੁੜੇ ਐਸੇ ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ ਕੇਸਵ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿਸੇ ਰਾਗ ਬਲਾਵਲ ਮੱਲਾ ਪੰਜਵਾਂ ਤਪਦੇ ਘਰ ਨਾਮਾ ਇੱਕ ਓਂਕਾਰ ਸਤਿਗੁਰੂ ਸਾਧ ਆਪੇ ਮੇਲ ਲਏ ਜਪਦੇ ਸੰਤ ਤੁਮਾਰੀ ਆਏ ਤਪਦੇ ਦੁਖ ਗਏ ਰਹਾਉ ਤਜ ਮਾਨ ਅਰ ਚਿੰਤ ਬਰਾਨੀ ਸਾਧ ਸ਼ਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਾਂਤੇ ਰੋਗ ਖਏ ਮਹਾਂਮੁਗਧ ਅਜਾਨ ਗਿਆਨੀ ਰਾਖੇ ਧਾਰ ਦਏ ਕਉ ਨਾਨਕ ਗੁਰਪੂਰਾ ਭੇਟਿਓ ਆਪ ਨ ਜਾਣ ਰਹੇ ਬਲਾਵਲ ਮੱਲਾ ਪੰਜਵਾਂ ਜੀ ਵੋ ਨਾਮ ਧੁਨੀ ਜੋਸ ਪ੍ਰਸੰਨ ਭੈ ਗੁਰਪੂਰੇ ਤਾਂ ਮੇਰੀ ਆਸ ਪੁਨੀ ਰਹੋ ਪੀਰ ਗਈ ਬਾਤੀ ਮਨ ਧੀਰਾ ਮੋਇਓ ਅਨ ਧੁਨੀ ਉਪਜਿਓ ਚਾਓ ਮਿਲਣ ਪ੍ਰਭ ਪ੍ਰੀਤਮ ਰਹਿ ਨਾ ਜਾਏ ਰਹਿ ਨਾ ਜਾਏ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁਨੀ ਅੰਦਲੇ ਟਿਕ ਨਿਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਰਾਗ ਬਿਲਾਵਲ ਮੱਲਾ ਪੰਜਵਾਂ ਘਰ ਤੇਰਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਸਾਧ ਮੋਹ ਨੀਂਦ ਨਾ ਆਵੈ ਆਵੈ ਹਾਰ ਕਜਰ ਬਸਤਰ ਅਬਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੈ ਰੀ ਰਹਾਉ ਸਰਨ ਸੁਹਾਗਨ ਚਰਨ ਸੀਸ ਧਰ ਲਾਲਨ ਮੋਹੇ ਬਲਾਵ ਕਬ ਕਰ ਆਵੈ ਰੀ ਸੁਨੋ ਸਹੇਰੀ ਮਿਲਨ ਬਾਤ ਕਹੋ ਸਗਰੋ ਅਹੰ ਮਿਟਾਵੋ ਤਉ ਕਰ ਹੀ ਲਾਲਨ ਪਾਵੋ ਤਬ ਰਸ ਮੰਗਲ ਗੁਨ ਗਾਵ ਅਨੰਦ ਰੂਪ ਧਿਆਵੋ ਨਾਨਕ ਦੁਆਰੇ ਆਇਓ ਤਉ ਮੈਂ ਲਾਨਣ ਪਾਇਓ ਰੀ ਮੋਹਨ ਰੂਪ ਦਿਖਾਵੈ ਆ ਮੋਹਿਨੀ ਸੁਹਾਵੈ ਸਭ ਮੇਰੀ ਦਿਖਾਵ ਜਾਣੀ ਆ ਮੈਂ ਸਹਿ ਸਵਾਨੀ ਮਿੱਠੀ ਪ੍ਰਹਿ ਕਹਾਣੀ ਮੋਹਨ ਲਾਲਨ ਪਾਇਓ ਰੀ ਰਾਉ ਦੂਜਾ ਬਿਲਾਵਲ ਮੱਲਾ ਪੰਜਵਾਂ ਮੋਰੀ ਅਹੰ ਜਾਏ ਦਰਸ਼ਨ ਭਾਵਤ ਹੇ ਰਾਜੋ ਨਾਥੀ ਸਾਈ ਸੰਤਨਾ ਅਵ ਚਰਨ ਗਹੇ ਰਹਾਉ ਆ ਹੇ ਮਨ ਅਵਰ ਨਾ ਭਾਵੈ ਚਰਨ ਆਵੈ ਚਰਨ ਆਵੈ ਉਲਝਿਓ ਅਲ ਮਕਰੰਦ ਕੰਬਲ ਜਿਉ ਅਨਰਸ ਨਹੀਂ ਚਾਹੇ ਕਹਿ ਹਾਰ ਲਾਹੇ ਅੰਤੇ ਟੂਟੀਐ ਰਿਖ ਤੇ ਝੂਟੀਐ ਮਨ ਹਰ ਰਸ ਘੂਟੀਐ ਸੰਗ ਸਾਧ ਉਲਟੀਐ ਅਨ ਨਾਹੀ ਨਾਰੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਲਾਬਲ ਮੱਲਾ ਨੋ ਮਦ ਪਦੇ ਕੁੰ ਕਰ ਸਤਿਗੁਰ ਪ੍ਰਸਾਦ ਦੁਖਰਤਾ ਹਰ ਨਾਮ ਪਛਾਨੋ ਮਜਾ ਮਲ ਗਨਕਾ ਜਹਿ ਸਿਮਰਤ ਮੁਕਤ ਭਏ ਜੀ ਜਾਨੋ ਰਾਓ ਗਜ ਕੀ ਤ੍ਰਾਸ ਮਿੜੀ ਚਨੋਹ ਮਹਿ ਜਬ ਹੀ ਰਾਮ ਖਾਨੋ ਨਾਰਦ ਕਹਿਤ ਸੁਨਤ ਧਰੂ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਪੈ ਪਦ ਪਾਇਓ ਜਗਤ ਜਾਹੇ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਹੇ ਤੁਮ ਮਾਨੋ ਬਲਾਵਲ ਮੱਲਾ ਨੋਮਾ
ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨ ਚੁੱਕੈ, ਗੁਰ ਇਹ ਭੇਦ ਬਤਾਵੈ ਰਹਾਉ, ਕਹਾਂ ਪਇਓ ਤੀਰਥ, ਬ੍ਰਤ ਕੀਏ ਰਾਮ ਸਰਨ ਨਹੀਂ ਆਵੈ। ਜੋਗ ਜਗਨ ਪਲੁਤੈ ਮਾਨੋ, ਜੋ ਪ੍ਰਭ ਜਸ ਵਿਸਰਾਵੈ, ਮਾਨ ਮੋਹ ਦੋਨੋ ਕਹੋ ਪਰਹਰ, ਗੋਬਿੰਦ ਗੁਣ ਗਾਵੈ, ਕਹੋ ਨਾਨਕ ਏ ਬਿਦ ਕੋ ਪ੍ਰਾਣੀ, ਜੀਤ ਮੁਕਤ ਕਹਾਵੈ, ਬਲਾਵਲ ਮੱਲਾ ਨਾਮਾ, ਜਾ ਮੈਂ ਭਜਨ ਰਾਮ ਕੋ ਨਾਹੀ, ਤੈ ਨਰ ਜਨਮ ਅਕਾਰਥ ਖੋਇਆ, ਜਹਿ ਰਾਖੋ ਮਨਵਾਹੀ ਰਹੋ, ਤੀਰਥ ਕਰੈ ਬ੍ਰਤ ਫੁਨ ਰਾਖੈ, ਨਹਿ ਮਨੁਆ ਬਸ ਜਾ ਕੇ, ਨਹਿ ਫੁਲ ਧਰਮ ਤਾਹੇ ਤੁਮਾਨੋ, ਸੱਚ ਕਹਿਤ ਮੈਂ ਜਾ ਕੋ, ਜੈਸੇ ਪਾਨ ਜਲ ਮਹਿ ਰਾਖਿਓ, ਭੇਦੈ ਨਾਹੇ ਤਹਿ ਪਾਣੀ, ਤੈਸੇ ਹੀ ਤੁਮ ਤਾਹੇ ਪਛਾਨੋ, ਭਗਤਹੀਨ ਜੋ ਪ੍ਰਾਣੀ, ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰ ਜੈ ਭੇਦ ਬਤਾਵੈ, ਕਹੁ ਨਾਨਕ ਸੋਈ ਨਰ ਗੁਰੂਆ, ਜੋ ਪ੍ਰਭ ਕੇ ਗੁਣ ਗਾਵੈ, ਬਲਾਵਲ ਅਸ਼ਟਪਦੀਆ ਮੱਲਾ ਪਹਿਲਾ, ਘਰ ਸਮਾਇ ਕੰਕਾਰ ਸਤਿਗੁਰ ਪ੍ਰਸਾਦ, ਨਿਕਟ ਬਧ ਦੇਖੇ ਸਭ ਸੋਏ, ਗੁਰਮੁਖ ਬਿਰਲਾ ਬੂਜੈ ਕੋਏ, ਬਿਣ ਪੈ ਪਾਇਆ ਭਗਤ ਨਾ ਹੋਈ, ਸਭ ਦਰਤੇ ਸਦਾ ਸੁਖ ਹੋਈ, ਐਸਾ ਗਿਆਨ ਪਦਾਰਥ ਨਾਮ, ਗੁਰਮੁਖ ਪਾਵਸ ਰਸ ਰਸਮਾਨ, ਰਾਉ ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਧ ਕਰੈ ਦੁਖ ਹੋਈ, ਕਥ ਕਹਿਣੇ ਤੇ ਰਜੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ, ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿ ਸਾਚਾ ਮਨ ਸੋਈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾ ਭੁੱਲੇ ਥਾਉ ਨਾ ਕੋਈ, ਮਨ ਮਾਇਆ ਬੰਧਿਓ ਸਰਜਾਲ, ਘਟ ਘਟ ਵਿਆਹ ਪਰ ਹੋ ਬਿਖ ਨਾਲ, ਜੋ ਮ ਆ ਜੈ ਸੋ ਦਿਸੈ ਕਾਲ, ਕਾਰਜ ਸੀ ਦੋ ਹਿਰਦੇ ਸਮਾਲ, ਸੋ ਗਿਆਨੀ ਜਿਨ ਸਬਦ ਬੁਲਾਈ, ਮਨਮੁਖ ਹੋ ਮੈਂ ਪਤ ਗਵਾਈ, ਆਪੇ ਕਰਤੇ ਭਗਤ ਕਰਾਈ, ਗੁਰਮੁਖ ਵਾਪੇ ਦੇ ਵਡਿਆਈ, ਰੈਣ ਆਧਾਰੀ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਛੋਤ, ਬੀਤ ਬੁਕਾਰੇ ਭਗਤ ਰੋਤ, ਸੁਣ ਸੁਣ ਮਾਨੇ ਵੇਖੈ ਜੋਤ, ਸ਼ਾਸਤਰ ਸਿਮਰਤ ਨਾਮ ਦ੍ਰਿੜਾਣੁਮ, ਗੁਰਮੁਖ ਸਾਂਤ ਉਦਮ ਕਰਾਮ, ਮਨਮੁਖ ਜੋ ਨੀ ਦੁਖ ਸਹਾਮ, ਬੰਧਨ ਤੂਟੈ ਏਕ ਨਾਮ ਬਸਾਮ, ਮੰਨੇ ਨਾਮ ਸੱਚੀ ਪਤ ਪੂਜਾ, ਕਿਸ ਵੇਖਾ ਨਾਹੀ ਕੋ ਦੂਜਾ, ਦੇਖ ਕਹੋ ਭਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਇ, ਬਲਾਵਲ ਮੱਲਾ ਪਹਿਲਾ, ਮਨ ਕਾ ਕਹਿਆ ਮਨਸਾ ਕਰੇ, ਇਹ ਮਨ ਪੁੰਨ ਪਾਪ ਉਚਰੈ, ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ, ਤ੍ਰਿਪਤ ਮੁਕਤ ਮਨ ਸਾਚਾ ਭਾਵੈ, ਧਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੈ ਕੁਛ ਸੰਗ ਨਾ ਜਾਨਾ, ਰਹੋ ਕਿ ਚਰਸ ਭੋਗ ਖੁਸ਼ੀਆਂ, ਮਨ ਕੇਰੀ ਤਨ ਲੋਕਾਂ, ਤਨ ਪਸਮੈ ਢੇਰੀ, ਕਾਕੂ ਖਾਕ ਰਲੈ ਸਭ ਫੈਲ, ਬਿਨ ਸਬਦੇ ਨਹੀਂ ਉਤਰੇ ਮੈਲ, ਗੀਤ ਰਾਗ ਕਨ ਤਾਲ ਸਿਕੂਰੇ, ਤ੍ਰਹ ਗੁਣ ਉਪਜੈ ਬਿਨਸੈ ਦੂਰੈ, ਦੂਜੀ ਦਰਮਤ ਦਰਦ ਨਾ ਜਾਏ, ਛੂਟੈ ਗੁਰਮੁਖ ਦਾਰੂ ਗੁਣ ਗਾਏ, ਧੋਤੀ ਉਜਲ ਤਿਲਕ ਗੱਲ ਮਾਲਾ, ਅੰਤਰ ਕ੍ਰੋਧ ਪੜ੍ਹੈ ਨਾਟਸਾਲਾ, ਨਾ ਵਿਸਾਰ ਮਾਇਆ ਮਦਵੀਆ, ਬਿਨ ਗੁਰ ਭਗਤ ਨਾਹੀ ਸੁਖ ਦਈਆ, ਸ਼ੂਕਰ ਸਵਾਨ ਗਰਦਵ ਮੰਜਾਰ, ਪਸ਼ੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੂੰਹ ਫੇਰੇ ਤਿਨ ਜੋਨ ਪਵਾਈਐ, ਬੰਧਨ ਬਾਤ ਆਈਐ ਜਾਈਐ, ਗੁਰ ਸੇਵਾ ਤੇ ਲਹਿ ਪਦਾਰਥ, ਫਿਰਦੇ ਨਾਮ ਸਦਾ ਕਰਤਾਰਥ, ਸਾਚੀ ਦਰਗਹਿ ਪੋਛਣਾ ਹੋਏ, ਮਾਨੇ ਹੁਕਮ ਸੀਜੈ ਤਰ ਸੋਏ, ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ, ਰਹੇ ਰਜਾਈ ਹੁਕਮ ਪਛਾਣੈ, ਹੁਕਮ ਪਛਾਣ ਸੱਚੇ ਦਰਵਾਸ, ਕਾਲ ਵਿਕਾਲ ਸ਼ਬਦ ਭੈ ਨਾਸ, ਰਹੇ ਅਤੀਤ ਜਾਣੇ ਸਭ, ਤਿਸਕਾ ਤਨ ਮਨ ਅਰਪੈ ਹੈ ਏਸ, ਜਿਸ ਕਾ ਨਾ ਉਹ ਆਵੇ ਨਾ ਉਹ ਜਾਏ, ਨਾਨਕ ਸਾਚੇ ਸਾਚ ਸਮਾਏ, ਬਿਲਾਵਲ ਮਹੱਲਾ ਤੀਜਾ, ਅਸ਼ਟਪਦੀ ਘਰ ਦਸਮਾ ਏਕ ਓਂਕਾਰ ਸਤਿਗੁਰ ਪ੍ਰਸਾਦ, ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭੈ ਝੂਠ ਮਾਨ, ਬਿਨ ਨਾਵੈ ਪਾਜ ਲਹਿ ਗੁਰ ਨਿਧਾਨ, ਸਤਿਗੁਰ ਸੇਵ ਨਾਮ ਵਸੈ ਮਨਜੀਤ, ਗੁਰ ਭੇਟੇ ਹਰ ਨਾਮ ਜਿਤਾਵੈ, ਬਿਨ ਨਾਵੈ ਹੋਰ ਝੂਠ ਪ੍ਰੀਤ, ਰਹਾਉ ਗਰਿਆ ਕਾ ਕਿਹਾ ਸਾਕਾਰ ਕਮਾਵੋ, ਸਭ ਚੀਨ ਸਹਿਜ ਕਰ ਆਵੋ, ਸਾਚੇ ਨਾਹੀ ਵਡਾਈ ਪਾਵੋ, ਆਪ ਨ ਬੁਝੈ ਲੋਕ ਵਜਾਵੈ, ਮਨ ਕਾ ਅੰਧਾ ਅੰਧ ਕਮਾਵੈ, ਦਰ ਕਰ ਮਹਿਲ ਠੌਰ ਕੈਸੇ ਪਾਵੈ, ਹਰ ਜੀਉ ਸੇਵੀਐ ਅੰਤਰ ਜਾਮੀ, ਘਟਘਟਵੰਤਰ ਜਿਸਕੀ ਜੋ ਸਮਾਨੀ, ਤਿਸ ਨਾਲ ਕੀ ਆਚਲੈ ਪਹਿਨਾਮੀ, ਸਾਚਾ ਨਾਮ ਸਾਚੇ ਸਭ ਜਾਣੈ, ਆਪੇ ਆਪ ਮਿਲੇ ਚੁੱਕੇ ਅਭਿਮਾਨੈ, ਗੁਰਮੁਖ ਨਾਮ ਸਦਾ ਸਦਾ ਬਖਾਨੈ, ਸਤਿਗੁਰ ਸੇਵਿਆ ਦੂਜੀ ਦਰਮਤ ਜਾਈ, ਔਗਣ ਕਾਟ ਪਾਪਾ ਮਤ ਗਾਈ, ਕੰਚਨ ਕਾਇਆ ਜੋਤੀ ਜੋਤ ਸਮਾਈ, ਸਤਿਗੁਰ ਮਿਲਿਆ ਬੜੀ ਵਡਿਆਈ,
ਦੁਖ ਕਾਟੇ ਹਿਰਦੇ ਨਾ ਬਸਾਈ, ਨਾ ਮਰਤੇ ਸਦਾ ਸੁਖ ਪਾਏ। ਗੁਰਮਤਿ ਮਾਨਿਆ ਕਨੀ ਸਾਰ, ਗੁਰਮਤਿ ਮਾਨਿਆ ਮੁਖ ਦੁਆਰ, ਨਾਨਕ ਗੁਰਮਤਿ ਮਾਨਿਆ ਪਰਵਾਰ ਹੈ। ਸਾਧਾਰ ਬਲਾਲ ਮੱਲਾ ਚੌਥਾ ਅਸ਼ਟਪਦੀਆ ਕਰ ਗਿਆ ਰਮਾ ਏਕ ਓਂਕਾਰ ਸਤਿਗੁਰ ਪ੍ਰਸਾਦ। ਆਪੇ ਆਪ ਖਾਏ ਹੋ ਮਿਟੈ, ਅੰਧਨ ਹਰਸ ਗੀਤ ਗਵਈਆ। ਗੁਰਮੁਖ ਵਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਲਈਆ। ਮੈਂ ਹਰ ਹਰ ਨਾਮ ਧਾਰ ਮਈਆ, ਕਿਨ ਪਲ ਰਹਿ ਨ ਸਕੂ ਮਿਨ ਨਾਵੈ। ਗੁਰਮੁਖ ਹਰ ਹਰ ਪਾਠ ਪੜਈਆ, ਰਾਵ ਏਕ ਰਹੋ ਦਸ ਉਧਾਰ ਹੈ। ਜਾ ਕਹਿ ਨਸ ਤਸਕਰ ਪੰਚ ਚੋਰ ਲਗਈਆ, ਧਰਮ ਅਰਥ ਸਭ ਹਿਰ ਲੈ ਜਾਵ ਹੈ। ਮਨੁੱਖ ਮੰਦਲੇ ਖਬਰ ਨਾ ਪਈਆ, ਕੰਚਨ ਕੋਟ ਬਹੁਮਾਨ ਕ ਭਰਿਆ। ਜਾਗੇ ਗਿਆਨ ਤਤਲੇ ਵਲਈਆ, ਤਸਕਰ ਹੇਰੂ ਆਏ ਲੁਕਾਨੇ। ਗੁਰ ਕੈ ਸ਼ਬਦ ਪਕੜ ਬੰਦ ਪਈਆ, ਹਰ ਹਰ ਨਾਮ ਪੋਤ ਬੋਹਿਤਾ ਕੇਵਟ। ਸ਼ਬਦ ਗੁਰ ਪਾਲ ਲਗਈਆ, ਜਮ ਜਗਾਤੀ ਨੇੜ ਨਾ ਆਵੈ। ਨਾ ਕੋ ਤਸਕਰ ਚੋਰ ਲਗਈਆ, ਹਰ ਗੁਣ ਗਾਵੈ ਸਲਾਹ ਦਿਨ ਰਾਤੀ। ਮੈਂ ਹਰ ਜਸ ਕਹਿ ਤੇ ਅੰਤ ਨਾ ਲਈਆ, ਗੁਰੂਆਂ ਮਰੂਆਂ ਇਕਤ ਕਰ ਆਵੈ। ਮਿਲੋ ਗਪਾਲ ਨਿਸ਼ਾਨ ਵਜਈਆ, ਨੇ ਨੀ ਦੇਖ ਤਰਸ ਮਨ ਤ੍ਰਿਪਤੇ। ਸਵਰਨ ਬਾਣੀ ਗੁਰ ਸ਼ਬਦ ਸੁਣੀਆ, ਸੁਨ ਸੁਨ ਆਤਮ ਦੇਵ ਹੈ ਭੀਨੇ। ਰਸ ਰਸ ਰਾਮ ਗਪਾਲ ਰਵਈਆ, ਤੈ ਗੁਣ ਮਾਇਆ ਮੋਹੇ ਵਿਆਪੈ। ਤੁਰਿਆ ਗੁਣ ਹੈ ਗੁਰਮੁਖ ਲਈਆ, ਏਕ ਦ੍ਰਿਸ਼ਟ ਸਭ ਸਮ ਕਰ ਜਾਣੈ। ਨਦਰੀ ਆਵੈ ਸਭ ਬ੍ਰਹਮ ਪਸਰਈਆ, ਰਾਮ ਨਾਮ ਹੈ ਜੋ ਸਵਾਏ। ਗੁਰਮੁਖ ਆਪੇ ਅਲਖ ਲਖਈਆ, ਨਾਨਕ ਤੀਨ ਦਿਆਲ ਭਏ ਹੈ ਭਗਤ ਭਾਏ। ਹਰ ਨਾਮ ਸਮਈਆ ਬਿਲਾਵਲ ਮੱਲਾ ਚੌਥਾ, ਹਰ ਹਰ ਨਾਮ ਸੀਤਲ ਜਲ ਧਿਆਵੋ। ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤਸੰਗਤ ਪਰਮ ਪਦ ਪਾਇਆ। ਮੈਂ ਹਿਰੜ ਪਲਾ ਸੁਸੰਗ ਹਰ ਬਈਆ, ਜਪ ਜਗਨਾਥ ਜਗਦੀਸ਼ ਸੁਖ ਸਈਆ। ਸੁਨ ਪ੍ਰੇ ਸਹੀ ਜਨੁਬਰੇ, ਜਿਉਂ ਪ੍ਰਹਲਾਦ ਉਧਾਰ ਸਮਈਆ। ਰਹੁ ਪਾਰ ਉਠਾਰੈ ਮੈਂ ਚੰਦਨ ਉੱਤਮ ਚੰਦਨ, ਨਿਕਟ ਸਭ ਚੰਦਨ ਹੋਈਆ। ਸਾਗਤ ਕੂੜੈ ਉਹ ਵਸੋਖ ਹੋਏ, ਮਨ ਅਭਿਮਾਨ ਬਿਛੁੜ ਦੂਰ ਗਈਆ। ਹਰ ਗਤ ਵਿਤ ਵਰਤਾ ਆਪੇ ਜਾਣੈ, ਸਭ ਵਿਦ ਹਰ ਹਰ ਆਪ ਬਨਈਆ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਧੁਰ ਲਿਖਿਆ ਸੋ ਮਿਟੇ ਨਾ ਮਿਟਈਆ। ਰਤਨ ਪਦਾਰਥ ਗੁਰਮਤਿ ਭਾਵੇ, ਸਾਗਰ ਭਗਤ ਭੰਡਾਰ ਖੁਲਈਆ। ਗੁਰ ਚਰਨੀ ਇੱਕ ਸਰਦਾ ਉਪਜੀ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ। ਪਰਮ ਪਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣੋਂ ਕਹਿਤੇ ਭਾਵਨੇ ਗਈਆ। ਬਾਰ ਬਾਰ ਖਿਨ ਖਿਨ ਪਲ ਗਈਆ, ਹਰ ਪਾਰ ਨਾ ਪਾਵੈ ਪਰੇ ਪਰਈਆ। ਸਾਸਤ ਭੇਦ ਪ੍ਰਾਣ ਪੁਕਾਰੈ, ਧਰਮ ਕਰਹੁ ਖੱਟ ਕਰਮ ਦੜਈਆ। ਮਨਮੁਖ ਪਖੰਡ ਭਰਮ ਗੂਤੇ, ਲੋਭ ਲਹਿਰ ਨਾਵ ਪਾਰ ਵੜਈਆ। ਨਾਮ ਜਪੋ ਨਾਮੇ ਗਤ ਭਾਵੋ ਸਿਮਰ ਸਾਥ, ਨਾਮ ਦੜਈਆ ਹੋਮੇ ਜਾਏ ਤਾਂ ਨਿਰਮਲ ਹੋਵੈ। ਗੁਰਮੁਖ ਪਰਚੈ ਪਰਮ ਪਦ ਪਈਆ, ਇਹ ਜਗ ਵਰਨ ਰੂਪ ਸਭ ਤੇਰਾ। ਜਿਤ ਲਾਵੈ ਸੇ ਕਰਮ ਕਮਈਆ, ਨਾਨਕ ਜੰਤ ਵਜਾਏ ਵਾਜੇ ਜਿਤ ਭਾਵੈ ਤਿਤ ਰਾਹੇ ਚਲਈਆ। ਬਿਲਾਵਲ ਮੱਲਾ ਚੌਥਾ, ਗੁਰਮੁਖ ਅਗਮ ਗੋਚਰ ਧਿਆਏ ਹੋਂ ਬਲ ਬਲ। ਸਤਿਗੁਰ ਸਤਿ ਪ੍ਰਕਿਆ, ਰਾਮ ਨਾਮ ਮੇਰੇ ਪ੍ਰਾਣ ਵਸਾਏ। ਸਤਿਗੁਰ ਪਰਸ ਹਰ ਨਾਮ ਸਮਈਆ, ਜਨ ਕੀ ਟੇਕ ਹਰ ਨਾਮ ਮਟਕਈਆ। ਸਤਿਗੁਰ ਕੀ ਧਰ ਲਾਗਾ ਜਾਵਾ, ਗੁਰੂ ਕਿਰਪਾ ਤੇ ਹਰ ਦਰ ਲਹੀਆ। ਰਹੋ ਏ ਸਰੀਰ ਕਰਮ ਕੀ ਧਰਤੀ, ਗੁਰਮੁਖ ਮਥ ਮਥ ਤਤ ਕਢਈਆ। ਲਾਲ ਜਵਿਹਰ ਨਾ ਪ੍ਰਗਾਸਿਆ, ਭਾਂਡੇ ਪਉ ਪਵੈ ਤਤਈਆ। ਦਾਸ ਦਾਸ ਉਦਾਸ ਹੋਏ ਰਹੀਐ, ਜੋ ਜਨ ਰਾਮ ਭਗਤ ਨਿਜ ਭਈਆ। ਮਨ ਬੁੱਧ ਅਰਪਤ ਰਹੋ ਗੁਰ ਆਗੈ, ਗੁਰ ਪ੍ਰਸਾਦੀ ਮੈਂ ਅਕ ਦੁਖ ਥਈਆ। ਮਨ ਮੁਖ ਮਾਇਆ ਮੋਹਿ ਵਿਆਪੈ, ਇਹੋ ਮਨ ਤ੍ਰਿਸ਼ਨਾ ਜਲ ਤਤ ਖਈਆ। ਗੁਰਮਤ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ। ਇਹ ਮਨ ਨਾਚੇ ਸਤਿਗੁਰ ਆਗੈ, ਅਨਹਦ ਸ਼ਬਦ ਧੁਨ ਤੂਰ ਵਜਈਆ। ਹਰ ਹਰ ਉਸਤਤ ਕਰੈ ਦਿਨ ਰਾਤੀ, ਰਖ ਰਖ ਚਰਨ ਹਰਤਾਲ ਪਰਈਆ। ਹਰ ਕੇ ਰੰਗ ਰਤਾ ਮਨ ਗਾਵੈ, ਰਸ ਰਸਾਲ ਰਸ ਸ਼ਬਦ ਰਪਈਆ। ਨਿਜ ਘਰ ਤਾਰ ਚੁਏ ਅਤ ਨਿਰਮਲ, ਜਿਨ ਪੀਆ ਤਿਨ ਹੀ ਸੁਖ ਲਈਆ। ਮਨ ਹਟ ਕਰਮ ਕਰੈ ਅਭਿਮਾਨੀ, ਜੋ ਬਾਲਕ ਬਾਲੂ ਘਰ ਉਸਰਈਆ। ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ, ਭਿੰਨ ਭਿੰਨ ਟਹਿ ਪਈਆ। ਹਰ ਸਰ ਸਾਗਰ ਹਰ ਹੈ ਆਪੇ, ਜਗ ਹੈ ਸਭ ਖੇਲਕ ਲਈਆ। ਜਿਉਂ ਜਲ ਤਰੰਗ ਜਲ ਜਲ ਹੈ ਸਮਾਵੈ, ਨਾਨਕ ਵਾਪੇ ਆਪ ਰਮਈਆ। ਬਿਲਾਵਲ ਮਹੱਲਾ ਚੌਥਾ, ਸਤਿਗੁਰ ਪਾਚੇ ਮਨ ਮੁਦਰਾ ਪਾਈ, ਗੁਰੂ ਕਾ ਸ਼ਬਦ ਤਨ ਭਸਮ ਦੜਈਆ।
ਅੰਮ੍ਰਿਤ ਪਵੈ ਸਾਧੂ ਸੰਗ ਜਨਮ ਮਰਨ ਦੋਹੋ ਮਿਟ ਗਈਆ ਮੇਰੇ ਮਨ ਸਾਧ ਸੰਗ ਮਿਲ ਰਹੀਆ ਕਿਰਪਾ ਕਰੋ ਮਧੂਸੂਦਨ ਮਾਧੋ ਮੈਂ ਕਿਨ ਕਿਨ ਸਾਧੂ ਚਰਨ ਬਖਈਆ ਰਾਉ ਤਜੇ ਗ੍ਰਿਸਤ ਭਇਆ ਬਨਵਾਸੀ ਇਕ ਖਿਨ ਮਨੁਆ ਟਿਕੇ ਨਾ ਟਕਈਆ ਧਾਵਤ ਤਾਏ ਤਦੇ ਘਰ ਆਵੈ ਹਰ ਹਰ ਸਾਧੂ ਸਰਨ ਪਵਈਆ ਧੀਆਂ ਭੂਤ ਛੋੜ ਸੰਨਿਆਸੀ ਆਸ ਆਸ ਮਨ ਬਹੁਤ ਕਰਈਆ ਆਸ ਆਸ ਕਰੈ ਨਹੀਂ ਬੂਝੈ ਗੁਰ ਕਹਿ ਸ਼ਬਦ ਨਿਰਾਸ ਸੁਖ ਲਈਆ ਉਪਜੀ ਤਰਕ ਦਿਗੰਬਰ ਹੂਆ ਮਨ ਦਹਿ ਦਿਸ ਚਲ ਚਲ ਗਮਨ ਕਰਈਆ ਪ੍ਰਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦੈ ਕਰ ਲਈਆ ਆਸ ਸਿਧ ਸਿਖੈ ਬਹੁ ਤੇਰੇ ਮਨ ਮਾਂਗ ਹੈ ਰਿੱਧ ਸਿਧ ਢੇਟਕ ਚਟਕਈਆ ਤ੍ਰਿਸ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਬਈਆ ਅੰਡ ਜੇ ਰਜ ਸੇਤ ਜੋਤ ਬਜ ਸਵਰਨ ਰੂਪ ਜੀ ਅੰਤ ਪਈਆ ਸਾਧੂ ਸਰਨ ਪਰੈ ਸੋ ਉਬਰੇ ਖੱਤਰੀ ਬ੍ਰਾਹਮਣ ਸੂਦ ਵੈ ਸੰਚਣ ਡਾਲ ਚੰਡਈਆ ਨਾਮਾ ਜੈ ਦੇਵ ਕਬੀਰ ਤ੍ਰਲੋਚਨ ਓ ਜਾਵਤ ਰਵਿਦਾਓ ਸਚ ਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਧਨ ਜੱਟਾ ਧਾਨਾ ਜੱਟ ਸਹਿਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਸ਼ ਲੰਗੀ ਕਾਰ ਕਰਈਆ ਨਾਨਕ ਸਨ ਪਰੈ ਜਗ ਜੀਵਨ ਹਰ ਹਰ ਕਿਰਪਾ ਧਾਰ ਖਈਆ ਬਲਾਵਲ ਮੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੋਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਹੇ ਮਨ ਲਈਆ ਹੋ ਅਕਲ ਆਕਲ ਬਿਕਲ ਪਈ ਗੁਰ ਦੇਖੋ ਹੋ ਲੋਟ ਪੋਟ ਹੋਏ ਪਈਆ ਰਹਾਉ ਹੋ ਨਿਰਖਤ ਫਿਰੋ ਸਭ ਦੇ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰੂ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਗਈਆ ਕੋਈ ਆਣ ਸੰਦੇਸਾ ਦੇ ਪ੍ਰਭ ਕੇ ਰਾਰੇ ਅੰਤਰ ਮਨ ਤਨ ਮੀਠ ਲਗਈਆ ਮਸਤਕ ਕਾਟ ਦਿਓ ਜਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪ੍ਰਬੋਧ ਗੁਣ ਕਾਮਣ ਕਰ ਹਰ ਪ੍ਰਭ ਲਈਆ ਭਗਤ ਬਿਸ਼ਲ ਊਆ ਕੁਨਾਮ ਕਹੀਆ ਤੈ ਸਰਣ ਪ੍ਰਭੂ ਤਿਸ ਪਾਸੇ ਪਈਆ ਕਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪੈ ਗੁਰ ਗਿਆਨ ਲਭ ਲਈਆ ਰਸ ਰਸ ਭੋ ਕਰੇ ਪ ਮੇਰਾ ਹਮ ਤਿਸ ਆਗੈ ਜਿਉ ਘਟ ਘਟ ਪਈਆ ਹਰ ਹਰ ਹਾਰ ਕੰਠ ਹੈ ਬਨਿਆ ਮਨ ਮੋਤੀ ਚੂਰ ਬੜ ਗਹਿਨ ਗਨਹੀਆ ਹਰ ਹਰ ਸ਼ਰਧਾ ਸੇਜ ਵਿਛਾਈ ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ ਕਹੈ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ ਸ਼ਿੰਗਾਰ ਭੋਟ ਕਪੋਟਈਆ ਕੀ ਓ ਸ਼ਿੰਗਾਰ ਮਿਲਣ ਗਏ ਤਾਈ ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰੈ ਤੇਰੇ ਬਸ ਪਈਆ ਦਇਆ ਦੀਨ ਕਰੋ ਰੱਖ ਲੇ ਵੋ ਨਾਨਕ ਹਰ ਗੁਣ ਸਰਨ ਸਮਈਆ ਬਲਾਬਲ ਮੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਖੋਰ ਦੇਖੈ ਸਰਦਾ ਮਨ ਪੂਰੀ ਜੋ ਚਾਤਰਕ ਪਿਓ ਪਿਓ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰੂ ਦਇਆ ਕਰੇ ਬਾ ਮੇਲੇ ਮੈਂ ਤੇ ਸੁਹਾਗੈ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇੱਕ ਵੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ ਬੇ ਬੈਦਕ ਨਾਟਕ ਤੀਖ ਭੁਲਾਨੇ ਮਹਿਰ ਦੇ ਮਨ ਤਨ ਪ੍ਰੇਮ ਪੀ ਲਗਈਆ ਹੋ ਕਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਚੋਂ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨਾ ਭਾਵੈ ਬਿਨ ਹਰ ਇੱਕ ਦੁਈਆ ਕੋਈ ਆਨ ਆਨ ਮੇਰਾ ਪ੍ਰਭ ਮੁਲਾਵੈ ਹੋ ਤਿਸ ਵਿੱਟੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨਮ ਮੇਲੇ ਜਾ ਸਾ ਸਤ ਸਤਿਗੁਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨਾ ਭਾਵੈ ਮਨੁਖ ਪਰਮਈਆ ਗੁਰ ਗੁਰ ਕਰ ਦਰਸ਼ਨ ਜੇ ਆਵੈ ਪ੍ਰਭਾਏ ਮਿਲੇਖ ਨਢੀਲ ਨ ਪਈਆ ਕਰ ਕਰ ਕਰਿਆ ਚਾਰ ਵਧਾਏ ਮਨ ਪਖੰਡ ਕਰਮ ਕਪਟ ਵਲਵਈਆ ਵਿਸ਼ਮੂਆ ਕਹਿ ਕਰ ਬੇਟਾ ਜਨਮੇ ਹਾਂ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰਾਏ ਗੁਰ ਹਰ ਹਰ ਹਰ ਭਗਤ ਸਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ ਹਰ ਹਰ ਹਰ ਨਾਮ ਸਮਈਆ ਪਰ ਆਣ ਆਣ ਮਹਿੰਦੀ ਪਸਾਈ ਆਪੇ ਘੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਧਾਰੀ ਬਾਂਹ ਪਕੜ ਨਾਨਕ ਕੱਢ ਲਈਆ ਰਾਗ ਬਿਲਾਬਲ ਮਹੱਲਾ ਪੰਜਵਸਟਪਦੀਆ ਘਰ ਬਰਮਾ ਏਕ ਓਂਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਜਵਾਨ ਸੁਰਨ ਕਹੀ ਨਾ ਹੋ ਪ੍ਰਭ ਚਨ ਕਮਲਾ ਪਾਰ ਹੋ ਸ ਜਾਓ ਸਦ ਬਲਿਹਾਰ ਮਨਪ੍ਰੀਤ ਲਾਗੀ ਤਾਏ ਤਜ ਆਨ ਕਤਹਿ ਨ ਜਾਹੇ ਹਰ ਨਾਮ ਰਸਨਾ ਕਹਿਨ ਮਲ ਪਾਪ ਕਲਮਲ ਦਹਿਨ ਚੜਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮੰਡੋਰ ਪ੍ਰੇਮ ਪ੍ਰੀਤ ਵੇ ਸੰਤ ਨਿਰਮਲ ਰੀਤ ਤਜ ਗਏ ਪਾਪ ਵਿਕਾਰ
ਹਰ ਮਿਲੇ ਪ੍ਰਭ ਨਿੰਕਾਰ ਪ੍ਰਭੇ ਕੀਏ ਬਿਸਮਾਦ ਚਖ ਅਨੰਦ ਪੂਰਨ ਸਾਦ ਨਹਿ ਡੋਲੀਐ ਤੂਤ ਪ੍ਰਭ ਵਸੈ ਹਰ ਹਰ ਜੀਤ ਤਿਨ ਨਾਹੀ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਦਾਸ ਤੇ ਜਮਨ ਪੇਖ ਹੈ ਨੈਨ ਸੁਨੇ ਮੋਹੇ ਅਨੰਤ ਬੈਨ ਹਰ ਸਨ ਸੂਰ ਗਪਾਲ ਪ੍ਰਭਕਤ ਵਸ ਦਿਆਲ ਹਰ ਨਿਗਮਲ ਹੈ ਨਾ ਭੇਵ ਨਿਤ ਕਰੈ ਮੁਨ ਜਨ ਸੇਵ ਦੂਖ ਦੀਨ ਦਰਦ ਨਿਵਾਰ ਜਾਂ ਕੀ ਮਹਾ ਬਿਖੜੀ ਕਾਰ ਤਾਂ ਕੀ ਮਿਤ ਨ ਜਾਣੇ ਕੋਈ ਜਲ ਥਲ ਮਿਜਲ ਸੋਈ ਕਰ ਵੰਦਨਾ ਲਖਵਾਰ ਥੱਕ ਪਰਿਓ ਪ੍ਰਭ ਦਰਬਾਰ ਪ੍ਰਭ ਕਰੋ ਸਾਧ ਧੂਰ ਨਾਨਕ ਮੱਸਾ ਪੂਰ ਬਲਬਲ ਮੱਲਾ ਮਨਮਾ ਪ੍ਰਭ ਜਨਮ ਮਰਨ ਨੂੰ ਨਿਭਾਰ ਹਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਇਆ ਲਿਓ ਲੜ ਲਾਏ ਨਾਨਕਾ ਨਾਮ ਤੇ ਆਏ ਦੀਨਾ ਨਾਥ ਦਿਆਲ ਮੇਰੇ ਸਵਾਮੀ ਦੀਨਾ ਨਾਥ ਦਿਆਲ ਜਾਚੋ ਸੰਤਰ ਬਾਲ ਰਹਾਓ ਸੰਸਾਰ ਵਿਖਿਆ ਕੂਪ ਤਮ ਗਿਆਨ ਮੋਹਤ ਕੂਪ ਗਹਿ ਪੂਜਾ ਪ੍ਰਭ ਜੀ ਲੇ ਹੋ ਹਰ ਨਾਮ ਆਪਣਾ ਦੇ ਹੋ ਪ੍ਰਭ ਤੁਜ ਬਿਨਾ ਨਹੀਂ ਡਾਓ ਨਾਨਕਾ ਬਲ ਬਲ ਜਾਓ ਲੋਭ ਮੋਹੇ ਵਾਦੀ ਦੇਹੇ ਬਿਨ ਭਜਨ ਹੋਬ ਤਕੇ ਜਮਦੂਤ ਮਹਾਭਿਆਨ ਚਿਤ ਗਵਤ ਕਰਮੈ ਜਾਨ ਦਿਨ ਰਹਿਣ ਸਾਖ ਸੁਣਾਏ ਨਾਨਕਾ ਹਰ ਸੁਣਾਏ ਪੈ ਪੰਜਨਾਮ ਰਾਰ ਕਰ ਦਇਆ ਪਤ ਉਧਾਰ ਮੇਰੇ ਦੁਖ ਗਨੇ ਨ ਜਾਹੇ ਹਰ ਬਿਨਾ ਕਥੇ ਸਮਾਏ ਗਾਏ ਓਟ ਚਿਤ ਬਿਨਾਥ ਨਾਨਕਾ ਦੇ ਰਖਾਥ ਹਰ ਗੁਣ ਨਿਦੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਵਿੰਦ ਪੂਰਨ ਆਸ ਨੇਕ ਨਿਮਖ ਰਹਿ ਨਾ ਜਾਏ ਬੜ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉਂ ਮੀਨ ਜਲ ਸੁਹੇਤ ਅਲ ਕਮਲ ਭਿੰਨ ਨਾ ਭੇਤ ਜਿਉਂ ਚਖ ਵੀ ਸੂਜ ਆਸ ਨਾਨਕ ਚਰਨ ਪਿਆਸ ਜਿਉਂ ਤਰਨ ਭਰਨ ਪ੍ਰਾਨ ਜਿਉਂ ਲੋਭੀਐ ਤਨ ਦਾਨ ਜਿਉਂ ਦੂਧ ਜਲਹਿ ਸੰਜੋਗ ਜਿਉਂ ਮਹਾ ਕੁਦਿਆਰਥ ਭੋਗ ਜਿਉਂ ਮਾਤ ਪੂਤ ਹੈ ਹੀਤ ਹਰ ਸਿਮਰੈ ਨਾਨਕ ਨੀਤ ਜਿਉਂ ਦੀਪ ਪਤਨ ਪਤੰਗ ਜਿਉਂ ਚੋਰਨ ਹਿਰਤਨ ਸੰਗ ਮੈਂ ਗਲਹਿ ਕਾਮੈ ਬੰਦ ਜਿਉਂ ਗ੍ਰਸਤ ਬਿਖਈ ਧੰਦ ਜਿਉਂ ਜੁਹਾਰ ਵਿਸਨ ਮਜਾਏ ਹਰ ਨਾਨਕ ਇਹੋ ਮਨ ਲਾਏ ਕ੍ਰੰਕ ਨਾ ਦੈ ਨਿਉ ਚਾਤ੍ਰਕ ਚਾਤਮੇ ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੈ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲਿਹੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰ ਸਪਾਰ ਹਰ ਚਰਨ ਬੋਹਿਤ ਤਾਹੇ ਮੈਂ ਸਾਧ ਸੰਗ ਜਸ ਗਾਹੇ ਹਰ ਪੈਜਰਾਖੈ ਮੁਰਾਰ ਹਰ ਨਾਨਕ ਸਨ ਦੁਆਰ ਬਲਾਵਲ ਮੱਲਾ ਪਹਿਲਾ ਤਿੱਥੀ ਘਰ ਦਸਮਾ ਜਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਓਂਕਾਰ ਨਿਰਾਲਾ ਅਮਰ ਜੋਨੀ ਜਾਤ ਨਜਾਲਾ ਅਗਮ ਗੋਚਰ ਰੂਪ ਨਰੇਖਿਆ ਖੋਜਤ ਖੋਜਤ ਘੱਟ ਘੱਟ ਦੇਖਿਆ ਜੋ ਦੇਖ ਦਿਖਾਵੈ ਤਿਸ ਕੋ ਬਲਜਾਈ ਗੁਰਪ੍ਰਸਾਦ ਪਰਮਪਦ ਪਾਈ ਕਿਆ ਜਪ ਜਪੋ ਬਿਨ ਜਗਦੀਸ਼ੈ ਗੁਰ ਕੈ ਸਾਧ ਮਹਿਲ ਕਰਦੀ ਸੈ ਰਹੋ ਦੂਜੇ ਭਾਏ ਲਗੇ ਪਛਤਾਣੇ ਜਮ ਦਰ ਬਾਧੇ ਆਵਣ ਜਾਣੇ ਕਾ ਲੈ ਆਵੈ ਕਿਆ ਲੈ ਜਾਹੇ ਸਿਰਕਮ ਜਮਕਾਲ ਸੇ ਚੋਟਾਂ ਕਾਹੇ ਬਿਨ ਗੁਰ ਸ਼ਬਦ ਨਾ ਝੂਠਤ ਕੋਏ ਪਖੰਡ ਕੀਨੇ ਮੁਕਤਰਾ ਹੋਏ ਆਪੇ ਸਚ ਕੀਆ ਕਰ ਜੋੜ ਅੰਡਰ ਜਫੋੜ ਜੋੜ ਬਿਛੋੜ ਤਰਤ ਆਕਾਸ਼ ਕੀਏ ਵੈਸਣ ਕੋ ਥਾਓ ਰਾਤ ਅਨੰਤ ਕੀਏ ਪਾਉ ਪਾਉ ਜਿਨਗੀ ਐ ਕਰ ਵੇਖਣ ਹਾਰਾ ਅਵਰਨਾ ਦੂਜਾ ਸਿਰਜਣ ਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸ਼ਾ ਦੇਵੀ ਦੇਵ ਪਾਏ ਵੇਸਾ ਜੋਤੀ ਜਾਤੀ ਗਣਤ ਨਾ ਆਵੈ ਜਿਨ ਸਾਜੀ ਸੀ ਸੋ ਕੀਮਤ ਪਾਵੈ ਕੀਮਤ ਪਾਏ ਰਿਹਾ ਪ੍ਰਭੂਰ ਕਿਸ ਨੇੜੇ ਕਿਸ ਆਖਾ ਦੂਰ ਚੌਥੇ ਪਾਏ ਚਾਰੇ ਵੇਦਾਂ ਕਾਣੀ ਚਾਰੇ ਬਾਣੀ ਵੇਦਾਂ ਆਸ਼ਟ ਸਾਂ ਖੱਟ ਤੀਨ ਪਾਏ ਸੁਬੁਜੈ ਜਿਸ ਆਪ ਜਾਏ ਤੀਨ ਸਮਾਏ ਚੌਥੇ ਵਾਸਾ ਬ੍ਰਹਮਤ ਨਾਨਕ ਹਮਤਾ ਕੇ ਦਾਸਾ ਪੰਜਵੀਂ ਪੰਜ ਭੂਤ ਬੇਦਾਲਾ ਆਪ ਗੋਚਰ ਪੁਰਖ ਨਿਰਾਲਾ ਇੱਕ ਬ੍ਰਹਮ ਭੂਖੈ ਮੋਹ ਪਿਆਸੇ ਇੱਕ ਰਸ ਚਾਕ ਸ਼ਬਦ ਤਪਤਾਸੇ ਇੱਕ ਰੰਗ ਰਾਤੇ ਇੱਕ ਮਰਦੂਰ ਇੱਕ ਦਰ ਘਰ ਸਾਚੇ ਦੇਖ ਦੂਰ ਝੂਠੇ ਕੋ ਨਾਹੀ ਪਤਨਾ ਹੁਣ ਕਵੋ ਨਾ ਸੋਚਾ ਕਾਲਾ ਕਾਓ ਪਿੰਜਰ ਪੰਖੀ ਬੰਦਿਆ ਕੋਏ ਸ਼ੇਰੀ ਭਰਮੈ ਮੁਕਤ ਨਾ ਹੋਏ ਤਾਂ ਝੂਠੇ ਜਾ ਖਸਮ ਛੁੜਾਏ ਗੁਰਮਤ ਮੇਲੇ ਭਗਤ ਲੜਾਏ ਖਸਟੀ ਖਟ ਦਰਸਨ ਪ੍ਰਭ ਸਾਜੇ ਅਨਹਦ ਸ਼ਬਦ ਨਾਲਾ ਬਾਜੇ ਜੇ ਪ੍ਰਭਾਵੇ ਤਾਂ ਮਹਿਲ ਬੁਲਾਵੇ ਸਭ ਦੇ ਭੇਦੇ ਤਪਤ ਪਾਵੈ ਕਾਰ ਕਰ ਵੇਖ ਖਪੈ ਜਲ ਪਜਾਵੈ ਜਾ ਸਾਚੇ ਸਾਚੈ ਸਾਚੇ ਸਾਚ ਸਮਾਵੈ ਸੰਪਤਮੀ ਸਤੋਖ ਸਰੀਰ
ਸਾ ਸਮੁੰਦਰ ਭਰੇ ਨਬਲ ਨੀਰ ਮਜਨ ਸੀਰ ਸਚਰੇ ਦੇ ਵਿਚਾਰ ਗੁਰ ਕੈ ਸ਼ਬਦ ਪਾਵੈ ਸਵ ਪਾਰ ਮਨ ਸਾਚਾ ਮੁਖ ਸਾਚੋ ਭਾਏ ਸਚ ਨਿਸਾਨੇ ਠਾਕ ਨ ਭਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧ ਸਚ ਨ ਕੇਵਲ ਕਰਮ ਰਾਧੇ ਪੌਣ ਪਾਣੀ ਅਗਨੀ ਵਿਸਾਰ ਪੌਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚੋ ਨਾਉ ਤਿਸ ਮਹਿ ਮਨੁਆ ਰਹਾ ਲਿਵਲਾਏ ਪ੍ਰਣਤ ਨਾਨਕ ਕਾਰ ਨਾ ਖਾਏ ਨਾਉ ਨੌਮੀ ਨਵੈ ਨਾਥ ਨਵਖੰਡਾ ਘਟ ਘਟ ਨਾਥ ਮਹਾ ਬਲਵੰਡਾ ਆਈ ਪੂਤਾ ਇਹ ਜਗ ਸਾਰਾ ਪ੍ਰਭ ਆਦੇਸ਼ ਆਦਿ ਰਖਵਾਰਾ ਆਦਿ ਜੁਗਾਦੀ ਹੈ ਪੀ ਹੋਗ ਓਹ ਅਪਰੰਪਰ ਕਰਨ ਯੋਗ ਦਸਵੀਂ ਨਾਮ ਦਾਨ ਇਸ਼ਨਾਨ ਅੰਤਿਨ ਮਜਨ ਸੱਚਾ ਗੁਣ ਗਿਆਨ ਸਚ ਮਹਿਲ ਨ ਲਾਗੈ ਭ੍ਰਮ ਪਉ ਭਾਗੈ ਬਿਲਮ ਨ ਤੁਟ ਸਕਾਚੇ ਧਾਗੈ ਜਿਉ ਤਾਗਾ ਜਗ ਏਵੈ ਜਾਣੋ ਅਸਥਿਰ ਚੀਤ ਸਾਚ ਰੰਗ ਮਾਣੋ ਏਕਾਦਸੀ ਏਕ ਹਿਰਦੈ ਵਸਾਵੈ ਹਿੰਸਾ ਮਮਤਾ ਮੋਹ ਜਗਾਵੈ ਫਲ ਪਾਵੈ ਬੱਤਰ ਆਤਮ ਚੀਨੈ ਪਖੰਡ ਰਾਚ ਤਤ ਨਹੀਂ ਵੀਨੈ ਨਿਰਮਲ ਨਿਰਾਹਾਰ ਨਹਿ ਕੇਵਲ ਸੁੱਚੇ ਸਾਚੇ ਨਾ ਲਾਗੈ ਮਲ ਜੈ ਦੇਖੋ ਤੈ ਏਕੋ ਏਕਾ ਹੋਰ ਜੀਆ ਪਾਏ ਵੇਖੋ ਵੇਕਾ ਫਲੋਹਾਰ ਕੀ ਹੈ ਫਲ ਜਾਏ ਰਸ ਖਾਣੇ ਸਦ ਗਵਾਏ ਕੂੜੇ ਲਾਚ ਲਪਟੈ ਲਪਟਾਏ ਝੂਠੈ ਗੁਰਮੁਖ ਸਾਚ ਕਮਾਏ ਦੁਆਦਸ ਮੁਦਰਾ ਮਨ ਅਵਧੂਤਾ ਐਨ ਸਜਾਗੈ ਕਵੇ ਨਾ ਸੂਤਾ ਜਾਗਤ ਜਾਗ ਰਹਿ ਲਿਵਲਾਏ ਗੁਰਪਰਚੈ ਤਿਸ ਕਾਲ ਨਾ ਖਾਏ ਅਤੀਤ ਭਏ ਮਾਰੇ ਵਰਾਈ ਪ੍ਰਣਤ ਨਾਨਕ ਤਹਿ ਲਿਵਲਾਈ ਦੁਆਸੀ ਦਿਆ ਦਾਨ ਕਰ ਜਾਣੇ ਬਾਹਰ ਜਾਤੋ ਭੀਤਰਵਾਣੇ ਵਰਤੀ ਵਰਤੋ ਰਹੇ ਨਿਕਾਮ ਅਜਪਾ ਜਾਪ ਜਪੈ ਮੁਖ ਰਾਮ ਤੀਨ ਭਵਣ ਮਹਿ ਏਕੋ ਜਾਣੈ ਸਭ ਸੁਚ ਸੰਜਮ ਸਾਚ ਬਛਾਣੇ ਤੀਰਸ ਤਰਵਰ ਸਮੁੰਦ ਕਿਨਾਰੈ ਅੰਮ੍ਰਿਤ ਮੂਲ ਸਿਖਰ ਲੁਤਾਰੈ ਡਰ ਡਰ ਮਰੈ ਨ ਬੂਡੈ ਕੋਈ ਨਿਡਰ ਬੂੜ ਮਰੈ ਪਤ ਕੋਈ ਡਰ ਮੈਂ ਘਰ ਘਰ ਮਹਿ ਡਰ ਜਾਣੇ ਤਖਤ ਨਿਵਾਸ ਸੱਚ ਮਨ ਭਾਣੇ ਚੌਦਸ ਚੌਥੇ ਥਾਵੈ ਲਹਿ ਪਾਵੈ ਰਾਜ ਸਤਾਮਸ ਸਤਕਾਲ ਸਮਾਵੈ ਸਸਿਅਰ ਕਹਿ ਘਰ ਸੂਰ ਸਮਾਵੈ ਯੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਿਹਾ ਲਿਵਲਾਏ ਅਮਾਵਸਿਆ ਚੰਦ ਗੁਪਤ ਗਹਿਣਾਰ ਭੂ ਜੋ ਗਿਆਨੀ ਸ਼ਬਦ ਵਿਚਾਰ ਸਸਿਅਰ ਗਗਨ ਜੋਤ ਤਿਹਲੋਈ ਕਰ ਕਰ ਵੇਖੈ ਕਰਤੈ ਸੋਏ ਗੁਰਤੈ ਦੀ ਸਹਿ ਸੋ ਤਿਸ ਹੀ ਮਾਹੇ ਮਨਮੁਖ ਭੂਲੈ ਆਵੈ ਜਾਹੇ ਕਰ ਦਰ ਥਾਪ ਤਰ ਥਾਨ ਸੁਆਵੈ ਆ ਪਛਾਣੈ ਜਾ ਸਤਿਗੁਰੁ ਪਾਵੈ ਜੈ ਆ ਸਾ ਤਹਿ ਬਿਨ ਸਮਨਾਸਾ ਫੂਟੈ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹੇ ਦਾਸਾ ਪ੍ਰਣਤ ਨਾਨਕ ਹਮਤਾ ਕੇ ਦਾਸਾ ਬਿਲਾਲ ਮੱਲਾ ਤੀਜਾ ਵਾਰ ਸਤ ਘਰ ਸਮੈਕੋ ਕਰ ਸਤਿਗੁਰ ਪ੍ਰਸਾਦ ਆਦਿ ਤਵਾਦ ਆਦਿ ਪੁਰਖ ਐਸ ਹੋਈ ਆਪੇ ਵਰਤੇ ਅਵਰ ਨਾ ਕੋਈ ਓਤ ਪੋਤ ਜਗ ਰਿਹਾ ਪ੍ਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਬਿਰਲਾ ਬੁਜੈ ਕੋਈ ਹਿਰਦੈ ਜਪਨੀ ਜਪੋ ਗੁਣਦਾਸਾ

ਪਿਤਾ ਸੱਚੇ ਸਰਸੋਭਾ ਪਾਏ ਨਾਮ ਰਤੇ ਗੁਰ ਸਬਦ ਸਵਾਏ ਲਹਾ ਨਾਮ ਪਾਏ ਗੁਰਦੁਆਰ ਵਾਪੇ ਦੇਵੈ ਦੇਵਨ ਹਾਰ ਜੋ ਦੇਵੈ ਤਿਸ ਕੋ ਬਲ ਜਾਈਐ ਗੁਰਪ੍ਰਸਾਦ ਦੀ ਆਪ ਗਵਾਈਐ ਨਾਨਕ ਨਾਮ ਰਖੋ ਰਧਾਰ ਦੇਵਨ ਹਾਰੈ ਕੋ ਜੈਕਾਰ ਵੀਰ ਵਾਰ ਵੀਰ ਭਰਮ ਭਲਾਏ ਪ੍ਰੇਤ ਭੂਤ ਸਭ ਦੂਜੇ ਲਾਏ ਆਪ ਪਾਏ ਕਰ ਵੇਖੈ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਜੰਤੋ ਤੇਰੀ ਸੁਨਾਹੀ ਸੋ ਮਿਲੈ ਤਿਸ ਲਹਿ ਮਲਹਾਈ ਸ਼ੁਕਰਵਾਰ ਪ੍ਰਭ ਰਿਹਾ ਸਮਾਈ ਆਪ ਪਾਏ ਸਭ ਕੀਮਤ ਪਾਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਸਤਸੰਜਮ ਕਰਨੀ ਹੈ ਕਾਰ ਵਰਤਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੈ ਸਭ ਪਉ ਹੈ ਦੂਜਾ ਸ਼ਨਿਚਰ ਵਾਰ ਸੋਣ ਸਾਸਤ ਵਿਚਾਰ ਹੋਮੈ ਮੀਰਾ ਭਰਮੈ ਵੇ ਸੰਸਾਰ ਮਨਮੁਖ ਅੰਧਾ ਦੂਜੇ ਪਾਏ ਜਮ ਦਰ ਵਾਧਾ ਝੂਟਾ ਖਾਏ ਗੁਰਪ੍ਰਸਾਦੀ ਸਦਾ ਸੁਖ ਪਾਏ ਸਚ ਕਰਨੀ ਸਾਚ ਲਿਬਲਾਏ ਸਤਿਗੁਰ ਸੇਵੈ ਸੇਵਟ ਭਾਗੀ ਹਮੈ ਮਾਰ ਸੱਚ ਲਿਬਲਾਗੀ ਤੇਰੇ ਰੰਗਰਾਤੇ ਸਹਿਜ ਸੁਭਾਏ ਤੂੰ ਸੁਖਦਾਤਾ ਲੈ ਮਿਲਾਏ ਇੱਕ ਤੇ ਦੂਜਾ ਨਾਹੀਂ ਕੋਈ ਗੁਰਮੁਖ ਬੂਝੈ ਸੋ ਜੀ ਹੋਏ ਪੰਦਰਾਂ ਤਿਥੀ ਤੈ ਸਤਵਾਰ ਮਹਾਰੁੱਤੀ ਆਵੈ ਵਾਰ ਵਾਰ ਦਿਨਸ ਰਹਿਣ ਤਿਵੇ ਸੰਸਾਰ ਆਵਾ ਗੌਣ ਕੀ ਕਰਤਾਰ ਨਿਚਲ ਸਾਚ ਰਿਹਾ ਕਲਧਾਰ ਨਾਨਕ ਗੁਰਮੁਖ ਬੂਝੈ ਕੋ ਸਦ ਵਿਚਾਰ ਬਿਲਾ ਬਿਲ ਮਿਲਾ ਤੀਜਾ ਆਦਿ ਪੁਰਖ ਵਾਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋਹੇ ਪਾਜੇ ਦੂਜੇ ਭਾਏ ਪ੍ਰਪੰਚ ਲਾਗੇ ਆਵੈ ਜਾਵੈ ਮਰੈ ਭਾਗੈ ਸਤਿਗੁਰ ਭੇਟਿਆ ਸੋ ਜੀ ਪਾਏ ਪ੍ਰਪੰਚ ਚੁਕੈ ਸੱਚ ਸਮਾਏ ਜਾਂ ਕੇ ਮਸਤਕ ਲਿਖਿਆ ਲੇਖ ਤਾਂ ਕੇ ਮਨ ਵਸਿਆ ਪ੍ਰਭੇਕ ਰਹਾਓ ਸ੍ਰਿਸ਼ਟ ਪਾਏ ਆਪੇ ਸਵੇਖੈ ਕੋਈ ਨਾ ਮਿਟੈ ਤੇਰੇ ਲੇਖੈ ਸਾ ਸਿੱਧ ਸਾਧਕ ਜੇ ਕੋ ਕਹੇ ਕਹਾਏ ਪਰਮੇ ਪੂਲਾ ਆਵੇ ਜਾਏ ਸਤਿਗੁਰ ਸੇਵੇ ਸੋ ਜਨ ਬੂਝੈ ਹਮੈ ਮਾਰੇ ਤਾ ਦਰ ਸੂਝੈ ਏਕ ਤੇ ਸਭ ਦੂਜਾ ਹੂਆ ਏਕ ਵਰਤੇ ਅਵਨਾ ਦੀਆ ਦੂਜੇ ਤੇ ਜੇ ਏਕੋ ਜਾਣੇ ਗੁਰੂ ਕਹਿ ਸ਼ਬਦ ਹਰ ਦਰ ਸਣੇ ਸਤਿਗੁਰ ਭੇਟੇ ਤਾਂ ਏਕ ਪਾਏ ਵਿੱਚੋਂ ਦੂਜਾ ਠਾਕਰ ਹਾਏ ਜਿਸਦਾ ਸਾਹਿਬ ਡਾਡਾ ਹੋਏ ਤਿਸਨੋਂ ਮਾਰ ਨਾ ਸਾਕੈ ਕੋਏ ਸਾਹਿਬ ਕੀ ਸੇਵ ਕਰਹਿ ਸੁਣਾਈ ਆਪੇ ਬਖਸੇ ਦੇਵੜਿਆਈ ਜਿਸਦੇ ਉੱਪਰ ਨਾ ਹੀ ਕੋਈ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸਾਂਤ ਬਸੈ ਸਰੀਰ ਸਬਦ ਚੀਨ ਫਿਰ ਲੱਗੈ ਨਾ ਪੀਰ ਆਵੈ ਨ ਜਾਏ ਨਾ ਦੁੱਖ ਪਾਏ ਨਾ ਮੇਰਾ ਤੇ ਸਹਿ ਸਮਾਏ ਨਾਨਕ ਗੁਰਮੁਖ ਵੇਖੈ ਦੂਰ ਮੇਰਾ ਪ੍ਰਭ ਸਦਾ ਰਿਹਾ ਭਰਪੂਰ ਇੱਕ ਸੇਵਕ ਇੱਕ ਭਰਮ ਭਲਾਏ ਆਪੇ ਕਰੇ ਹਰ ਆਪ ਕਰਾਈ ਏਕ ਵਰਤੇ ਅਵਨ ਕੋਏ ਮਨ ਰੋਸ ਕੀਜੈ ਜੇ ਦੂਜਾ ਹੋਏ ਸਤਿਗੁਰ ਸੇਵੈ ਕੰਨੀ ਸਾਰੀ ਦਰ ਸਾਚੇ ਸਾਚੇ ਵਿਚਾਰੀ ਤਿਥੀ ਵਾਰ ਸਭ ਸਭ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਤਿਥੀ ਵਾਰ ਸਭ ਆਵੇ ਜਾਹੇ ਗੁਰ ਸ਼ਬਦ ਨਿਸ਼ਚਲ ਸਦਾ ਸੱਚ ਸਮਾਏ ਤਿਥੀ ਵਾਰ ਤਾਂ ਜਾ ਸੱਚ ਰਾਤੇ ਬਿਨਾਮੈ ਸਭ ਬ੍ਰਹਮ ਹੈ ਕਾਚੇ ਮਨਮੁਖ ਮਰਹਿ ਮਰ ਵਿਕਤੀ ਜਾਹੇ ਏਕ ਨਚੇਸ ਦੂਜੈ ਲਭਾਏ ਆਚੇਤ ਪਿੰਡੀਆਂ ਗਿਆਨ ਆਧਾਰ ਬਿਨ ਸ਼ਬਦੇ ਕਿਉਂ ਪਾਏ ਪਾਰ ਆਪ ਪਾਏ ਪਾਉਣ ਹਾਰ ਆਪੇ ਕੀ ਤੁਨ ਗੁਰ ਵਿਚਾਰ ਬਹੁਤੇ ਭੇਕ ਕਰੇ ਬੇਕਤਾਰੀ ਪਾਪਾ ਬ ਪ੍ਰਮੈ ਕਾਚੀ ਸਾਰੀ ਐਤ ਹੈ ਸੁਖ ਨ ਆਗੇ ਹੋਏ ਮਨਮੁਖ ਮੂਹੇ ਆਪਣਾ ਜਨਮ ਕੋਏ ਸਤਿਗੁਰ ਸੇਵ ਹੈ ਭਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਤਿਥੀ ਵਾਰ ਦੂਜਾ ਦੋਏ ਸਤਿਗੁਰ ਵਾਜੋ ਅੰਤ ਗੁਬਾਰੋ ਥਿਤੀ ਵਾਰ ਸੇਵੈ ਮੁਗਧ ਗੁਬਾਰ ਨਾਨਕ ਗੁਰਮੁਖ ਬੂਝੈ ਸੋ ਜੀ ਪਾਏ ਇਕਤ ਨਾਮ ਸਦਾ ਰਿਹਾ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ਬਦ ਤਖਣੀ ਇਕੰਕਾਰ ਸਤਿਗੁਰੂ ਸਾਧ ਮੁੰਨ ਨਵੇਲੜੀਆਂ ਗੋਇਲ ਆਈ ਰਾਮ ਮਟਕੀ ਟਾਰ ਧਰੀ ਹਰ ਲਿਬਲਾਈ ਰਾਮ ਲਿਬਲਾਏ ਹਰ ਸਿਉਂ ਰਹੀ ਗੋਇਲੀ ਰਹੀ ਗੋਇਲ ਸਹਿਜ ਸ਼ਬਦ ਸਿਗਾਰੀਆ ਕਰ ਜੋੜ ਗੁਰ ਪਹਿ ਕਰ ਬਿਨੰਤੀ ਮਿਲੋ ਸਾਚ ਪਿਆਰੀਆਂ ਧੰਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁਦ ਨਵੇਲ ਸੁੰਦਰ ਦੇਖ ਪ੍ਰਸਾਧਾਰਿਆ ਸੱਚ ਨਵੇਲੜੀਏ ਜੋ ਬਨਵਾਲੀ ਰਾਮ ਆਓ ਨਾ ਜਾਓ ਕਹੀ ਆਪਣੇ ਸਹਿ ਨਾਲੀ ਰਾਮ ਨਾ ਆਪਣੇ ਸੰਗਦਾਸੀ ਮੈਂ ਭਗਤ ਹਰ ਕੀ ਭਾਵੈ ਅਗਾਧ ਬੋਧ ਕਥ ਕਥੀਐ ਸਹਿਜ ਪ੍ਰਭ ਗੁਣ ਗਾਵੈ ਰਾਮ ਨਾਮ ਰਸਾਲਸੀਆ ਰਵੈ ਸਾਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹਿਆੜੀਆ ਪੇਰ ਸੰਗ ਸੂਤੀ ਰਾਮ ਗੁਰ ਕੇ ਭਾਏ ਚਲੋ ਸਾਚ ਸੰਗੂਤੀ ਰਾਮ ਧੰਨ ਸਾਚ ਸੁਗੂਤੀ ਹਰ ਸੰਗ ਸੂਤੀ ਸੰਗ ਸਖੀ ਸੇਲੀਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤਿਗੁਰ ਹਮ ਮੇਲੀਆਂ ਦਿਨ ਰਹਿਣ ਘੜੀ ਨਾ ਚੱਸਾ ਵਿਸਤਰੈ ਸਾਸ ਸਾਸ ਨੰਜੋ ਸ਼ਬਦ ਜੋਤ ਜਗਾਏ ਦੀਪਕ ਨਾ

ਨਾਨਕਾ ਭਉ ਭੰਜਨ ਹੋ ਜੋਤ ਸਵਾਇੜੀਏ ਤ੍ਰਿਪਵਣ ਸਾਰੇ ਰਾਮ ਘਟ ਘਟ ਰਵ ਰਿਹਾ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਪਾ ਆਪ ਮਾਰ ਮਲਾਈਐ ਓਵੇਂ ਮਮਤਾ ਲੋਭ ਜਾ ਲੋ ਸ਼ਬਦ ਮਹਿਲ ਚੁਕਾਈਐ ਦਰਜਾ ਏ ਦਰਸ਼ਨ ਕਰੀ ਭਾਣ ਤਾਰ ਤਾਰਨ ਹਾਰਿਆ ਹਾ ਨਮ੍ਰਿਤ ਚਾਖ ਤ੍ਰਿਪਤੀ ਨਾਨਕਾ ਔਰ ਧਾਰੇ ਹਾ ਬਲਾਵਲ ਮੱਲਾ ਪਹਿਲਾ ਮੈਂ ਮਨ ਚਾਉ ਘਣ ਸਾਚ ਵਿਗਾਸੀ ਰਾਮ ਮੋਹਿ ਪ੍ਰੇਮ ਪ੍ਰੇ ਸਭ ਮੋਹਿ ਪ੍ਰੇਮ ਪ੍ਰੇ ਪ੍ਰਭ ਅਵਨਾਸੀ ਰਾਮ ਅਵਗਤੋ ਹਰ ਨਾਥ ਨਾਥ ਹੈ ਤਿਸੇ ਭਾਵੈ ਸੋਤੀਏ ਕਿਰਪਾਲ ਸਦਾ ਦਿਆਲ ਦਾਤਾ ਜੀ ਆਂਦਰ ਤੂੰ ਜੀਏ ਮੈਂ ਅਬਰ ਗਿਆਨ ਨ ਧਿਆਨ ਪੂਜਾ ਹਰ ਨਾਮ ਅੰਤਰ ਬਸਰਾਏ ਭੇਖ ਬਮਨੇ ਹੱਠ ਨ ਜਾਣਾ ਨਾਨਕਾ ਸੱਚ ਗਹਿ ਰਹੇ ਭਿੰਨੜੀ ਰਹਿਣ ਭਲੀ ਦਿਨਸ ਸੁਆਈ ਰਾਮ ਨਿਜ ਗੈ ਸੁਤੜੀ ਹੈ ਪਿਰ ਜਗਾਏ ਰਾਮ ਨਵ ਹਾਣ ਨਵ ਧਨ ਸ਼ਬਦ ਜਾਗੀ ਆਪਣੇ ਪਿਰ ਪਾਣੀਆਂ ਤਜ ਕੂਟ ਕਪੜਾ ਸਭਾਓ ਦੂਜਾ ਜਾਕਰੀ ਲੁਕਾਣੀਆਂ ਮੈਂ ਨਾਮ ਹਰ ਕਨ ਹਾਰ ਕੰਠੇ ਸਾਚ ਸ਼ਬਦ ਸਾਣਿਆ ਕਰ ਜੁੜ ਨਾਨਕ ਸਾਚ ਮੈਂ ਗੈ ਨਦਰ ਕਰ ਤੁਧ ਭਾਣਿਆ ਜਾਗ ਸਲੋਨੜੀ ਹੈ ਬੋਲੇ ਗੁਰਬਾਣੀ ਰਾਮ ਜਿਨ ਸੁਣ ਮਨਿਆੜੀ ਅਕਥ ਖਾਣੀ ਰਾਮ ਅਕਥ ਖਾਣੀ ਪਨਰਬਾਣੀ ਕੋ ਬਿਰਲਾ ਗੁਰਮੁਖ ਬੂਜਹਿ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਪਵਣ ਸੋਜੀ ਸੁਜੈ ਰਹਿ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਿਹਾ ਸਰਠਾਈ ਨਾਨਕਾ ਔਰ ਉਤਾਰਿਆ ਮਹਿਲ ਬਲਾਇੜੀਏ ਭਗਤ ਸੁਨੇਹੀ ਰਾਮ ਗੁਰਮਤ ਮਨ ਰਹਿਸੀ ਸੀ ਜਸ ਦੇਹੀ ਰਾਮ ਮਨ ਮਾਰੀ ਜੈ ਸ਼ਬਦ ਸੀ ਜੈ ਤ੍ਰੈ ਲੋਕ ਨਾਥ ਪਛਾਣੇ ਮਨ ਡੀਕ ਡੋਲ ਨਾ ਜਾਏ ਕਥੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਚ ਸੁਚਾ ਸਦਾ ਨਾਨਕ ਗੁਰ ਸ਼ਬਦ ਝਗੜ ਨਵੇਰਿਓ ਸ਼ਾਂਤ ਬਲਾਵਲ ਮੱਲਾ ਚੌਥਾ ਮੰਗਲ ਹੋਏ ਕੁੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਤੇ ਜੈ ਆਇਆ ਮਨ ਸੁਖ ਸਮਾਣ ਰਾਮ ਗੁਰ ਤੁਠੇ ਹਰ ਪ੍ਰਭ ਆਇਆ ਰੰਗ ਰਲੀਆਂ ਮਾਲਾ ਰਾਮ ਬਟਭਾਗੀ ਆ ਸੁਹਾਗਣੀ ਹਰ ਮਸਤਕ ਮਾਲਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭਾਵੈ ਸੋ ਕਰੈ ਹਰ ਰੰਗ ਹਰ ਰਾਪੈ ਰਾਮ ਜਾਂ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਧਰਾਪੈ ਰਾਮ ਮਾਨਸ ਜਨਮ ਹਰ ਪਾਈਏ ਹਰ ਰਾਵਣ ਮੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿੰਨ ਭਾਗ ਮਥੇਰਾ ਰਾਮ ਹਰ ਹਰ ਹਰ ਹਰ ਰਾਗ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦੜਾਇਆ ਮਨ ਤਨ ਰੰਗ ਭੀਨਾ ਰਾਮ ਭਗਤ ਪਛਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਜੀਵੈ ਜਿਉਂ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਲਾਵਲ ਮੱਲਾ ਚੌਥਾ ਸਲੋਕ ਹਰ ਪ੍ਰ ਲੋੜ ਲਹੂ ਮਨ ਵਸੈ ਬੜਭਾਗ ਪੂਰੇ ਵਿਖਾਲਿਆ ਨਾਨਕ ਹਰ ਲੈ ਬਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਇਆ ਹਾਂ ਮੈਂ ਵੇਖੋ ਝਾਗੇ ਰਾਮ ਗੁਰਮਤ ਆਪ ਮਟਾਇਆ ਹਰ ਹਰ ਲੈ ਬਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰਗਿਆਨੀ ਜਾਗੈ ਰਾਮ ਜ ਨਾਨਕ ਹਰ ਪ੍ਰਭ ਆਇਆ ਪੂਰੇ ਬੜਭਾਗੈ ਰਾਮ ਹਰ ਪ੍ਰਭ ਹਰ ਮਨ ਭਇਆ ਆਇਆ ਹਰ ਨਾਮ ਵਧਾਈ ਰਾਮ ਗੁਰਪੂਰੇ ਪ੍ਰਪਾਇਆ ਹਰ ਹਰ ਬਲਾਈ ਰਾਮ ਅਗਿਆਨ ਅਧੇਰਾ ਕੱਟਿਆ ਜੋਤ ਪਟਿਆਈ ਰਾਮ ਜਾ ਨਾਨਕ ਨਾਮ ਉਧਾਰ ਹੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭ ਪਿਆਰੇ ਰਾਵੀਆਂ ਜਾ ਹਰ ਪ੍ਰਭਾਈ ਰਾਮ ਅੱਖੀ ਪ੍ਰੇਮ ਗੁਸਾਈਆਂ ਜਿਉਂ ਬਿਲਕ ਮਸਾਈ ਰਾਮ ਗੁਰਪੂਰੇ ਹਰ ਮੇਲਿਆ ਹਰ ਸਗਾਈ ਰਾਮ ਜਾ ਨਾਨਕ ਨਾਮ ਵਿਕਸਿਆ ਹਰ ਹਰ ਲਿਵਲਾਈ ਰਾਮ ਹਾ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ ਰਾਮ ਧੰਨ ਧੰਨ ਗੁਰੂ ਸੁਭਾਸ਼ ਹੈ ਜਿਨ ਹਮੈ ਮਾਰੀ ਰਾਮ ਜਿਨ ਬੜਭਾਗੀ ਆ ਬੜਭਾਗ ਹੈ ਹਰ ਹਰ ਉਰ ਧਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ ਲਾਵਲ ਮੱਲਾ ਬਿਨਮਾ ਸ਼ਾਂਤੀ ਕੁੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾ ਰਾਮ ਆਪਣਾ ਸੇਵਰ ਸੁਣਿਆ ਮਨ ਪੁਜਿਆ ਚਾਇ ਰਾਮ ਮਨਪ੍ਰੀਤ ਲਾਗੈ ਬੜੇ ਭਾਗੈ ਕਾ ਮਿਲੀਐ ਪੂਨ ਪਤੇ ਸਹਿਜੇ ਸਮਾਈਐ ਗੋਂਦ ਪਾਈਐ ਦਿਹੋ ਸਖੀਐ ਮੋਹੇ ਮਤੇ ਤਿਨ ਰਹਿਣ ਠਾਢੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਪ੍ਰਮੰਤ ਨਾਨ ਕਰੋ ਕਿਰਪਾ ਲੈਹੋ ਮੋਹੇ ਲੜ ਲਾਇਆ ਭਇਆ ਸਮਾੜਾ ਹਰ ਰਤਨ ਬਿਸਹਾ ਰਾਮ ਖੋਜੀ ਖੋਜ ਲਦਾ ਹਰ ਸੰਤਨ ਪਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥੇ ਅਕਥ ਵਿਚਾਰੋ ਏਕ ਚਿਤੇ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬਿਨਤੀ ਮਿਲੇ ਹਰ ਜਸ ਲਾਹਾ
ਬਿਰਵੰਤ ਨਾਦਾ ਨਾਨਕ ਦਾਸ ਤੇਰਾ ਮੀ ਸਹਾ ਟਲ ਗਣਿਆ ਪੂਨ ਸੰਜੋਗ ਰਾਮ ਸੁਖੈ ਸਮੂਹ ਭਇਆ ਗਿਆ ਬਜੋਗ ਰਾਮ ਮਿਲ ਸੰਤ ਵਾਏ ਪ੍ਰਭ ਤਿਆਏ ਬਣੇ ਚਰ ਜਾ ਜੀਆਂ ਮਿਲ ਕਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਂ ਜੀਆਂ ਮਿਲ ਜੋਤੀ ਜੋਤੀ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਣ ਜੋਗੋ ਭਵਨ ਸੁਹਾਵੜਾ ਤਰਸਵਾਗੀ ਰਾਮ ਪ੍ਰਭ ਘਰ ਐੜਾ ਗੁਰਚਰਣੀ ਲਾਗੀ ਰਾਮ ਗੁਰਚਰਨ ਲਾਗੀ ਸਹਿਜਾਗੀ ਸਗਲ ਇੱਛਾ ਪੁਨੀਆ ਮੇਰੀ ਆਸ ਪੁਰੀ ਸੰਤ ਧੂਰੀ ਹਰ ਮਿਲੇ ਕੰਤ ਪਛੁਨੀਆ ਲਿਵ ਲਾਗੀ ਬਿਲਾਵਲ ਮਹਲਾ ਬਿਨਮਾ ਭਾਗ ਸੁਲਖਣਾ ਹਰ ਕੰਤ ਮਾਰਾ ਰਾਮ ਅਨੰਤ ਵਜਿਤਰਾ ਤਿਸ ਤੁਨ ਦਰਬਾਰਾ ਰਾਮ ਆਨੰਦ ਅੰਦਿਨ ਵਜਹਿ ਵਾਜੇ ਤਿਨਸ ਰਹਿਣ ਮਹਾ ਤਹਿ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨ ਨਤਾਹਾ ਅਰਿਧ ਸਿੱਧ ਸੁਧਾਰ ਸਮਰਥ ਭਗਤ ਪਰੇ ਭੰਡਾਰਾ ਬ੍ਰਹਮਤ ਨਾਨਕ ਬਰਿਹਾਰ ਵੰਜਾ ਪਾਰ ਬ੍ਰਹਮ ਪ੍ਰਾਣ ਅਧਾਰਾ ਸੁਣ ਸਖੀਐ ਸਹੇਲਿਓ ਮਿਲ ਮੰਗਲ ਗਾਵੈ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕਉ ਰਾਵੈ ਰਾਮ ਕਰ ਪ੍ਰੇਮ ਰਾਵੈ ਤਿਸੇ ਭਾਵੈ ਇਕ ਨਿਮੁਖ ਪਲਕਨਾ ਤਿਆਗੀਐ ਗੈ ਕੰਠ ਲਾਈਐ ਨਹਿ ਲਜਾਈਏ ਜਨ ਰਜ ਮਨ ਭਾਗੀਐ ਭਗਤ ਠਾਕੋਰੀ ਪਾਏ ਮੋਹ ਅਨਤ ਕਥੂ ਨ ਤਾਵੈ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਭਾਵ ਹੈ ਬਿਸ ਮਨ ਬਿਸਨ ਭਈ ਪੇਖ ਗੁਣ ਅਵਨਾਸੀ ਰਾਮ ਕਰ ਗੈ ਪੂਜਾ ਗਹੀ ਕਰ ਜਮਗੀ ਪਾਸੀ ਰਾਮ ਗੈ ਪੂਜਾ ਲੀਨੀ ਦਾਸ ਕੀਨੀ ਅੰਕਰ ਦੋਤ ਜਾਣਾਇਆ ਮਲਨ ਮੋਹਵਿਕਾਰ ਨਾਠੇ ਦਿਵਸ ਨਿਰਮਲ ਆਇਆ ਦਿਸਧਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ ਬਨਵੰਤ ਨਾਨਕ ਭਈ ਨਿਰਮਲ ਭਰਮਲੇ ਬਨਾਸੀ ਸੋ ਜਗਨ ਮਲਹਿ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੀ ਸਹਿ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਸਾਰਾ ਗਣਹਾਰਾ ਪ੍ਰਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਨਵੰਤ ਨਾਨਕ ਸਹੀ ਜਾਣੈ ਜਿਨੇ ਹਰ ਰਸ ਪੀਆ ਮਲਾਵਲ ਮੱਲਾ ਪੰਜਮਾ ਸ਼ੰਤ ਇੱਕ ਓਂਕਾਰ ਸਤਿਗੁਰ ਸਾਹਿਬ ਸਖੀ ਆਓ ਸਖੀ ਬਸ ਆਓ ਸਖੀ ਅਸੀਂ ਪਿਰਕਾ ਮੰਗਲ ਗਾਵ ਹੈ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਭਾਵ ਹੈ ਤਜਮਾਨ ਮੋਹਬਿਕਾਰ ਦੂਜਾ ਸੇਵ ਇੱਕ ਨੰਜਣੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬਖੰਡਰੋ ਹੋਏ ਦਾਸ ਦਾਸੀ ਤਜ ਉਦਾਸੀ ਬੋੜ ਵਿਧੀ ਨ ਧਾਵਾ ਨਾਨਕ ਪੈ ਪਹਿ ਕਰੋ ਕਿਰਪਾ ਤਾਮ ਮੰਗਲ ਗਾਵਾਂ ਅੰਮ੍ਰਿਤ ਪ੍ਰਿਆ ਕਾ ਨਾਮ ਮੈਂ ਅੰਧਲੇ ਟੋਨੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾਵਚਿਤ੍ਰ ਚੰਚਲ ਅਨਕ ਭਾਵ ਦਿਖਾਵੈ ਹੋਏ ਢੀਠ ਮਿਠੀ ਮਨੈ ਲਾਗ ਨਾਮ ਲੈਣ ਆਵੈ ਗ੍ਰਹਿ ਬਨੈ ਤੀਰੈ ਵਰਤ ਪੂਜਾ ਬਾਠ ਕਾਟੈ ਜੋਨੀ ਨਾਨਕ ਭਿਆ ਪੈ ਦਇਆ ਧਾਰੋ ਮੈਂ ਨਾਮ ਅੰਧਲੇ ਟੂਹਨੀ ਮੋਹੇ ਨਾਥ ਪ੍ਰਿਆ ਨਾਥ ਜਿਉ ਜਾਨੋ ਤਿਉ ਰਾਖੋ ਚਿਤਰਾਈ ਮੋਹੇ ਨਾਹੀ ਰਿਜਾਵੋ ਕੈ ਮੁਖੋ ਨਹਿ ਚਤੁਰ ਸੁਗਰ ਸਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾਲ ਨੈਣ ਪੰਕੇ ਜਹਿ ਭਾਵੈ ਤੈ ਰਖ ਤਹੀ ਜੈ ਜੈ ਜੈ ਅੰਪਹਿ ਸਗਲ ਜਾ ਕਹੋ ਕੁਣਾ ਪਤ ਗਤ ਕਿਨ ਲਖੋ ਨਾਨਕ ਪਿਅੰਪ ਸੇਵ ਸੇਵਕ ਜਿਉਂ ਜਾਨੋ ਤਿਉ ਮੋਹੇ ਰਾਖੋ ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੈ ਮੋਹੇ ਚਾਤ੍ਰਕ ਤੁਮ ਬੂੰਦ ਤ੍ਰਿਪਤਾਪ ਹੋ ਮੁਖ ਪਰੈ ਹਰੈ ਪਿਆਸ ਮੇਰੀ ਜੀ ਹੀਨਾ ਪ੍ਰਣ ਪਤੇ ਲਾਡਲੇ ਲਾਡ ਲੜਾਏ ਸਮੈ ਮਿਲ ਹਮਾਰੀ ਹੋਏ ਗਤੇ ਚੀਤ ਚਿਤ ਬਹੋ ਮਿਟ ਅੰਧਾਰੇ ਜਿਉਂ ਆਸ ਚਕਵੀ ਦਿਨ ਚਰੈ ਨਾਨਕ ਭਿਆਪੈ ਪ੍ਰਿਆ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਧਨ ਧਨ ਹਮਾਰੇ ਭਾਗ ਕਰ ਆਇਆ ਪਰਵੇਰਾ ਸੋਹੇ ਬੰਕ ਦੁਆਰ ਸਗਲਾ ਮਨਹਰਾ ਹਰ ਹਰਾ ਸਵਾਮੀ ਸੁਖੈ ਗਾਮੀ ਅਨੰਦ ਮੰਗਲ ਰਸ ਗਣਾ ਨਬਲ ਨਵਤਨ ਨਾ ਹੋ ਬਾਲਾ ਕਮਲ ਸੁਨਾ ਗੁਣ ਭਲਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖਰਾ ਨਾਂ ਕਿਰਪੈ ਪੈ ਮੇਰੀ ਆਸ ਪੂਰੀ ਮਿਲੇ ਸਵਾਮੀ ਪਰੰਪਰਾ ਬਿਲਾਵਲ ਮੱਲਾ ਪੰਜਮਾ ਸੰਤ ਮੰਗਲ ਏਕ ਓਂਕਾਰ ਸਤਿਗੁਰ ਪ੍ਰਸਾਦ ਲੋਕ ਸੁੰਦਰ ਸੰਤ ਦਿਆਲ ਪ੍ਰਭ ਸਰਵ ਸੁਖਾ ਨਿਧ ਪਿਓ ਸੁਖ ਸਾਗਰ ਪਾਵ
ਭੇਟਿਆ ਨਾਨਕ ਸੁਖੀ ਹੋ ਤੇ ਹੋ ਜੀਓ ਸ਼ੰਤ ਸੁਖ ਸਾਗਰ ਪ੍ਰਪਾਈਐ ਜਬ ਹੋਵੇ ਭਾਗੇ ਰਾਮ ਮਨ ਹੈ ਮਾਨ ਬਜਾਈਐ ਹਰ ਚਰਣੀ ਲਾਗੋ ਰਾਮ ਛੋੜ ਸਿਆਨ ਪਚਤੋਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਾਉ ਸੁਣਾਈ ਰਾਮ ਰਾਏ ਤਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀ ਹੈ ਜਿਸ ਬਿਨ ਮਰ ਜਾਈਏ ਰਾਮ ਲਾਜ ਨਾ ਆਵਿਆ ਗਿਆਨ ਮਤੀ ਦੁਰਜਨ ਬਿਰਮਾਈਆ ਰਾਮ ਪਤਤ ਪਾਵਨ ਪ੍ਰਭ ਤਿਆਗ ਕਰੈ ਕਤ ਕਤ ਡਹਿਰਈਆ ਰਾਮ ਨਾਨਕ ਭਗਤ ਪਾਹੋ ਰਸਨਾ ਰਾਮ ਪ੍ਰਭ ਭਗਤ ਬਛਲ ਨਹਿ ਸੇਵੀ ਗਾਇਆ ਕਾਕ ਰਸਨਾ ਰਾਮ ਪ੍ਰਾਮ ਹੋਈ ਦੁਖ ਨ ਜਾਣਈ ਕੋਟ ਜੋ ਨੇ ਵਸਨਾ ਰਾਮ ਨਾਨਕ ਬਿਨ ਹਰ ਅਵਰ ਨ ਜਹਾ ਚਾਹਨਾ ਵਿਸ਼ਟਾ ਕਰਮ ਬਸਮਾ ਰਾਮ ਲਾਏ ਬ੍ਰਹੋ ਭਗਵੰਤ ਸੰਗੇ ਹੋਏ ਮਿਲ ਬਰਾਗਨ ਰਾਮ ਚੰਦਰ ਜੀ ਸੁਗੰਧ ਰਸਾ ਹੋਮੇ ਬਿਖ ਤਿਆਗਨ ਰਾਮ ਈ ਤੋਤ ਨਹਿੜੋਲੀਐ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਭਾਇਆ ਆਪਣਾ ਸਾਟ ਸੁਹਾਗਨ ਰਾਮ ਬਲਾਲ ਮਾਲਾ ਪੰਜਵਾ ਹਰ ਕੋ ਜੋ ਬੜਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦਗਾਵੀ ਹੈ ਭਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇ ਵੀ ਹੈ ਪਾਈਐ ਫਸ ਮੰਗੇ ਰਾਮ ਨਾਨਕ ਪ੍ਰਸੁਣਾਗਤੀ ਜਪਨ ਤਰੰਗੇ ਰਾਮ ਏਕ ਤਲਾ ਪ੍ਰਭ ਨਾਵੇ ਸਰੈ ਜਨ ਸਭ ਕਿਸ਼ ਦੀਨਾ ਰਾਮ ਬੜਭਾਗੀ ਮਿਲਾ ਬੜਾ ਗੁਰਮੁਖ ਫਿਰ ਚੀਨਾ ਰਾਮ ਬੜ ਪਕੜ ਤਮ ਤੇ ਕਾੜਿਆ ਕਰ ਅਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸ਼ੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਾਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣੇ ਭਏ ਪ੍ਰਗਾਮੀ ਰਾਮ ਗੁਣ ਗਾਵਦ ਗੋਬਿੰਦ ਕੇ ਸਭ ਇਛ ਬਜਾਮੀ ਰਾਮ ਨਾ ਕੁਦਰ ਜਪ ਹਰੇ ਸਭੂ ਕਾ ਸਵਾਮੀ ਰਾਮ ਰਸ ਬਨੜਿਆ ਆਪਣੇ ਰਾਮ ਸੰਘੇ ਸੇ ਲੂਣ ਨੀ ਕੇ ਰਾਮ ਪ੍ਰਭੇਖਤ ਇੱਛਾ ਪੁਨੀਆ ਮਿਲ ਸਾਜਣ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਵੀ ਕੇ ਰਾਮ ਨਾਨਕ ਜਲ ਜਲ ਹੈ ਸਮਾਇਆ ਜੋਤ ਹੀ ਜੋਤ ਮੇ ਕੇ ਰਾਮ ਮਿਲਾ ਬਲਕੀ ਵਾਰ ਮਹੱਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉਦਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵ ਰਾਗ ਉਪਦੇਸ ਗੁਰ ਸੁਣ ਮੰਨਿਆ ਤੁਰਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਚਰੇ ਹਰ ਹਰ ਹਰ ਉਰ ਲਿਵਲਾਗ ਸਭ ਤਨ ਮਨ ਹਰਿਆ ਹੋਇਆ ਮਨ ਖੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮ ਘੜੀ ਮੁਕਲਾਗ ਲਾਵਲ ਤਬ ਹੀ ਕੀ ਜੀਆ ਜਬ ਮੁਖ ਹੋਵੇ ਨਾਮ ਰਾਗ ਨਾਜ ਸਭ ਸੋਹਣੇ ਜਾ ਲਾਗੇ ਸਹਿਜ ਧਿਆਨ ਰਾਗ ਨਾ ਛੋੜ ਹਰ ਸੇਵਿਆ ਤਹਿ ਪਾਈ ਹੈ ਮਨ ਨਾਨਕ ਗੁਰਮੁਖ ਬ੍ਰਹਮਚਾਰੀ ਹੈ ਚੁਕੇ ਮਨ ਅਭਿਮਾਨ ਪਾਉੜੀ ਤੂੰ ਹਰ ਪ੍ਰਭਾ ਪਾਗਮ ਹੈ ਸਭ ਤੁਧ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ ਤੁਧ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਧਿਆਵ ਭਗਤ ਹੈ ਦਿਨ ਸਰਾਤ ਅੰਤ ਲਹਿ ਛਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾ ਸਮਾਇਆ ਸਲੋਕ ਮਲਾ ਤੇ ਜਾ ਦੂਜੇ ਪਾਏ ਬਲਾ ਬਲ ਨਾ ਹੋ ਬਹੀ ਮਨੁੱਖ ਥਾਏ ਨਾ ਪਾਏ ਪਖੰਡ ਭਗਤ ਨਾ ਹੋਵੇ ਪਰ ਬ੍ਰਹਮ ਨਾ ਪਾਇਆ ਜਾਏ ਮਨਹਠ ਕਰਮ ਗੁਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਐ ਵਿੱਚੋਂ ਆਪ ਗਵਾਏ ਆਪੇ ਆਪ ਪਰ ਬਣਾਇਆ ਪਰ ਬ੍ਰਹਮ ਵਸਿਆ ਮਨ ਆਏ ਜਮਣ ਮਨ ਨਾ ਘਟਿਆ ਜੋਤੀ ਜੋਤ ਮਿਲਾਏ ਬਿਲਾ ਬਿਲੈ ਕਰਹੋ ਤੁਮ ਪਿਆਰੇ ਹੋ ਏਕ ਸਿਓ ਲਿਬਲਾਏ ਜਨਮ ਮਰਣਾ ਦੁੱਖ ਕਟੀਐ ਸੱਚੇ ਰਹੇ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰ ਪਾਈ ਸਤ ਸੰਗਤੀ ਪੈ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਹਿ ਮਿਤ ਹਰ ਸਭ ਕੋਈ ਹਰ ਕਹਿ ਬਸ ਭਗਤਾਂ ਕਹਿ ਆਨੰਦ ਕਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਤਰ ਹਾ ਸਭਨਾ ਕਾ ਹੈ ਖਸਮਾ ਸੋ ਭਗਤ ਜਨ ਚਿਤ ਕਰ ਤੁਧ ਅਪੜ ਕੋਈ ਨਾ ਸਕੇ ਸਭ ਚੱਖ ਚੱਖ ਪਵੈ ਚਾੜ ਸਲੋਕ ਮਲਾ ਤੇ ਜਾ ਬ੍ਰਹਮਿੰਦ ਤੇ ਬ੍ਰਾਹਮਣ ਹੈ ਜੇ ਚਲੈ ਸਤਿਗੁਰੁ ਪਾਏ ਜਿਨ ਕਹਿ ਹਿਰਦੈ ਹਰ ਵਸੇ ਹਮੈ ਰੋਗ ਗਵਾਏ ਗੁਣ ਰਵ ਹੈ ਗੁਣ ਖੈ ਜੋਤੀ ਜੋਤ ਮਿਲਾਏ ਇਹ ਜਗ ਮਹਿ ਬਿਲੈ ਬ੍ਰਾਹਮਣ ਬ੍ਰਹਮ ਬਿੰਦ ਚਿਤਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵਲਾਏ ਮਲਾ ਤੇ ਜਾ ਸਤਿਗੁਰੁ ਕੀ ਸੇਵ ਨਾ ਕੀਤੀਆਂ ਸਭ ਦਿਨ ਲੱਗੋ ਭਾਓ ਹਮੈ ਰੋਗ ਮਾਵਣਾ ਅਤ ਤਿਰਗਾ ਬਹੁ ਸੁਆਓ ਮਨ ਹਠ ਕਰਮ ਕਮਾਣੇ ਫਿਰ ਪ੍ਰਜੋ ਨਹੀਂ ਪਾਏ ਗੁਰਮੁਖ ਜਨਮ ਸਭ ਹੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਤਰੀ ਨਦਰ ਕਰੇ ਤਾਂ ਨਾਮ ਧਨ ਭਲੇ ਪਾਏ ਪੌੜੀ ਸਭ ਵੜਿਆਈਆ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਆ ਜੇ ਵਸਤ ਮੰਗੀ ਹੈ ਸਾਈ ਪਾਈ ਹੈ ਜੇ ਨਾਮ ਚਲਾਈ ਹੈ ਗੁਹਜ ਗਲਜੀਆ ਕੀ ਕੀਚੈ ਸਤਿਗੁਰ ਪਾਸ ਤਾਂ ਸਰਬ ਸੁਖ ਪਾਈ ਹੈ ਗੁਰ ਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਐ ਜਿਸ ਪੂਰਵ ਹੋਵੇ ਲਿਖਿਆ ਸੋ ਹਰ ਗੁਣ ਗਾਈਐ ਸੋ ਮਿਲਾ ਦੇ ਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਭਰਾ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੀ ਹਾਂ ਕੋ ਅਸ਼ਿਆ ਤੇ ਅਵਲ ਪਾਏ
ਗੁਰ ਕਾ ਸਬਰਮਤ ਹੈ ਸਭ ਰਿਸ਼ਨਾ ਭਗਵਾਏ ਹਰ ਸਭੀ ਸੰਦੋਖ ਹੁਆ ਸੱਚ ਵਸਿਆ ਮਨਾਏ ਸੱਚ ਧਿਆਏ ਅਮਰ ਪਦ ਪਾਇਆ ਅਨਹਦ ਸ਼ਬਦ ਵਜਾਏ ਸਚੋ ਦਹਿ ਤਿਸ ਪਸਰਿਆ ਗੁਰ ਕੈ ਸਹਿਜ ਸੁਆਏ ਨਾਨਕ ਜਨੰਦਰ ਸਚ ਹੈ ਸੇ ਜਨ ਸਪੈ ਨਾ ਕਿਸੈ ਨਾ ਕਿਸੇ ਦੇਸ਼ ਪਾਏ ਮੱਲਾ ਤੀਜਾ ਗੁਰ ਸੇਵਾ ਦੇ ਹਰ ਪਾਈਐ ਜਾ ਕੁੰਦਰ ਕਰੇ ਮਾਸ ਦੇ ਦੇਵਤੇ ਪਏ ਸੱਚੀ ਭਗਤ ਜਿਸ ਦੇ ਹਮੈ ਮਾਰ ਮਿਲਾਇਆ ਨਾ ਗੁਰ ਕੈ ਸ਼ਬਦ ਸੇ ਨਾਨਕ ਸਹਿਜ ਮਿਲ ਹੈ ਨਾ ਵਡਿਆਈ ਦੇਹ ਪੌੜੀ ਗੁਰੂ ਸਤਿਗੁਰੂ ਵਿੱਚ ਨਾ ਵਹਿ ਕੀ ਵਡਿਆਏ ਵਡਿਆਈ ਹਰ ਕਰਤੇ ਆ ਵਧਾਈ ਸੇਖ ਸਿੱਖ ਸਭ ਵੇਖ ਵੇਖ ਜੀਵਨ ਉਨੰਦਰ ਹਿਰਦੈ ਹੈ ਪਾਹੀ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਨਾ ਸੁਖਾਈ ਕਿਆ ਹੋਵੇ ਕਿਸੇ ਹੀ ਕੀ ਚੱਕ ਮਾਰੀ ਜਾਂ ਸੱਚੇ ਸਿਉਂ ਬਣਾਈ ਜੇ ਕਲਕੱਤੇ ਭਾਵੇ ਸਨਿਤ ਨਿਤ ਚੜੈ ਸਪਾਈ ਸਭ ਚੱਕ ਚੱਕ ਮਰੇ ਲੁਕਾਈ ਸ਼ਲੋਕ ਮੱਲਾ ਤੀਜਾ ਤਰੇ ਗੁਹੇ ਆਸਾ ਦੂਜੇ ਭਾਵ ਕੀ ਜੋ ਮੋਹੇ ਮਾਇਆ ਚਤਲਾਈ ਹਰ ਸੁਖ ਪਲ ਤਿਆਗਿਆ ਨਾ ਵਿਸਾਰ ਦੁੱਖ ਪਾਏ ਮਨਮੁਖ ਗਿਆਨੀ ਅੰਦਲੇ ਜਨਮ ਰਹਿ ਫਿਰ ਆਵੇ ਜਾਏ ਕਾਰਜ ਸਿੱਧ ਨਾ ਹੋਵੇ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ ਅਸਮਨ ਸਾ ਜਗ ਮੋਨੀ ਜਿਨ ਮੋਹਿਆ ਸੰਸਾਰ ਜਗ ਸਭ ਕੋ ਜਮ ਕੈ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮ ਹੀ ਜਮ ਲਗਦਾ ਸੋ ਬਰੇ ਜਿਸ ਬਖਸੇ ਕਰਤਾਰ ਨਾਨਕ ਗੁਰਪ੍ਰਸਾਦੀ ਹੋ ਮੰਤਾ ਹਰੇ ਤਾਂ ਤਰੇ ਜਾ ਛੋੜੇ ਅਹੰਕਾਰ ਆਸਾ ਮਸਾ ਮਾਰੇ ਨਿਰਾਸ ਹੋਏ ਗੁਰਸਬਦ ਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮਹਿ ਤਿੱਥੇ ਹਰ ਸਾਈ ਅਗੇ ਸਭਾ ਬੇਵਰਦਾ ਹਰ ਸੱਚਾ ਨਿਆਏ ਕੁੜਿਆਰਾ ਕੇ ਮੋਹ ਭਟਕਿਆ ਹੈ ਸਭ ਸੱਚ ਭਗਤ ਵਡਿਆਈ ਸੱਚ ਸਹਿਬ ਸੱਚਾ ਨਿਆਉ ਹੈ ਸਿਨੰਦ ਗੁਛਾਈ ਜ ਨਾਨਕ ਸੱਚ ਰਾਧਿਆ ਗੁਰਮੁਖ ਸੁਖ ਪਾਈ ਸੋਖ ਮਲਾ ਤੀਜਾ ਪੂਰੇ ਭਾਗ ਸਤਿਗੁਰੂ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਪਾਵਾ ਸਿਰ ਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸ਼ੀਤਲ ਸਾਥ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਇ ਗੁਣ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹੈ ਹਮੈ ਜਾਏ ਮਾਨ ਨਾਨਕ ਦਰੀ ਪਾਈ ਹੈ ਅੰਮ੍ਰਿਤ ਗੁਣ ਨਿਧਾਨ ਪੌੜੇ ਜਿਤਨੇ ਪਾਸ਼ਾ ਸਾਰਾ ਜੇ ਖਾਨ ਅਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀ ਹੈ ਜੋ ਕਿਛ ਹਰ ਗਰਾਵੈ ਸੋ ਏਕ ਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਬਲ ਹੈ ਤਿੰਨ ਸਭ ਵਰਨ ਚਾਰੇ ਕਾਣੀ ਸਭ ਸ੍ਰਿਸ਼ਟ ਗੁਲੇ ਗ੍ਰਸਤ ਗੁਰੂ ਆਗੈ ਕਰ ਕਮਾਵਣ ਕੌਦੀ ਹਰ ਸੇਵੈ ਕੀ ਐਸੀ ਵਡਿਆਈ ਦੇਖੋ ਹਰ ਸੰਤ ਹੋ ਜਿਨ ਵਿੱਚੋਂ ਕਾ ਨਗਰੀ ਦੁਸ਼ਮਣ ਦੂਤ ਸਭ ਮਾਰਗੜੀਐ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਕਰ ਆਪ ਰੱਖ ਲਈਏ ਸਲੋਕ ਮਹਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨ ਕੋ ਧਿਆਨ ਲਾਗੈ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੈ ਦੁੱਖ ਆ ਗਿਆ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਬਲਾਗੈ ਨਾਨਕ ਸਹਿਜੇ ਸੁਖ ਹੋਏ ਅਦਰੋ ਬ੍ਰਹਮ ਪੋ ਭਾਗੇ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮ ਵੇਖਣ ਬੋਲਣਾ ਨਾਮ ਜਪ ਸੁਖ ਪਾਇਆ ਨਾਨ ਗੁਰਮ ਗਿਆਨ ਪ੍ਰਕਾਸ਼ਿਆ ਤਨ ਗਿਆਨ ਦੇਰ ਚੁਕਾਇਆ ਮਲਾ ਤੀਜਾ ਮਨਮੁਖ ਮੈਲੇ ਮਰਹਿ ਗਵਾਰ ਮਨੁੱਖ ਨੇ ਹਰ ਰਾਖਿਆ ਉਤਾਰ ਪੰਥ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵੈ ਹਾਂ ਮੈਂ ਮਲਜਾਈ ਅੰਦਰ ਸੰਸਾ ਦੁਖ ਵਿਆਪੈ ਸੰਤਨਤਾ ਨਿੰਦ ਪਾਰ ਦੂਜੇ ਭਾਈ ਸੁਤੇ ਕਵਨ ਜਾਗੈ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸਾ ਨਾ ਵਿਚਾਰ ਹੈ ਇਹੋ ਮਨਮੁੱਖਾ ਵਿਚਾਰ ਹਰ ਨਾਮ ਨਾ ਪਾਇਆ ਵਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੂੰ ਹਰ ਭਗਤ ਸੱਚ ਬਖਸ਼ਿਆ ਨਾ ਸੋ ਸੱਚਾ ਸਾਹ ਤਿਸ ਕੀ ਮੋਹਤਾ ਜੀ ਲੋਕ ਕਰਦਾ ਹੋਰ ਤਾਂ ਹਟਣਾ ਬਥਨਾ ਵੇਸਾ ਭਸਤ ਨਾ ਕੋ ਸਨਮੁਖ ਹੋਵੈ ਸੁਹਾਰਾ ਸਲਹਿ ਬੇਮੁਖ ਭਸ ਪਾ ਹਰ ਕੇ ਨਾਮ ਕੇ ਬਾਰੀ ਹਰ ਭਗਤ ਹੈ ਜਮ ਜਗਾਤੀ ਤਿਨਾ ਨੇੜ ਨਾ ਜਾਓ ਜਾ ਨਾਨਕ ਹਰ ਨਾਮ ਤਾਂ ਲੱਦਿਆ ਸਦਾ ਵੈ ਪ੍ਰਭਾਵ ਸਲੋਕ ਮਲਾ ਤੀਜਾ ਇਸ ਜਗ ਮੈਂ ਭਗਤ ਹਰ ਧਨ ਖੱਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅੰਧ ਨਾਮ ਧਿਆਇਆ ਵੇਖਿਆ ਮਾਹੇ ਉਦਾਸ ਹੈ ਹਉ ਮੈਂ ਸ਼ਬਦ ਜਲਾਇਆ ਆਪ ਤਰਿਆ ਕੁੱਲ ਉਦਰੇ ਤਰਜਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਬਲਾਇਆ ਬ੍ਰਹਮਾ ਵਿਸ਼ਨਵਾ ਦੇਵ ਤ੍ਰੈ ਗੁਣ ਭੁੱਲੇ ਹਮੈ ਮੋਹ ਵਧਾਇਆ ਪੰਡਿਤ ਪੜ ਪੜ ਮੋਨੀ ਭੁੱਲੇ ਦੂਜੇ ਪਾਏ ਚਿਤਲਾਇਆ
ਜੋਗੀ ਜੰਗਮ ਸੰਨਿਆਸੀ ਭੁੱਲੇ ਬਿਨ ਗੁਰ ਤਤ ਨ ਪਾਇਆ। ਮਨ ਮੁਖੋ ਦੁਖੀਏ ਸਦਾ ਭ੍ਰਮ ਭੁੱਲੇ ਤਿਨੀ ਵਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸਹੀ ਜਨ ਸਮਦੇ ਜੀ ਆਪੇ ਬਖਸ ਮਿਲਾਇਆ। ਮਲਾ ਤੀਜਾ ਨਾਨਕ ਸੋ ਸਲਾਹੀਆ ਜਿਸ ਪਾਸੋਂ ਸਭ ਕੁਛ ਹੋਏ ਤਿਸੇ ਸੇਵੋ ਪ੍ਰਾਣੀਓ ਤਿਸ ਬਿਨਵਰ ਨਾ ਕੋਏ। ਮਨ ਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ ਜਿਨ ਗੁਰਮੁਖ ਹਰ ਨਾਮ ਤਨ ਨਾ ਖੱਟਿਓ ਸੇ ਦੇਵਾਲੀ ਹੈ ਜੁਗ ਮਾਹੀ ਉਹੇ ਮੰਗਦੇ ਫਿਰੇ ਸਭ ਜਗਤ ਮਾਹੇ ਕੋਈ ਮੋਹੇ ਤੁਕ ਨਾ ਤਿਨ ਕੋ ਪਾਹੇ ਪ੍ਰਾਈ ਵਕੀਲੀ ਕਰੇ ਆਪਣੀ ਪ੍ਰਤੀਤ ਖੋਬਨ ਸਗਬਾ ਵੀ ਆਪ ਲਗਾਏ। ਜਿਸ ਤਨ ਕਾਰਨ ਚੁਗਲੀ ਕਰੇ ਸੋ ਤਨ ਚੁਗਲੀ ਹੱਥ ਨਾ ਆਵੈ ਉਹ ਭਾਵੈ ਤਿਥ ਜਾਏ। ਗੁਰਮੁਖ ਸੇਵਕ ਪਾਏ ਹਰ ਤਨ ਮਿਲੇ ਤਿੱਥੋਂ ਕਰਮਹੀਣ ਲੈ ਨਾ ਸਕੇ ਹੋਰ ਥੈ ਦੇਸ ਸੰਤਰ ਹਰ ਤਨ ਨਾਹੈ। ਸਲੋਕ ਮਲਾ ਤੀਜਾ ਗੁਰਮੁਖ ਸੰਸਾ ਮੋਹ ਨਾ ਹੋਵੇ ਚਿੰਤਾ ਵਿੱਚੋਂ ਜਾਏ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕੁਛ ਨਾ ਜਾਏ। ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲਾਇਨ ਪੰਨੇ ਪਾਏ। ਮਲਾ ਤੀਜਾ ਕਾਲ ਮਾਰ ਮਨਸਾ ਮਨੇ ਸਮਾਣੀ ਅੰਤਰ ਨਿਰਮਲਾਉ ਅੰਦਰ ਜਾ ਗਏ ਕਦੇ ਨਾ ਸੋਵੈ ਸਹਿਜੇ ਅੰਮ੍ਰਿਤ ਪਿਆਓ ਮਿੱਠਾ ਬੋਲੇ ਅੰਮ੍ਰਿਤ ਬਾਣੀ ਅੰਦਰ ਹਰ ਗੁਣ ਗਾਓ। ਨਿਜ ਘਰ ਵਾਸਾ ਸਦਾ ਸੋਂਦੇ ਨਾਨਕ ਤਿਨ ਮਿਲਿਆ ਸੁਖ ਭਾਵ ਪੌੜੀ ਹਰ ਧਨ ਰਤਨ ਜਵੇਰੀ ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ। ਜੇ ਕਿਸੈ ਕਿਹੋ ਦਿਸ ਆਵੈ ਤਾਂ ਕੋਈ ਕਿਹੋ ਮੰਗ ਲਹੇ ਅੱਕੈ ਕੋਈ ਕਿਹੋ ਦੇਵਾਏ ਇਹੋ ਹਰ ਧਨ ਜੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ। ਜਿਸਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਏ ਤੇ ਸਾਰ ਧਨ ਕੀ ਵੰਡ ਹੱਥ ਆਵੈ ਜਿਸਨੂੰ ਕਰਤੈ ਤੁਰ ਲਿਖ ਪਾਇਆ। ਇਸ ਧਨ ਹਰ ਧਨ ਕਾ ਕੋਈ ਸਰੀਕ ਨਾਹੀਂ ਕਿਸੇ ਕਾ ਖਤ ਨਾਹੀਂ ਕਿਸੇ ਕਾ ਸੀਵ ਬੰਨੈ ਰੋਲ ਨਾਹੀਂ। ਜੇ ਕੋ ਹਰ ਧਨ ਕੀ ਵਕੀਲੀ ਕਰੇ ਤਿਸ ਕਾ ਮੂੰਹ ਹਰ ਚੌ ਕੁੰਡਾਂ ਵਿੱਚ ਕਾਲਾ ਕਰਾਇਆ। ਹਰ ਕੈ ਜਿਸੇ ਨਾਲ ਕਿਸੇ ਜੋਰ ਵਕੀਲੀ ਨਾ ਚੱਲਹੀ ਦਿਉ ਦਿਉ ਨਿਤ ਨਿਤ ਚੜੇ ਸਵਾਇਆ। ਸਲੋਕ ਮਹਲਾ ਤੀਜਾ ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਬਰੈ ਤੇਰੇ ਵਾਰ ਸਤਿਗੁਰ ਸੁਖ ਵਿਖਾ ਲਿਆ। ਸਲਾਹ ਸ਼ਬਦ ਵਿਚਾਰ ਨਾਨਕ ਅਵਰ ਨਾ ਸੋਚਾਈ ਹਾਰ ਬਿਨਾ ਬਖਸ਼ਣ ਹਾਰ। ਮਹਲਾ ਤੀਜਾ ਹਮੈ ਮਾਇਆ ਮੋਹਣੀ ਦੂਜੇ ਲੱਗੇ ਜਾਏ ਨਾ ਇਹ ਸਮਾਰੀ ਨਾ ਮਰੇ ਨਾ ਇਹ ਹੱਟ ਵਿਖਾਏ। ਗੁਰ ਕੈ ਸ਼ਬਦ ਪ੍ਰਚਾਲੀ ਹੈ ਤਾਂ ਇਹ ਵਿੱਚੋਂ ਜਾਏ ਤਾਂ ਮਨ ਹੋਵੇ ਉਜਲਾ ਨਾ ਵਸੈ ਮਨਾਏ। ਨਾਨਕ ਮਾਇਆ ਕਾ ਮਾਨ ਸ਼ਬਦ ਹੈ ਗੁਰਮੁਖ ਪਾਇਆ ਜਾਏ। ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤੁਰੋਂ ਹੁਕਮ ਬੋਜਨ ਸਾਣਾ ਪੁੱਤੀ ਪਤੀ ਜਵਾਈ ਸਕੀ ਅੱਗੋ ਪਿੱਛੋਂ ਟੋਲ ਡਿੱਠਾ ਲਾਇਓ ਹੁਣ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰ ਹਰ ਬਖਸਿਓ ਉਸ ਸਭ ਜਹਾਨ ਜੇ ਸਤਿਗੁਰ ਨੋ ਮਿਲ ਮੰਨੇ ਸੁਹਲਤ ਪਲਤ ਸਿਜੈ ਜੀ ਮੁਖ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ। ਜਾਂ ਨਾਨਕ ਕਹਿ ਬਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪਾਉਂਦੀ ਭੇਤ ਦੇਖ ਕਹਿ ਸਭ ਆਏ ਪਏ ਸਤਿਗੁਰੀ ਪੈਰੀ ਲਾਇਓ ਨ ਸਭਨਾ ਕਿਉਂ ਮਨਹੋ ਗਵਾਨ। ਸੋ ਮਲਾ ਪਹਿਲਾ ਕੋਈ ਬਾਹੇ ਕੋ ਲੂਣੇ ਕਾ ਪਾਏ ਖਲਿਆਨ ਨਾਨਕ ਏ ਨ ਜਾਪਈ ਕੋਈ ਖਾਏ ਨਿਦਾਨ। ਮਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਸੋ ਭਾਵੈ ਸੋਏ ਪੌੜੀ ਪਰ ਬ੍ਰਹਮ ਦਿਆਲ ਸਾਗ ਤਾਰਿਆ। ਗੁਰੂ ਪੂਰੇ ਮਿਹਰਬਾਨ ਭਰਮ ਪਉ ਮਾਰਿਆ ਕੰਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ। ਅੰਮ੍ਰਿਤ ਨਾਮ ਨਿਦਾਨ ਕੰਠੁਰ ਤਾਰਿਆ ਨਾਨਕ ਸਾਧ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹਲਾ ਤੀਜਾ ਜਿਨੀ ਨਾਮ ਵਸਾਰਿਆ ਕੂੜੇ ਕਹਿਣ ਕਹਾਨ ਪੰਜ ਚੋਰ ਤਿੰਨਾ ਘਰ ਮੋਹਨ ਹੋਮੇ ਅੰਦਰ ਸਨ ਸਾਖਤ ਮੁੱਠੇ ਦੁਰਮਤ ਹਰ ਰਸ ਨਾ ਜਣਨ। ਜਿਨੀ ਅੰਮ੍ਰਿਤ ਭਰਮ ਲੁਟਾਇਆ ਵਿਕਸਿਓ ਰਚੈ ਰਚਨ ਦੁਸ਼ਟਾਂ ਸੇਤੀ ਬ੍ਰਹੜਈ ਜਨ ਸਿਉ ਬਾਦ ਕਰਨ। ਨਾਨਕ ਸਾਹਿਤ ਨਰਗ ਮਹਿ ਜੰਮ ਬਧੈ ਦੁੱਖ ਸਹਨ ਭਾਇਆ ਕਿਰਤ ਕਮਾਮ ਦੇ ਜਿਵ ਰਾਖੈ ਤੇ ਵਿਰਹਨ। ਮਲਾ ਤੀਜਾ ਜੀ ਸਤਿਗੁਰ ਸੇਵਿਆ ਤਾਣ ਦਾਣੇ ਤਿਸ ਸਤਿ ਗ੍ਰਾਸ ਸਾਰਾ ਮਨ ਵਸੈ ਜੰਮ ਜੋਹੇ ਨਾ ਸਕੈ ਤਿਸ ਹਿਰਦੇ ਹਰ ਹਰ ਨਾਮ ਰਸ ਕਵਲਾ। ਸੇਵਕ ਤਿਸ ਹਰ ਦਸਾ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹੋ ਸਤਿ ਕਰਵਾਣੇ ਤਿਸ ਜਿਨ ਕਾ ਪੂਰਵ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰ ਸੋ ਪਰਮੇਸ਼ਰ ਸੁਣਿਆ। ਸੋਏ ਵਰਤਿਆ ਜਗਤ ਮੈਂ ਕਟਕਟ ਮੁਖ ਭਣਿਆ ਬਹੁਤ ਵਡਿਆਈਆਂ ਸਹਿਬ ਬਿਹੇ ਨਹਿ ਜਾਏ ਗਣੀਆਂ ਸੱਚ ਸਹਿਜ ਅਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ।
ਨਾਨਕ ਮਨ ਧਨ ਜਿਸ ਪਰ ਵਸੈ ਵਾ ਸਤਿਗੁਰ ਬਾਣੇ ਤਿਸ ਜਨ ਕਾ ਪੁਰਬ ਲਿਖਿਆ ਰਸੰਤ ਜਨਾ ਜਿਸ ਪਾਉੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁੱਖ ਬਣਿਆ ਬਹੁਤ ਵਡਾਈਆਂ ਸਾਹਿਬ ਨਾ ਨਾ ਹੀ ਗਿਣਿਆ ਸਾਜ ਸਾਜ ਅਨੰਦ ਸਤਿਗੁਰ ਬਸ ਸੱਚੀ ਗੁਰਮਣੀਆ ਨਾਨਕ ਸੰਤ ਸਵਾਰੇ ਪਰ ਆਪਣਾ ਸੱਚੇ ਸੇ ਆਪਣਾ ਸੁਗਮਲਾ ਤੀਜਾ ਆਪਣਾ ਆਪ ਨ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਰ ਰਹੇ ਹਜੂਰ ਮਨ ਮੁੱਖ ਜਨਮ ਗਵਾਇਆ ਝੂਠੇ ਲਾਲਚ ਗੁਰ ਨਾਨਕ ਸਿਮਲਾ ਨੋ ਸੱਚੇ ਸਬਦ ਦੂਰ ਮਲਾ ਤੀਜਾ ਹਰ ਪ੍ਰਭ ਸੱਚਾ ਸੋਲਾ ਗੁਰ ਮੁੱਖ ਨਾਮ ਗੋਬਿੰਦ ਆਦਰ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਬੜਭਾਗੀ ਹਰ ਪਾਇਆ ਪੂਨ ਪਰਮਾਨੰਦ ਨਾਨਕ ਨਾਮ ਸਲਾਹਿਆ ਬੋਲਣਾ ਮਨ ਤਨ ਭੰਗ ਕੋਈ ਨੰਤਰ ਹੋਵੇ ਸਤਿਗੁਰ ਕਾ ਫਿਰ ਸਰਨ ਗੁਰ ਪਾਵੈ ਪਿਛਲੇ ਗੁਣ ਸਤਿਗੁਰ ਬਖਸ ਲਹੇ ਸਤਸੰਗਤ ਨਾਲ ਰਲਾਵੈ ਜੋ ਮੀ ਬੁੱਠੇ ਕਲੀਆਂ ਨਾਲ ਆ ਟੋਪੀਆਂ ਕਾ ਜਲ ਜਾਏ ਪਵੈ ਵਿੱਚ ਸਰਸਰੀ ਸਰਸਰੀ ਮਿਲ ਤਰ ਪਵਿੱਤਰ ਭਾਵਨ ਹੋਏ ਜਾਵੈ ਇਹ ਵਡਿਆਈ ਸਤਿਗੁਰ ਵੈਰ ਵਿੱਚ ਜਿੱਤ ਮਿਲੀਐ ਤਿਸ ਨਾ ਭਗੁਤਰੈ ਹਰ ਸ਼ਾਂਤ ਤੜਾਵੈ ਨਾਨਕੇ ਅਚੱਜ ਦੇਖੋ ਮੇਰੇ ਹਰ ਸੱਚੇ ਸਾਹ ਕਾ ਜੇ ਸਤਿਗੁਰ ਨੋ ਮੰਨੇ ਸੋ ਸਭਨਾ ਭਾਵ ਹੈ ਸੁਧ ਬਿਲਾਵਲ ਬਣੀ ਭਗਤਾ ਕੀ ਕਬੀਰ ਜੋ ਕੀ ਗਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਸੰਸਾਰ ਭਿਖ ਨਾ ਰਹਿ ਨਾ ਕੋ ਪਾਈ ਹਰੇ ਸੁਧੇ ਸੁਧੇ ਰੇਗ ਚਲੋ ਤਮ ਨਤਰ ਕੁਦ ਗਾ ਦਵਈਆ ਹਰੀ ਰਾਹ ਬਾਰੇ ਬੁੱਢੇ ਤੁਰਨੇ ਭਈਆ ਸਭ ਹੂੰ ਜਮ ਲੈ ਜਾਈ ਹਰੇ ਮਾਨਸ ਬਪਰਾ ਮੂਸਾ ਕਿਨੋ ਮੀਚ ਬਲਈਆ ਖਾਈ ਰੇ ਧਨਵੰਤਾਰ ਨਿਰਧਨ ਮਨਹੀ ਤਾਂ ਕੀ ਕੁਛ ਨਾ ਖਾਈ ਰੇ ਰਾਜਾ ਪ੍ਰਜਾ ਸਮ ਕਰ ਮਾਰ ਐਸੋ ਕਾਲ ਬੜਾਈਏ ਨੀ ਰੇ ਹਰ ਕਿਸੇ ਬਕ ਜੋ ਹਰ ਪਾਏ ਦਨੇ ਕੀ ਕਥਾ ਨਾਰੀ ਰੇ ਆਵੇ ਨਾ ਜਾਹੇ ਨਾ ਕਭੂ ਮਰਤੇ ਪਰ ਬ੍ਰਹਮ ਸੰਗਾਰੀ ਰੇ ਪੁੱਤਰ ਕਲੱਤਰ ਲਸੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਣੋ ਰੇ ਸੰਤੋ ਮਿਲਹਿ ਸੰਗ ਪਾਣੀ ਰੇ ਬਿਲਾਵਲ ਵਿਦਿਆ ਨਾ ਪ੍ਰਹੋਤ ਬਾਦ ਨਹੀਂ ਜਾਣੋ ਹਰ ਗੁਣ ਕਥ ਸੁਣੋ ਤਬਰਾਨੋ ਮੇਰੇ ਬਾਬਾ ਮੈਂ ਬੋਰਾ ਸਭ ਕਲਕ ਸਿਆਨੀ ਮੈਂ ਬੋਰਾ ਮੈਂ ਬਿਗਰਿਓ ਬਿਗਰੇ ਮਤ ਔਰਾ ਰਹੋ ਆਪ ਨ ਬੋਰਾ ਰਾਮ ਕੀਓ ਬੋਰਾ ਸਤਿਗੁਰ ਜਾਰ ਗਯੋ ਪਰਮੂਰਾ ਮੈਂ ਬਿਗਰੇ ਆਪਣੀ ਮਤ ਕੋਈ ਮੇਰੇ ਪਰਮ ਭੂਲੋ ਮਤ ਕੋਈ ਸੋ ਮਹਾਰਾਜ ਜੋ ਆਪ ਨਾ ਪਛਾਣੇ ਆਪ ਜਾਣੇ ਤਾਂ ਇੱਕ ਜਾਣੇ ਆਪ ਹੈ ਨਾ ਮਾਤਾ ਸੋ ਕਬੂ ਨਾ ਮਾਤਾ ਕਹਿ ਕਬੀਰ ਰਾਮੈ ਰੰਗਰਾ ਤਬਲਾਬਲ ਗ੍ਰਹਿ ਤਾਜ ਬਨ ਖੰਡ ਜਾਈਏ ਚੁਨ ਖਾਈਏ ਕੰਧਾ ਅਜ ਵਿਕਾਰ ਨਾ ਛੋੜੇ ਪਾਪੀ ਮਨਮੰਦਾ ਕਿਉਂ ਝੂਠ ਹੋ ਕੈਸੇ ਤਰੋ ਭਵਜਲ ਨਿਤ ਪਾਰੀ ਰਾਖ ਰਾਖ ਮੇਰੇ ਵਿਠਲਾ ਜਨ ਸਰਨ ਤੁਮਾਰੀ ਰਹੋ ਵੇਖੇ ਵੇਖੇ ਕੀ ਵਾਸਨਾ ਤਜੀਏ ਨਹ ਜਾਹੀ ਅਨਿਕ ਯਤਨ ਕਰ ਰੱਖੀਏ ਫਿਰ ਲਪਟਾਈ ਜਰਾ ਜੀਵਨ ਜੋ ਬਣਾ ਗਿਆ ਕਿਛ ਕੀ ਅਨਾਨੀਕਾ ਜਿਉਂ ਜੇਰਾ ਨਿਰਮੋਲ ਕੋ ਕੌੜੀ ਲਗਮੀ ਕਾ ਕੋ ਕਬੀਰ ਮੇਰੇ ਮਾਧਵਾ ਤੂੰ ਸਰਵਿਆਪੀ ਤੁਮ ਸਭ ਸਰ ਨਾਹੀ ਦਿਆਲ ਮੋਹੇ ਸਮ ਸਰ ਪਾਪੀ ਬਲਾਵਲੋ ਨੇ ਤੋਠ ਗੋਰੀ ਗਾਗਰ ਆਨੇ ਲਿਪਤਾ ਜੀ ਹੋ ਗਾਇਓ ਤਾਨਾ ਬਾਨਾ ਕੁਛ ਨਾ ਸੂਝੇ ਹਰ ਹਰ ਰਸ ਲਪਟਿਓ ਹਮਰੇ ਕੁਲ ਕੋਨੇ ਰਾਮ ਗਾਏ ਹੋ ਜਬ ਕੀ ਮਾਲਾ ਲਈ ਨੂਤੇ ਤਬ ਤੇ ਸੁਖ ਨਾ ਪਇਓ ਰਹੋ ਸੁਣੋ ਜਠਾਨੇ ਸੁਣੋ ਦਰਾਨੀ ਅਚਾਰੇ ਕਪਇਓ ਸਾਸੋਤ ਇਹ ਨ ਮੁੜੀਐ ਕੋਈ ਏ ਮੁੜੀਐ ਕੋ ਨਾ ਮੋਯੋ ਸਭ ਸੁਖਾਂ ਕਹੀਕ ਹਰ ਸਵਾਮੀ ਸੋ ਗੁਰੂ ਨਾਮ ਦੇਵ ਸੰਤ ਪ੍ਰਹਲਾਦ ਕੀ ਪੈ ਜਿਨ ਰਾਖੀ ਅਰਨਾਕਸ਼ ਨੱਖ ਵਿਦਰਿਓ ਘਰ ਕੇ ਦੇ ਪਿਤਰ ਕੀ ਛੋੜੀ ਗੁਰ ਕੇ ਹੋ ਸ਼ਬਦ ਲੈ ਹੋ ਕਦ ਕਬੀਰ ਸਗਲ ਪਾਪ ਖੰਡਨ ਸੰਤਾ ਲੈ ਉਦਰਿਓ ਮਿਲਾਵ ਲੈ ਕਉ ਹਰ ਸਮਾਨ ਨਹੀਂ ਰਾਜ ਆਈ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤਾ ਦਿਵਾਜਾ ਰਹਾਓ ਤੇਰੋ ਜਨ ਹੋਏ ਸੋਏ ਕਰੋ ਲੈ ਤੀਨ ਭਵਨਾ ਪਰ ਸਾਜਾ ਹਾਥ ਵਸਾਰ ਸਕੇ ਕੋ ਜਨ ਕੋ ਬੋਲ ਸਕਨਾ ਅੰਦਾਜਾ ਚੇਤ ਚੇਤ ਮੂੜ ਮਨ ਮੇਰੇ ਬਾਜੇ ਅਨਦ ਵਾਜਾ ਕਹਿ ਕਬੀਰ ਸੰਸਾ ਪਰਮ ਜੋ ਕੋ ਤਰੂਪ ਲੈ ਨਵਾਜਾ ਬਲਾ ਬਲਾ ਰਾਖ ਲੇ ਹਮ ਤੇ ਵਿਗਰੀ ਸੀਲ ਧਰਮ ਜਪ ਭਗਤ ਨਗਿਨੀ ਹਾਂ ਵਿਮਾਨ ਢੇਡ ਬਗਰੀ ਰਹਾਓ ਅਮਰ ਜਾਨ ਸੰਚੀ ਹੇ ਕਾਇਆ ਏ ਮਿਥਿਆ ਕਾਚੀ ਗਗਰੀ ਜਿਨੇ ਨਵਾਜ ਸਾਜ ਹਮਕੀਏ ਤਿਸੇ ਵਿਸਾਰ ਅਬਰ ਲਗਰੀ ਸੰਦਕ ਤੋਏ ਸਾਧ ਨਹੀਂ ਕਹੀਓ ਸਨ ਪ੍ਰੈਤ ਮਰੀ ਬਗਰੀ ਗਹਿ ਕਬੀਰ ਇਹ ਬਿਨਤੀ ਸੁਣੀ ਹੋ ਮਤ ਕਾਲੋ ਜੰਪਕੀ ਖਬਰੀ ਸਨ ਪ੍ਰੈਤ ਮਰੀ ਬਗਰੀ ਗਹਿ ਕਬੀਰ ਇਹ ਬਿਨਤੀ ਸੁਣੀਆ
ਸੁਣੀ ਹੋ ਮਾਤਾ ਕਹ ਲੋ ਜਮ ਕੀ ਖਬਰੀ। ਬਿਲਾਵਲ ਦਰਮਾ ਦੇ ਠਾਡੇ ਦਰਬਾਰ, ਤੁਝ ਬਿਨ ਸੋਤ ਕਰੇ ਕੋ ਮੇਰੀ ਦਸਾਂ ਦੀ ਜੈ ਕੁਲਗਵਾਰ। ਰਹੋ ਤਮ ਤਨ ਤਨੀ ਉਧਾਰ ਤਿਆਗੀ, ਸਿਮਰਨ ਸੁਨੀਅਤ ਸੁਜਸ ਤੁਮਾਰ। ਮਾਗੋ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਜੈ ਦੁਨਾਮਾ ਬਿਪ ਸੁਧਾਮਾ, ਤਿਨ ਕੋ ਕਿਰਪਾ ਪਈ ਹੈ ਅਪਾਰ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇ ਤਨਵਾਰ। ਬਿਲਾਵਲ ਡੰਡਾ ਮੁਦਰਾ ਗਿੰਦਾ ਧਾਰੀ, ਬ੍ਰਹਮ ਕੈ ਪਾਏ ਪਾਵੈ ਭੀਖਧਾਰੀ। ਆਸਨ ਪਵ ਦੂਰ ਗਰਭਵਰੇ, ਛੋੜ ਕਪੜਾ ਨਿਤ ਹਰ ਭਜ ਭਵਰੇ। ਰਹਾਉ ਜੇ ਤੂੰ ਜਾਚੇ ਸੋ ਤ੍ਰਿਪੁਨ ਭੋਗੀ, ਕਹਿ ਕਬੀਰ ਕੇ ਸੋ ਜੰਗ ਜੋਗੀ। ਬਿਲਾਵਲ ਇਨ ਮਾਇਆ ਜਗਦੀਸ਼ ਸੁਖਸਾਈ, ਤੁਮਰੇ ਚਰਨ ਸਾਰੇ ਕਿੰਚਨ ਪ੍ਰੀਤ ਨਾ ਉਪਜੈ। ਜਨ ਕੋ ਜਨ ਕਹਾ ਕਰੇ ਵਿਚਾਰੇ, ਰਹਾਉ ਤ੍ਰਿਗ ਧਨ ਤ੍ਰਿਗ ਧਨ ਤ੍ਰਿਗ, ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਬਣੀ। ਇਸ ਮਾਇਆ ਕੋ ਦ੍ਰਿੜ ਕਰ ਜਾ, ਆਖੋ ਬਾਂਧੇ ਆਪ ਵਚਨੀ। ਕਿਆ ਕੀਤੀ ਕਿਆ ਲੇ ਵਾਦੀ, ਪ੍ਰਪੰਚ ਝੂਠ ਗਵਾਨਾ। ਕਹਿ ਕਬੀਰ ਤੇ ਅੰਤ ਗੁਤੇ ਆਇਆ ਕਾਲ ਨਿਦਾਨਾ। ਬਿਲਾਵ ਸਰੀਰ ਸਰੋਰ ਭੀਤਰੇ ਆਚੇ ਕਮਲ ਅਨੂਪ, ਪਰਮ ਜੋਤ ਪ੍ਰਕੋਤ ਮਹੂ ਜਾ ਕਹਿ ਰੇਖ ਨਾ ਰੂਪ। ਰੇ ਮਨ ਹਰ ਭਜ ਭ੍ਰਮ ਤਜੋ ਜਗ ਜੀਵ ਰਾਮ। ਰਹਾਉ ਆਵਤ ਕਛੂਨਾ ਦਿਸੈ ਦੈ ਦਿਸੈ ਜਾਤ, ਜੈ ਜੈ ਬਿਨਸੈ ਤਹੀ ਜੈਸੈ ਪੂਰੇ ਵਨ ਪਾਤ। ਮਿਥਿਆ ਕਰਮਾਇਆ ਤਜੀ ਸੁਖ ਸਹਿਜ ਵਿਚਾਰ, ਕਹਿ ਕਬੀਰ ਸੇਵਾ ਕਰੋ ਮਨ ਮਨ ਜਮਰਾਰ। ਬਿਲਾਵਲ ਜਨਮ ਮਰਨ ਕਾ ਭਰਮ ਗਇਆ ਗੋਬਿੰਦ ਲਿਵਲਾਗੀ, ਜੀਵ ਸੁਨ ਸਮਾਨਿਆ ਗੁਰਸਾਖੀ ਜਾਗੀ। ਰਹੋ ਕਾਸੀ ਤੇ ਤੁਨੋ ਬਜੈ, ਤੁਨ ਕਾਸੀ ਜਾਈ ਕਾਸੀ ਬੂਟੀ ਬਣਤਾ, ਤੁਨ ਕਹਾ ਸਮਾਈ ਤਰਕੁਟੀ ਸੰਦ। ਮੈਂ ਪੇਖਿਆ ਘਟ ਹੂੰ ਘਟ ਜਾਗੀ, ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ। ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ, ਕੋ ਕਬੀਰ ਅਬ ਜਾਣਿਆ ਗੋਬਿੰਦ ਮਨਮਾਨਾ। ਬਿਲਾਵਲ ਚਰਨ ਕਮਲ ਜਾ ਕਹਿ ਰਿਦੈ ਬਸੈ, ਸੋ ਜਨ ਕੋ ਡੋਲੈ ਦੇਵ ਮਾਨੋ ਸਭ ਸੁਖ ਨੋ ਨਿਧਤਾ। ਕੈ ਸਹਿਜ ਸਹਿਜ ਜਸ ਬੋਲੈ ਦੇਵ, ਰਹਾਉ ਤਬ ਹੈ ਮਤ ਜਾਉ ਸਭ ਮੈਂ ਭੇਖੈ, ਕੁਟ ਲਗਾਂਠ ਜਬ ਖੋਲੈ ਦੇਵ। ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੈ ਦੇਵ, ਜਾਏ ਉਹ ਜਾਏ ਤਹੀਂ ਸੁਖ ਪਾਵੈ ਮਾਇਆ ਤਾਸਨਾ ਝੋਲੈ ਦੇਵ। ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਓਂਕਾਰ ਸਤਿਗੁਰ ਸਾਹਿਬ। ਸਫਲ ਜਨਮ ਮੋਕੋ ਗੁਰ ਕੀ ਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ, ਗਿਆਨ ਅੰਜਨ ਮੋਕੋ ਗੁਰਦੀਨਾ। ਰਾਮ ਨਾਮ ਬਿਨ ਜੀਵਨ ਮਨ ਹੀਨ, ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵ ਸਿਓ ਜੋ ਸਮਾਨਾ। ਬਿਲਾਲ ਬਾਣੀ ਰਵਿਦਾਸ ਭਗਤ ਕੀ ਓਂਕਾਰ ਸਤਿਗੁਰ ਪ੍ਰਸਾਦ। ਦਾਰ ਦੇਖ ਸਭ ਕੋ ਅਸੈ ਐਸੀ ਦਸਾ ਮਾਰੀ, ਅਸ਼ਟ ਦਸਾ ਸਿੱਧ ਕਰ ਤਲੈ ਸਹਿ ਕਿਰਪਾ ਤਵਾਰੀ। ਤੂੰ ਜਾਣਤ ਮੈਂ ਕਿਛੁ ਨਹੀਂ ਭਵ ਖੰਡਨ ਰਾਮ, ਸਗਲ ਜੀ ਸਨਾਗਤੀ ਪੂਰਨ ਕਾਮ। ਰਹਾਉ ਜੋ ਤੇਰੀ ਸਨਾਗਤਾ ਤੇ ਨਾਹੀ ਭਾਰ, ਊਜ ਨੀਚ ਤੁਮ ਤੇ ਤਰੇ ਆਲ ਸੰਸਾਰ। ਕਹਿ ਰਵਿਦਾਸ ਕਥ ਕਥਾ ਬਹੁ ਕਾਇਗਰੀ, ਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ। ਜੈ ਬਿਲਾਵਲ ਜੇ ਕੁਲ ਸਾਧ ਵੈਸਨੋ ਹੋਏ, ਵਰਨ ਅਵਰਨ ਰੰਗ ਨਹੀਂ ਈਸ਼ਰ ਬਿਮਲਵਾਸ ਜਾਣੀਐ ਜਗ ਸੋਏ। ਰਹੋ ਬ੍ਰਹਮਣ ਬੈਸੂਦ ਅਰ ਖੱਤਰੀ ਡੋਮ ਚੰਡਾਲ ਮਲੇਸ਼, ਮਨ ਸੋਏ ਹੋਏ ਪਨੀਤ ਭਗਵੰਤ ਭਜੰਤੇ ਆਪ ਤਾਰ ਤਾਰੇ ਕੁਲ ਹੋਏ। ਧਨ ਸੋ ਗਾਉ ਧਨ ਸੁਠਾਉ ਧਨ ਪ੍ਰਨੀਤ ਕੁਟੰਬ, ਸਭ ਲੋਏ ਜਿਨ ਪੀਆ ਸਾਰ ਰਸ ਤਜੇ ਅਣ ਰਸ ਹੋਏ। ਰਸ ਮਗਨ ਡਾਰੇ ਵਿਖੋਏ, ਪਣ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਜੈਸੇ ਪ੍ਰੈਨ ਪਾਤ ਰਹੇ ਜਲ ਸਮੀਪ, ਪਨ ਰਵਿਦਾਸ ਜਨਮੈ ਜਗ ਹੋਏ। ਮਾਣੀ ਸਦਨੇ ਕੀ ਰਾਗ ਬਿਲਾਵਲ ਏਕੰਕਾਰ ਸਤਿਗੁਰ ਪ੍ਰਸਾਦ। ਨਿਪਕਨਿਆ ਕੇ ਕਾਨ ਏਕ ਭਇਆ ਬਿਗਤਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ। ਪਵ ਗੁਨ ਕਹਾ ਜੁਗਤ ਗੁਰਾ ਕੋ ਕਰਨ ਮਨਾਸੈ, ਸਿੰਘ ਸਰਨ ਕਰ ਜਾਈਐ ਜੋ ਜੰਬ ਕੋ ਗ੍ਰਾਸੈ। ਰਹੋ ਏਕ ਬੂੰਦ ਜਲ ਕਾਰਨ ਚਤ੍ਰ ਕਾ ਦੁਖ ਪਾਵੈ, ਪਰ ਗਏ ਸਾਗਰ ਮਿਲੈ ਫੁਨ ਕਾਮਨਾ ਵੈ। ਪ੍ਰਾਂਸੋਂ ਥਾਕੈ ਥੇਰ ਨਹੀਂ ਕੈਸੇ, ਬ੍ਰਹਮਾਉ ਬੂੜ ਮੂਏ ਨੌਕਾ ਮਿਲੇ ਕਹੋ ਕਹੇ ਚੰਡਾਵੋ।
ਮੈਂ ਨਾਹੀ ਕਛੋ ਨਹੀਂ ਕਿਛੁ ਆਹੇ ਨਾ ਮੂਰਾ ਔਸਲ ਜਾ ਰਾਖ ਲਿਓ ਸਤਨਾ ਜੰਦੋਰਾ ਗੁਰ ਸਤ ਨਾਮ ਕਰਤਾ ਪੁਰਖੰਦ ਪਾਉਨਰ ਬੈਰ ਕਲ ਮੋਤ ਜਿਨ ਸਾਹਿਬ ਅੰਗਰ ਪ੍ਰਸਾਦ ਮੇਰਾ ਗੌਣ ਚਪਦੇ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚਿਤ ਆਸ ਰਾਖ ਹਰ ਉਪਰ ਤਾ ਮਨ ਚਿੰਦੇ ਨਹੀਂ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀ ਵਰਤੈ ਸਭ ਖਾ ਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੇ ਜੈ ਮਨ ਮੇਰੇ ਜੋ ਸਭ ਮੈਂ ਸਵਾਮੀ ਰਿਹਾ ਸਵਾਮਾਈ ਮੇਰੇ ਮਨ ਆਸਾ ਕਰ ਜਗਦੀਸ ਵਸਾਈ ਜੋ ਬਿਨ ਹਰ ਆਸ ਅਵਰ ਕਹੋ ਕਿ ਕੀਜੈ ਜਾ ਨਹਿ ਫਲ ਆਸ ਸਵਿਰਥ ਜਾਈ ਰਹੋ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗੁਆਈ ਇਨ ਕਹਿ ਕਿਛ ਸਾਥ ਨਹੀਂ ਕਹਾ ਕਰਹਿ ਇਹੀ ਬਪੜੇ ਇਨਕਾ ਵਾਹਿਆ ਕੁਛ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਜ ਤਾਰੈ ਤੇਰਾ ਕੁਟੰਬ ਸਭ ਛੜਾਈ ਜੇ ਕਿਛ ਆਸ ਅਵਰ ਕਰਹਿ ਪ੍ਰਮਿਤਰੀ ਮਤੋਂ ਜਾਣੈ ਤੇਰੇ ਕਿਤੇ ਕੰਮ ਆਈ ਇਹ ਆਸ ਪ੍ਰਮਿਤਰੀ ਪਾ ਦੂਜਾ ਹੈ ਖਿਨ ਮਹਿ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਬਾਈ ਆਸਾ ਮਨ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਰਕਰਾਈ ਕਿਛ ਕਿਸੀ ਕਹਿ ਹਾਥ ਨਾਹੀ ਮੇਰੇ ਸਵਾਮੀ ਐਸੀ ਮੇਰੇ ਸਤਿਗੁਰੂ ਬੁਝ ਬੁਝਾਈ ਜਾਂ ਨਾਨਕ ਆਸ ਤੂੰ ਜਾਣੇ ਹਰ ਨਾ ਦਰਸ਼ਨ ਦੇਖ ਹਰ ਰਸ਼ਨ ਤਪਤਾਈ ਗੁਣ ਮਲਾ ਜੋਤਾ ਐਸਾ ਸੇ ਵੀ ਆ ਨਿਤਿਆਈ ਹੈ ਜੋ ਕਿਨ ਮਹਿ ਕਿਲ ਵਿਖ ਸਭ ਕਰੇ ਵਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀ ਜੈ ਤਾ ਹਰ ਨਿਫਲ ਸਭ ਕਲਕ ਵਸਾ ਮੇਰੇ ਮਨ ਹਰ ਸੇਵ ਸੁਖਦਾਤਾ ਸੁਆਮੀ ਜਿਸੇ ਵਿਆਹ ਸਭ ਖੁਲਾਸਾ ਮੇਰੇ ਮਨ ਹਰ ਉਪਰ ਕੀ ਜੈ ਪ੍ਰਵਾਸਾ ਜੈ ਜਾਈ ਐ ਤਨਾਲ ਮੇਰਾ ਸੁਆਮੀ ਹਰ ਆਪਣੀ ਪਹਿਜ ਰੱਖੇ ਜਨ ਉਦਾਸਾ ਰਹਾਓ ਜੇ ਆਪਣੀ ਬਿਰਥਾ ਕਰੋ ਅਬਰਾ ਪਹਿ ਤਾਂ ਆਗਿਆ ਆਪਣੀ ਬਿਰਥਾ ਬਹੁ ਬਹੁਤ ਗੁਡਾਸਾ ਆਨ ਬਿਰਥਾ ਕਹੋ ਹਰ ਆਪਣੇ ਸਵਾਮੀ ਪਹਿ ਜੋ ਤੁਮਰੇ ਦੁਖ ਤਤਕਾਲ ਟਕਾ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਬਰਾ ਪਹਿ ਕਹੀਏ ਅਬਰਾ ਪਹਿ ਕਹਿ ਮਨ ਲਾ ਜਮਨਾਸਾ ਜੋ ਸੰਸਾਰ ਹੈ ਕੇ ਕੁਟਾ ਮਿੱਤਰ ਭਾਈ ਜਿਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ ਜਿਤ ਦਿਨ ਉਨ ਕਾ ਸਵਾ ਹੋਏ ਨਾ ਆਵੈ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਸੇਵ ਨਿਰਾਤੀ ਜੋ ਤੁਪ ਕਰੈ ਦੁਖ ਸੁਖਾਸਾ ਤਿਸਕਾ ਭਰਵਾਸਾ ਕਿਉਂ ਕਿ ਜੈ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸੁਕਾਸਾ ਹਰ ਜਪ ਮੰਤ ਗੁਰਪਦੇਸ਼ ਲੈ ਜਾਪੋ ਤਿਨ ਅੰਤ ਛੜਾਏ ਤਿਨ ਹਰ ਪ੍ਰੀਤ ਚਿਤਾਸਾ ਜਾ ਨਾਨਕ ਅੰਦਨ ਨਾਮ ਜਪੋ ਹਰ ਸੰਤੋਏ ਛੂਟਣ ਕਾ ਸਾਚਾ ਪ੍ਰਵਾਸਾ ਗੁਣ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸਾਂ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰ ਸੱਸ ਦੇਖੇ ਲਹਿ ਜਾਏ ਸਭ ਤਪਸਾ ਸਭ ਤਪਨਾ ਮੇਰੇ ਮਨ ਅੰਦਨ ਧਿਆਏ ਨਾਮ ਹਰ ਜਪਨਾ ਜਹਾਂ ਕਹਾਂ ਤੁਜ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮੈਂ ਸਮਦਾਨ ਸੁਹਰ ਜਪ ਮਨ ਮੇਰੇ ਗੁਰਮੁਖ ਕੋ ਜਲਹੋ ਹਰ ਰਤਨਾ ਜਿਨ ਹਾਰ ਧਿਆਇਆ ਤਿਨ ਹਾਰ ਪਾਇਆ ਮੇਰਾ ਸਵਾਮੀ ਤਿਨ ਕਹਿ ਚਰਨ ਮਲੋ ਹਰ ਦਸਨਾ ਸ਼ਬਦ ਸ਼ਾਨ ਰਾਮ ਰਸ ਭਾਵ ਓ ਤਮ ਸੰਤ ਭਇਓ ਬਡ ਬਡਨਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਓ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਹਰ ਦਾਨ ਇੱਕ ਦੀਜੈ ਨਿਤ ਬਸੈ ਹਿਰਦੇ ਹਰੀ ਮੋਹੇ ਚਰਨਾ ਗੌਣ ਮਹੱਲਾ ਚੌਥਾ ਜਿਤਨੇ ਸਾਹ ਪਰਸਾ ਅਮਰਾਵ ਸਿਕਦਾਰ ਚੌਧਰੀ ਸਭ ਮਿੱਥਿਆ ਝੂਠ ਭਾਉ ਦੂਜਾ ਜਾਣ ਹਰ ਅਬਨਾਸੀ ਸਦਾ ਥਿਰ ਨਿਚਲ ਤਿਸ ਮੇਰੇ ਮਨ ਭਜ ਪ੍ਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦਿਵਾਣ ਜੋ ਹਰ ਮਹਿਲ ਪਾਵੈ ਗੁਰਵਚਨੀ ਤਿਸ ਜੇਵੜ ਅਵਰ ਨਾਹੀ ਕਿਸੈ ਦਾ ਤਾਣ ਰਹਾਓ ਜਿਤਨੇ ਬਲਵੰਤ ਕਲਵੰਤ ਮਿਲਖਵੰਤ ਜੀਸੈ ਮਨ ਮੇਰੇ ਸਾ ਬਿਨਸ ਜਾਏ ਜੋ ਰੰਗ ਕੁਸੰਭ ਕੁਸਾਣ ਹਰ ਸਤਨੰਜਣ ਸਦਾ ਸੇਵ ਮਨ ਮੇਰੇ ਚਿਤ ਹਰ ਦਰਗਹਿ ਪਾਵੈ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ਼ ਚਾਰ ਬਰਨ ਚਾਰ ਆਸ਼ਰਮ ਹੈ ਜੋ
ਹਰ ਧਿਆਵੈ ਸੋ ਪ੍ਰਧਾਨ ਸਿਉ ਚੰਦਨ ਨਿਕਟ ਵਸੈ ਹਿਰੜ ਬੱਪੜਾ ਤਿਉਂ ਸਤਸੰਗਤ ਮਿਲ ਪਤਤ ਪ੍ਰਵਾਨ ਓ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸਕੈ ਚੰਦ ਪਖਾਲੈ ਜੋ ਹਰ ਜਨ ਨੀਚ ਜਾਤ ਸੇਵ ਕਾਣ ਗੁਣ ਮਹਲਾ ਚੌਥਾ ਹਰ ਅੰਤਰ ਜਮੀ ਸਭ ਤੇ ਵਰਤੈ ਜਿਹਾ ਹਰ ਕਰਾਏ ਤਿਹਾ ਕੋ ਕਰੀਆ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋ ਸਭ ਦੋਖ ਰੱਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜਿਐ ਹਰ ਬਿਨ ਕੁਮਾਰ ਜਿਵਾਲ ਨ ਸਾਕੇ ਤਾਂ ਮੇਰੇ ਮਨ ਕੈਤ ਕੜਈਐ ਰਵ ਹਰ ਪ੍ਰਪੰਚ ਕੀਆ ਸਭ ਕਰਤੈ ਵਿੱਚ ਆਪੇ ਆਪਣੀ ਜੋਤ ਤਰਈਐ ਹਰ ਏਕੋ ਬੋਲੈ ਹਰ ਏਕ ਬੁਲਾਏ ਗੁਰਪੂਰੇ ਹਰ ਏਕ ਦੁਖਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋਂ ਮਨ ਕੀਆ ਚੁਰਈਆ ਨਹਿ ਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ਜਿਸ ਦੇ ਬਸ ਸਭ ਕਿਛ ਸੋ ਸਭ ਦੂ ਬੜਾ ਸੋ ਮੇਰੇ ਮਨ ਸਦਾ ਧਿਆਈਐ ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਤੁਧ ਲਏ ਛਿੜਈਐ ਹੁਣ ਮੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੈ ਜਿਉਂ ਤ੍ਰਿਖਾ ਬੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲਈ ਸਤਿਗੁਰ ਕੀ ਮਤ ਧੀਰ ਜਨ ਨਾਨਕ ਕੀ ਹਰ ਆਸ ਪਜਾਵੋ ਹਰ ਦਰਸ਼ਨ ਸਾਂ ਸਰੀਰ ਸਕਾ ਗੌਰਾ ਗੌਣ ਮਹੱਲਾ ਪੰਜਵਾਂ ਚੌਪਾ ਦੇ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੰਤੋ ਕਰਤਾ ਪੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਅਲਪਿਤੋ ਕਰਤਾ ਭਗਤੋ ਕਰਤਾ ਬੂਝਤ ਕਰਤਾ ਆਪਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ ਹੁਣ ਮੱਲਾ ਪੰਜਵਾਂ ਫਾਕਿਓ ਮੀਨ ਕਪਿਨ ਕੀ ਨਿਆਈ ਤੂੰ ਉਰਜ ਰਿਹੋ ਸੰਭਾਈ ਲਈ ਪੱਗ ਤਹਰੈ ਸਾ ਸੁਲੇਖੈ ਤੈ ਤਉ ਉਧਰ ਹੈ ਹਰ ਗੁਣ ਗਾਇਲੇ ਮਨ ਸਮਝ ਛੋੜ ਅਵਾਇਲੇ ਆਪਣੇ ਰਹਿਣ ਕੋਠੋ ਨ ਪਾਵੈ ਕਾਏ ਪਰ ਕਹਿ ਜਾਇਲੇ ਰਹੋ ਜੋ ਮੈਂ ਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪ੍ਰਿਉ ਕਟੰਬਾਇਲੇ ਜੋ ਪੰਖੀ ਇਕੱਤਰ ਹੋਏ ਫਿਰ ਵਿਸ਼ਰੈ ਥਿਰ ਸੰਗਤ ਹਰ ਹਰ ਧਿਆਇਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂੜ ਲਵਾਇਲੇ ਤੂੰ ਹੋਆ ਪੰਚ ਵਾਸ ਵੈਰੀ ਕੇ ਛੂਟੈ ਪਰ ਸਰਨਾਇਲੇ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਤਾਇਲੇ ਪਾਵਨ ਨਾਮ ਸਦਾ ਦਰਸ ਭੇਖਾ ਮਿਲ ਨਾਨਕ ਦਾਸ ਸਾਇਲੇ ਰਾਹ ਗੌਣ ਮਹਿਲਾ ਪੰਜਵਾਂ ਚੌਪਾ ਦੇ ਕਰ ਦੂਜਾ ਏਕੋਂ ਕਰ ਸਤਿਗੁਰ ਸਾਹਿਬ ਜੀ ਪ੍ਰਣ ਕੀ ਹੈ ਜਨਸਾਜ ਮਾਟੀ ਮਹਿ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਪਗਾਏ ਸੋ ਪ੍ਰਭ ਤਜ ਮੂੜੇ ਕਰ ਜਾਏ ਪਰ ਬ੍ਰਹਮ ਕੀ ਲਹ ਗੋ ਸੇਵ ਗੁਰਤੇ ਸੂਜੈ ਨੰਦੇ ਰਹੋ ਜਨ ਕੀ ਹੈ ਰੰਗ ਅਨੇਕ ਪ੍ਰਕਾਰ ਉਪਤ ਪੱਲੋ ਨਿਮੁਖ ਵਿਚਾਰ ਜਾ ਕੀ ਗਤ ਮੇ ਤ ਕਹੀ ਨ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਇ ਨ ਜਾਵੈ ਨਿਚਲ ਧਨੀ ਬਿਆੰਤ ਗੁਨਾ ਤਾਂ ਕੇ ਕੀਰਤਕ ਗਨੀ ਲਾਲ ਨਾਮ ਜਾ ਕੈ ਭਰੇ ਭੰਡਾਰ ਸਗਲ ਘਟਾ ਦੇ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਠੈ ਕੋਟ ਅਗ ਨਿਮਖ ਜਸਗਾਉ ਬਾਸਗਾਈ ਪਤਨ ਕੁਮੀਤ ਪ੍ਰਾਂਧਾਰ ਨਾਨਕ ਜੀਤ ਕੌਣ ਭਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮ ਉਹੀ ਇਸ ਮਨ ਕਾ ਆਧਾਰ ਨਾਮ ਉਹੀ ਚਿੱਤ ਕੀਨੀ ਓਟ ਨਾਮ ਜਤ ਮਿਠੈ ਪਾਪ ਕੋਟ ਰਾਸਤੀ ਹਰ ਕੀ ਕੋ ਨਾਮ ਮਨ ਕਾ ਇਸ਼ਟ ਗੁਰਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮ ਸੰਗੀ ਜਤ ਕਤ ਜਾਤ ਨਾਮ ਹੋਏ ਮਨ ਲਾਗਾ ਮੇਠਾ ਜਲ ਥਲ ਸਾਮ ਹੈ ਨਾਮ ਡਿਠਾ ਨਾਮ ਇੰਦਰ ਗੈ ਮੁਖ ਉਜਲੇ ਨਾਮ ਹੈ ਸਗਲੇ ਕੁਲ ਦਰੇ ਨਾਮ ਹਰੇ ਕਾਜ ਸੀਧ ਨਾਮ ਸੰਗ ਇਹੋ ਮਨ ਮਾ ਗੀਤ ਨਾਮ ਹੀ ਹਮ ਅੰਦਰ ਪਪਾਏ ਨਾਮ ਆਮ ਜਾਮ ਰਹੇ ਗੁਰਪੂਰੇ ਮਿਲੇ ਗੁਣਤਾਸ ਗੁਰ ਨਾਨਕ ਸੁਖ ਸਹਿਜ ਨਿਵਾਸ ਗੁਣ ਮਾਲਾ ਬਜਮਾ ਨਿਮਾਨੇ ਕੋ ਜੋ ਤੋਇ ਤੋ ਮਾਨ ਸਗਲ ਭੂਖੈ ਕੋ ਕਰਤਾ ਦਾਨ ਗਰਭ ਕਪੂਰ ਮਹਿ ਰਖਨਹਾਰ ਤਿਸ਼ਠਾ ਕਰ ਕੋ ਸਦਾ ਨਮਸਕਾਰ ਸੋ ਬ੍ਰਹਮ ਮਨ ਮਾਹੇ ਧਿਆਏ ਘਟ ਕਾ ਅਭ ਘਟ ਜਤ ਕਥੈ ਸਾਇ ਹਾਉ ਰੰਗ ਕਰਾਓ ਜਾ ਕ ਏਕ ਸਮਾਨ ਕੀਟਸਥ ਸਗਲ ਪੂਰਾਨ
ਬਿਓ ਪੁੱਛਣਾ ਮਸਲਤ ਧਰੈ ਜੋ ਕਿਛ ਕਰੈ ਸੋ ਆਪੇ ਕਰੈ ਜਾ ਕਾ ਅੰਤ ਨ ਜਾਣ ਸਕੋਏ ਆਪੇ ਆਪ ਨ ਜਾਣ ਸੋਏ ਆਪ ਕਰ ਆਪ ਨਿਰੰਕਾਰ ਕਟ ਕਟ ਕਟ ਸਭ ਕਟ ਆਧਾਰ ਨਾਮ ਰੰਗ ਭਗਤ ਭੈ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹਿਆ ਗਾਏ ਨਾਨਕ ਤਿੰਨ ਜਨ ਲਾਗੈ ਪਾਏ ਹੁਣ ਵਾਲਾ ਪੰਜਵਾਂ ਜਾ ਕੈ ਸੰਗ ਇਹੋ ਮਨ ਨਿਰਮਲ ਜਾ ਕੈ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਲਵੇਖ ਹੋਏ ਨਾਸ਼ ਜਾ ਕੈ ਸੰਗ ਹਿਰਦੇ ਪ੍ਰਕਾਸ਼ ਸੇ ਸੰਤ ਨਾਰ ਕੇ ਪੇ ਮੇਰੇ ਪੀਤ ਕੇਵਲ ਨਾਮ ਗਵਾਈਆ ਜਾ ਕੇ ਨੀਤ ਰਹਾਓ ਜਾ ਕੇ ਮੰਤਰ ਹਰ ਹਰ ਮਨ ਵਸੈ ਜਾ ਕੇ ਉਪਦੇਸ਼ ਪਰਮ ਪਵਨ ਸਹਿ ਜਾ ਕੇ ਕੀਰਤਨ ਅਨੁਸਾਰ ਜਾ ਕੇ ਨਿਵਸੈ ਸੰਸਾਰ ਕੋਟ ਪਤ ਜਾ ਕੇ ਸੰਗ ਉਧਾਰ ਏਕ ਏਕ ਏਕ ਨਿਰੰਕਾਰ ਜਾ ਕੇ ਨਾਮ ਆਧਾਰ ਸਰਬ ਜੀਆਂ ਕਾ ਜਾਣੈ ਪਿਓ ਕਿਰਪਾ ਨਿਧਾਨ ਰੰਜਨ ਦਿਓ ਪਾਰ ਬ੍ਰਹਮ ਜਪਹੇ ਕਿਰਪਾਲ ਤਬ ਭੇਟੇ ਗੁਰ ਸਾਧ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੁਖ ਸਹਿਜ ਆਨੰਦ ਹਰ ਨਾਏ ਗੁਣ ਮਲਾ ਬਜਮਾ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸਾਧ ਮੰਤਰ ਮਨਮਾਨ ਗੁਰ ਕੀ ਚਰਨ ਹਿਰਦੈ ਲੈ ਤਾਰੋ ਗੁਰ ਪਰ ਬ੍ਰਹਮ ਸਦਾ ਨਮਸਕਾਰੋ ਮਾਤ ਕੋ ਪਰਮ ਭੂਲੇ ਸੰਸਾਰ ਗੁਰ ਬਿਨ ਕੋਈ ਨਾ ਉਤਰਸ ਪਾਰ ਰਾਹ ਭੂਲੇ ਕੋ ਗੁਰ ਮਾਰਗ ਪਾਇਆ ਵਰਤਿਆਗ ਹਰ ਭਗਤ ਜਨਮ ਮਰਨ ਕੀ ਤਾਸ਼ਟ ਮਿਟਾਏ ਗੁਰਪੁਰੇ ਕੀ ਬੇਅੰਤ ਬੜਾਏ ਗੁਰ ਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਪੈ ਮਹਿ ਪਿਆ ਪ੍ਰਕਾਸ਼ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਦ ਮਨ ਮਾਨਿਆ ਗੁਰੂ ਕਰਤਾ ਗੁਰ ਕਰਨਾ ਯੋਗ ਗੁਰ ਪਰਮੇਸ਼ਵਰ ਹੈ ਪੀ ਹੋਗ ਕੋ ਨਾਨਕ ਪ੍ਰਭ ਹੈ ਜਨਾਈ ਬਿਨ ਗੁਰ ਮੁਕਤ ਨਾ ਪਾਈਐ ਭਾਈ ਗੁਣ ਮਲਾ ਪੰਜਵਾਂ ਗੁਰੂ ਗੁਰੂ ਗੁਰ ਕਰ ਮਨ ਮੋਹਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾਗੀ ਕੋਈ ਨਾ ਮਿਟੈ ਦਾਤ ਗੁਰਪੁਰੇਸ਼ਰ ਏਕੋ ਜਾਣ ਜੋ ਤਿਸ ਭਾਵ ਹੈ ਸੋ ਪ੍ਰਮਾਣ ਰਹੋ ਗੁਰ ਚਰਣੀ ਜਾ ਕਮ ਲਾਗੈ ਦੁਖ ਦਰਦ ਭਰਮ ਤਾਂ ਕਾ ਪਾਗੈ ਗੁਰ ਕੀ ਸੇਵਾ ਪੈਮਾਨ ਗੁਰ ਉੱਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੈ ਸੇਵ ਕੀ ਪੂਰਨ ਕਾਲ ਗੁਰ ਕੈ ਸੇਵ ਕੋ ਦੁਖ ਨਾ ਵਿਆਪੈ ਗੁਰ ਕਾ ਸੇਵਕ ਦੈ ਜਿਸ ਜਾਪੈ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਹਸਮਾਏ ਕੋ ਨਾਨਕ ਜਾ ਕੇ ਪੂਰੇ ਭਾਗ ਗੁਰ ਧਰਣੀ ਤਾ ਕਾ ਮਨ ਲਾਗ ਗੁਣ ਮਲ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦਿਉ ਅਲਖ ਪਿਓ ਸਰ ਪੂਜਾ ਚਰਨ ਗੁਰਦੇਵ ਸਿਓ ਗੁਰ ਬਿਨ ਅਵਰ ਨਾਹੀ ਮੈਂ ਥਾਉ ਅੰਤਿਨ ਜਪ ਹੋ ਗੁਰ ਜਪ ਹੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸ਼ਰਨ ਰਹੋ ਕਰ ਜੋਰ ਗੁਰੂ ਬਿਆਨ ਮੈਂ ਨਾਹੀ ਹੋਰ ਗੁਰੂ ਬੋਹਿਤ ਤਾਰੇ ਭਾਵ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮੈਂ ਗੁਰਮੰਤਰ ਉਜਾਰਾ ਗੁਰ ਕਾ ਸੰਗ ਸਗਲ ਸਤਾਰਾ ਗੁਰ ਪੂਰਾ ਪਾਈਆ ਬੜਭਾਗੀ ਗੁਰ ਕੀ ਸੇਵਾ ਦੂਖ ਨਾ ਲਾਗੀ ਗੁਰ ਕਾ ਸਾਧ ਨਾ ਮੇਟੇ ਕੋਈ ਗੁਰੂ ਨਾਨਕ ਨਾਨਕ ਹਰ ਸੋਏ ਗੁਣ ਮੱਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਵਹਾਰ ਰਾਮ ਨਾਮ ਰਾਮ ਪ੍ਰਾਨ ਉਧਾਰ

ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਨਿਰਮਲ ਪੂਨ ਕਾਮ ਰਹੋ ਰਾਮ ਨਾਮ ਧਨ ਸਾਂਝ ਭੰਡਾਰ ਰਾਮ ਨਾਮ ਰਾਮ ਕਰ ਵਿਹਾਰ ਰਾਮ ਨਾਮ ਵਿਸਰ ਨਹੀਂ ਜਾਏ ਕਰ ਕਿਰਪਾ ਗੁਰੂ ਦੀ ਅਵਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਬਲਾਏ ਰਾਮ ਰਾਮ ਜਪ ਨਿਰਮ ਪਾਏ ਜਨਮ ਜਨਮ ਗਏ ਕਿਲ ਵਖ ਗਏ ਰਮਤ ਰਾਮ ਜਨਮ ਮਰਨ ਵਾਰੇ ਉਚਰਤ ਰਾਮ ਪੈ ਪਾਰ ਉਤਾਰੇ ਸਭ ਤੇ ਉੱਚ ਰਾਮ ਪ੍ਰਕਾਸ਼ ਨਿਸ ਬਸ ਜਪ ਨਾਨਕ ਦਾਸ ਹੁਣ ਮਤਲਬ ਪੰਜਾ ਉਹਨ ਕੋ ਖਸਮ ਕਿਨੀ ਠਕ ਹਾਰੇ ਦਾਸ ਸੰਗ ਤੇ ਮਾਰ ਵਧਾਰੇ ਗੋਬਿੰਦ ਭਗਤ ਕਾ ਮਹਿਲਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਰਸ਼੍ਰੇਸ਼ਟ ਗਏ ਪੰਚਕਦਾਰ ਰਾਮ ਭਗਤ ਗਏ ਮਨੀ ਹਾਰ ਰਹੋ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲਹੇ ਸਾਗਤ ਪਤ ਗੋ ਵੈ ਸਾਜਨਾ ਪਗ ਮਲ ਮਲ ਧੋਵੈ ਪੰਜ ਪੂਤ ਜਣਾ ਇੱਕ ਮਾਏ ਉਤਭੋਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੇ ਇਨ ਕੋ ਛੁੜ ਉਪਰ ਜਨ ਵਸੇ ਕਰ ਕਿਰਪਾ ਜਨ ਕੀ ਲੀਏ ਛੁੜਾਏ ਜਿਸ ਕੀ ਸੀ ਤਿਨ ਰਖਿੜਾਏ ਕੋ ਨਾਨਕ ਭਗਤ ਪ੍ਰਭਸਾਰ ਬਿਨ ਭਗਤੀ ਸਭ ਹੋਇ ਕੁਆਰ ਕੌਣ ਮਤਲਬ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੈ ਸੁਖ ਕਿਨੋ ਠਾਓ ਜਪ ਜਪ ਅੰਮ੍ਰਿਤ ਨਾਮ ਅਗਾਈ ਸੰਤ ਪ੍ਰਸਾਦ ਸਫਲ ਸਗਲ ਸਫਲ ਪਾਏ ਰਾਮ ਜਪਤ ਚੰਨ ਪਾਰ ਪਰੇ ਜਨਮ ਜਨਮ ਕੇ ਪਾਪਰੇ ਆਹ ਗੁਰ ਕੇ ਚਰਨ ਹਿਰਦੇ ਉਤਾਰੇ ਅੰਗਨ ਸਾਗਰ ਦੇ ਉਤਰੇ ਪਾਰੇ ਜਨਮ ਜਨਮ ਜਨਮ ਮਰਨ ਸਮਿਟੀ ਪਾਦ ਪ੍ਰਭ ਸੁਣ ਲਾਗੀ ਸਹਿ ਸਮਾਧ ਸੰਤਨ ਤ੍ਰੇ ਕੋ ਸਵਾਮੀ ਸਲਗੜਾ ਕਾ ਅੰਤਰ ਜਾਮੇ ਕਰਕੇ ਪਾਜਾ ਕਉ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲਈ ਜਾ ਕੇ ਅੰਤਰ ਵਸੈ ਪ੍ਰਭ ਆਪ ਤਾਂ ਕੇ ਹਿਰਦੇ ਹੋਏ ਪ੍ਰਕਾਸ਼ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀਐ ਗੁਣ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀ ਹੈ ਸਲਕਿਰੀ ਚੀਨਾ ਗੜਗਟ ਰਮਈਐ ਸਭ ਮਹਿ ਇਨ ਬਿਦ ਰਮੋ ਗੋਪਾਲ ਗੋਬਿੰਦ ਧਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹੋ ਅੜ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਨ ਕੋ ਹੇ ਸਵਾਓ ਤਾਭਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਸ਼ੋ ਮਰੰਗ ਜੰਤੂ ਕੀ ਆ ਤਿਸਕੋ ਜਾਨ ਅਗੈ ਦਰਗੈ ਪਾਵੇ ਮਾਨ ਮਨ ਤਨ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੇ ਰਵਾਲਾ ਹੋ ਦਿਆਲ ਦਿਓ ਪ੍ਰਭਦਾਨ ਨਾਨਕ ਜਪ ਜੀਵੈ ਪ੍ਰਭਨਾਮ ਕੌਣ ਮਲਾ ਪੰਜਮਾ ਧੋਪ ਦੀਪ ਸੇਵਾ ਗੋਪਾਲ ਅਨਕਵਾਰ ਬੰਧਨ ਕਰਤਾਰ ਪ੍ਰਭ ਕੀ ਸਨ ਗਈ ਸਭ ਤਿਆਗ ਗੁਰ ਸੁਪ੍ਰਸੰਨ ਪਏ ਬੜਭਾਗ ਆੜ ਪੈਰ ਗਾਈਏ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਪਏ ਆਨੰਦ ਪਰਮ ਪੂਰਨ ਪਸੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੇਟ ਮੈ ਲਾਏ ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬੋਹਿਤ ਪਚਰਨ ਅੰਤਰ ਜਾਮੇ ਪ੍ਰਭ ਕਾਰਨ ਕਰਨ ਰਾਖ ਲਈਏ ਆਪਣੀ ਕਿਰਪਾ ਤਾਰ ਪੰਜ ਦੂਤ ਭਾਗੇ ਬਕਰਾਲ ਜੂਏ ਜਨਮ ਨਾ ਕਬੂ ਹਾਰ ਨਾਨਕਾ ਅੰਗ ਕੀ ਕਰਤਾਰ ਕੌਣ ਮਲਾ ਪੰਜਵਾਂ ਕਰ ਕਿਰਪਾ ਸੁਖ ਅਨੰਦ ਕਨੇ ਬਾਲਕ ਰਾਖ ਲਈਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਾ ਨਿਹਾਲ ਰਹੋ ਪ੍ਰਭ ਦਿਆਲ ਦੂਸਰਾ ਕੋਈ ਨਾਹੀ ਗੜਗੜ ਅੰਤਰ ਸਰਵ ਸਮਾਹੀ ਆਪਣੇ ਦਾਸ ਕਾ ਹਾਲਤਾ ਪਲ ਸਵਾਰੈ ਭਗਤ ਭਾਵਨਾ ਪ੍ਰਭ ਸਮਾਰੈ ਔ ਖਦ ਕੋਟ ਸਿਮਰ ਗੋਬਿੰਦ ਤਤਵੰਤ ਜੀ ਭਗਵੰਤ ਰੋਗ ਸੋਗ ਮਟੇ ਪ੍ਰਭ ਦਿਆਏ ਮਨਵਾਂਸ਼ਿਤ ਪੂਰਨ ਫਲ ਪਾਏ ਕਨਕਾਨ ਸਮਰਥ ਦਿਆਰ ਸਰਵਨਦਾਨ ਮਹਾਵਿਚਾਰ ਨਾਨਕ ਵਸਰੀਏ ਪ੍ਰਭ ਆਪ ਸਦਾ ਸਦਾਈ ਕੋ ਹਰ ਜਾਪ ਗੁਣ ਮਲ ਪੰਜਮਾ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਰ ਰਾਚੀਤ ਮਨ ਤਨ ਕੀ ਸਭ ਮਟੇ ਬੁਲਾਏ ਦੁਖ ਦੇਰ ਸਗਲਾ ਜਾਏ ਹਾਰ ਗੁਣ ਗਾ ਬਤਰੀਆ ਸੰਸਾਰ ਬੜਭਾਗੀ ਪਾਈਐ ਪ੍ਰਕਪਾਰ ਰਹੋ ਜੋ ਜਨ ਕਰ ਕੀਰਤਨ ਗਪਾਲ ਤਿਸ ਕਾ ਪੋਇ ਨਾ ਸਕੇ ਜਮਕਾਲ ਜਗ ਮੈਂ ਆਇਆ ਸੋ ਪ੍ਰਮਾਣ ਕਰਮ ਕਾ ਆਪਣਾ ਖਸਮ ਪਛਾਣ ਹਰ ਗੁਣ ਗਾ ਵੈ ਸੰਤ ਪ੍ਰਸਾਦ ਕੰਮ ਕ੍ਰੋਧ ਮਿਟੇ ਉਨਮਾਦ ਸਦਾ ਹਜ਼ੂਰ ਜਲ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਾਨਾ ਖਾੜ ਕੀਏ ਭੰਡਾਰ ਮਿਸ ਗੁਰ ਸਭ ਕਾ ਸਵਾਰ ਹਰ ਗਏ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਗੁਣ ਮਹਲਾ ਭਾਵ ਸਾਗਰ ਬੋਧ ਹਰ ਚਰਨ ਸਿਮਰਤ ਨਾਮ ਨਾਹੀ ਬ੍ਰਹਮਣ ਹਰ ਗੁਣ ਰਮਤ ਨਾਹੀ ਜੰਪੰਤ ਮਹਾਂਵਿਚਾਰ ਪੰਜ ਦੂਤ ਹੈ ਮੰਤ ਤੋਸ਼ਣਾਈ ਪੂਰਨ ਨਾਥ ਜੰਤ ਆਪਣੇ ਕੋ ਦੀ ਸਹਾਤ ਰਹਾ ਸਿਮਰਤ ਸ਼ਾਸਤਰ ਪੀਰ ਪ੍ਰਾਣ ਪਰਮ ਭੂਮਿਕਾ ਕਰੇ ਵਖਿਆਣ ਜੋਗੀ ਜਤੀ ਵੈਸਨੋ ਰਮਦਾਸ ਮਿਤ ਨਾਹੀ ਬ੍ਰਹਮ ਵਿਨਾਸ਼
ਕਰਨ ਭੁਲਾ ਕਰੈ ਸਭਦੇਵ ਤੇ ਨਹੀਂ ਬੁਝੈ ਅਲਕਭੇਵ ਪ੍ਰੇਮ ਭਗਤ ਜਿਸ ਆਪੇ ਦੇਹ ਜਗ ਮਹਿ ਬਲੈ ਕਈ ਕੇ ਮੋਹੇ ਨਿਰਗੁਣ ਗੁਣ ਕਿਛੁ ਨਾਹੀ ਸਰਮਦਾਨ ਤ੍ਰੀ ਜਿਸ਼ਟ ਮਾਹੇ ਨਾਨਕ ਦੀਨ ਜਾਚੇ ਤੇਰੀ ਸੇਵ ਕਰ ਕਿਰਪਾ ਦੀਜੇ ਗੁਰਦੇਵ ਕੌਣ ਮਿਲਾ ਪੰਜਵਾਂ ਸੰਤ ਕਲੀਆ ਤਰਤ ਵੇਦਾਰੋ ਸੰਤ ਕਰਿੰਦ ਕਾਸਤੇ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਣ ਤਾਲ ਸੋਈ ਸੰਤ ਜੇ ਭਾਵ ਰਾਮ ਸੰਤ ਗੋਬਿੰਦ ਕੈ ਕੈ ਕਾਮ ਰਹੋ ਸੰਤ ਕੈ ਉਪਰ ਦੇਹ ਪ੍ਰਭ ਹਾਥ ਸੰਤ ਕੈ ਸੰਗ ਵਸੈ ਦਿਨ ਰਾਤ ਸਾਸ ਸਾਸ ਸੰਤ ਹੈ ਪ੍ਰਤਪਾਲ ਸੰਤ ਕਾ ਦੁਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੋ ਨਾ ਕੋਏ ਜੋ ਨਿੰਦੈ ਤਿਸ ਕਾ ਪਤਨ ਹੋਏ ਜਿਸ ਕੋ ਰਾਖੈ ਸਿਜਨਾਰ ਚੱਖ ਮਾਰੋ ਸਗਲ ਸਸਾਰ ਪ੍ਰਭ ਨਿਮਕਾ ਪੈ ਵਿਸ ਸਾਸ ਜਿਉ ਪਿੰਡ ਸਭ ਤਿਸ ਕੀ ਰਾਸ ਨਾਨਕ ਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਦ ਜੀਤ ਕੌਣ ਮਹਲਾ ਪੰਜਵਾ ਨਾਮ ਨਿਰੰਜਨ ਨਿਰਣੈਣ ਰਸਨਾ ਸਿਮਰਤ ਪਾਪ ਬਲੈਣ ਰਹੁ ਨਰੈਣ ਸਾਹ ਮਾਹੇ ਨਿਵਾਸ ਨਰੈਣ ਘਟਕੜ ਪ੍ਰਕਾਸ ਨਰੈਣ ਗਥੇ ਨਿਕ ਨ ਜਾਹੇ ਨਰੈਣ ਸੇਵ ਸਗਲ ਬਲਵਾਹੇ ਨਰੈਣ ਮਨ ਮਹੇ ਧਾਰ ਨਰੈਣ ਬੋਤ ਸੁਧਾਰ ਨਰੈਣ ਕਹਿਤ ਜਾਂ ਭਾਗ ਲੈ ਨਰੈਣ ਦੰਤ ਭਾਨੇ ਡੈਣ ਨਰੈਣ ਸਭ ਸਦ ਬਖਸ਼ਿ ਨਰੈਣ ਕਿੰਨੇ ਸੁਖਨੰਦ ਨਰੈਣ ਪ੍ਰਟ ਕਿਨੋ ਪ੍ਰਤਾਪ ਨਰੈਣ ਸ਼ਾਂਤ ਕੋ ਮਾਈ ਬਾਪ ਨਰੈਣ ਸਾਧਸੰਗ ਨਰੈਣ ਬਾਰੰਬਾਰ ਨਰਾਇਣ ਗਾਇਣ ਬਸਤ ਗੋਚਰ ਗੁਣ ਮਿਲਨ ਗਈ ਨਰਾਇਣ ਓਟ ਨਾਨਕ ਦਾਸ ਗਈ ਹੁਣ ਬੋਲਾ ਬਨਵਾ ਜਾ ਖੋ ਰਾਖੇ ਰਖਣਹਾਰ ਸਿਸਕ ਅੰਗ ਕਰੇ ਲੰਕਾਰ ਰਹਾਓ ਮਾਤ

ਪ੍ਰਾਤਮਾ ਪਰਬ੍ਰਹਮ ਕਾ ਰੂਪ ਰਹੋ। ਨਾਹ ਬੁੜਾ ਨਾਹ ਬਾਲਾ ਨਾ ਇਸ ਦੁੱਖ ਨਹੀਂ ਜਮ ਜਾਲਾ, ਨਾ ਇਹ ਵਿੰਸੈ ਨਾ ਇਹੋ ਜਾਏ, ਆ ਜੁਗਾ ਦਰਿਆ ਸਮਾਏ। ਨਾ ਇਸ ਉਸਨ ਨਹੀਂ ਇਸਮੀ ਸੀਤ, ਨਾ ਇਸ ਦੁਸ਼ਮਣ ਨਾ ਇਸ ਮੀਤ, ਨਾ ਇਸ ਹਰਕ ਨਹੀਂ ਇਸ ਸੋਗ, ਸਭ ਕੁਛ ਇਸ ਕਾ ਇਹ ਕਰਨ ਯੋਗ। ਨਾ ਇਸ ਬਾਪ ਨਹੀਂ ਇਸ ਮਾਇਆ, ਇਹ ਅਪਰੰਪਰ ਹੋਤਾ ਆਇਆ। ਪਾਪੁਨ ਕਾ ਇਸ ਲੇਪ ਨਾ ਲਾਗੈ, ਖੜਖੜ ਅੰਤਰ ਸਦਿ ਜਾਗੈ, ਤੀਨ ਗੁਣਾ ਇੱਕ ਸਖਤ ਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ। ਅਸਲ ਛੇਦ ਅਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ, ਤਾਂ ਕੀ ਕਤਮਿਤ ਕੁਛ ਨ ਪਾਏ, ਨਾਨਕ ਤਾ ਕੇ ਬਲ ਬਲ ਜਾਏ, ਕੌਣ ਭੱਲਾ। ਪੰਜਵਾਂ, ਸੰਤਨ ਕੈ ਬਲਿਹਾਰ ਜਾਓ, ਸੰਤਨ ਕੈ ਸੰਗ ਰਾਮ ਗੁਣ ਗਾਓ, ਸੰਤ ਪ੍ਰਸਾਦ ਕਿਲਪਖ ਸਭ ਗਏ, ਸੰਤ ਸਰਨ ਬੜਭਾਗੀ ਪਏ, ਰਾਮ ਜਪਤ ਕਛ ਬਿਘਨ ਨਾ ਵਿਆਪੈ, ਗੁਰ ਪ੍ਰਸਾਦ ਆਪਣਾ ਪਰਮ ਜਾਪੈ, ਰਹਾਓ ਪਾਰ ਬ੍ਰਹਮ ਜਪ ਹੋਏ ਦਿਆਲ, ਸਾਧੂ ਜਨ ਕੀ ਕਰੇ ਰਵਾਲ, ਕਾਮ ਕ੍ਰੋਧ ਇਸ ਤਨ ਤੇ ਜਾਏ, ਰਾਮ ਰਤਨ ਬਸੈ ਮਨਾਏ, ਸਫਲ ਜਨਮ ਤਾਂ ਕਾ ਪ੍ਰਵਾਨ, ਪਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ, ਪ੍ਰਭ ਕੀਰਤਨ ਲਾ ਗਏ, ਜਨਮ ਜਨਮ ਕਾ ਸੋਇਆ ਜਾ ਗਏ, ਚਰਨ ਕਮਲ ਜਨ ਕਾ ਤਾਰ ਗੁਣ ਕਮਿਤ ਰਹੂੰ, ਸਚ ਪਾਰ ਦਾਸ ਨਾ ਕੀ ਮਸਾਪੂਰ, ਨਾਨਕ ਸੁਖ ਪਾਵ ਹੈ ਜੰਤੂਰ, ਰਾਹ ਗੌਣ ਅਸ਼ਟਪਦੀਆਂ ਮੱਲਾ ਪੰਜਵਾਂ ਕਰ ਦੂਜਾ, ਏ ਕਿਉਂ ਕਾਰ ਸਤਿਗੁਰ ਪ੍ਰਸਾਦ, ਕਰਮ ਸਕਾਰ ਪੂਰੇ ਗੁਰਦੇਵ, ਸਲ ਮੂਰਤਾ ਸਭ ਚਾਹ ਕੀ ਸੇਵ, ਅੰਤਰ ਜਾਨ ਪ੍ਰਭੁਦਾਤਾ, ਆਠ ਪਹਿਰ ਨਾਮ ਰੰਗਦਾਤਾ, ਗੁਰੂ ਗੋਬਿੰਦ ਗੁਰੂ ਗੋਪਾਲ, ਆਪਣੇ ਦਾਸ ਕੋ ਰਖਨਹਾਰ, ਰਹਾਓ ਪਤ ਸਾਸਾ ਅਮਰਾਓ, ਪਤੀ ਹਾਏ ਦੁਸ ਅਹੰਕਾਰੀ, ਮਾਰ ਬਚਾਏ ਨਿੰਦ ਕੈ ਮੁਕੀ ਨ ਰੋਗ, ਜੈ ਜੈਕਾਰ ਕਰੇ ਸਲੋਗ, ਸੰਤ ਰਖੈ ਮਨ ਮਹਾਨੰਦ, ਸੰਤ ਜਪੈ ਗੁਰਦੇਵ ਭਗਵੰਤ, ਸੰਗਤ ਕੇ ਮੁਖ ਉਜਲ ਪਾਏ, ਸੰਗਲ ਥਾਨ ਨਿੰਦਕ ਕੇ ਗਏ, ਸਾ ਸਾ ਸਜਨ ਸਦਾ ਸਾਹੇ, ਪਰ ਬ੍ਰਹਮ ਗੁਰੂ ਬੇ ਪ੍ਰਵਾਹੇ, ਸਲ ਪੈ ਮਿਟੇ ਜਾ ਕੀ ਸਨ ਨਿੰਦਕ, ਮਾਰ ਪਏ ਸਭ ਧਰਮ ਜਾ ਕੀ ਨਿੰਦਾ ਕਰੈ, ਨਾ ਕੋਈ ਜੋ ਕਰੈ ਸੋ ਦੁਖੀ ਹੋਏ, ਆਠ ਪੈਰ ਜਨ ਏਕ ਤਿਆਏ, ਜਮ ਤਾ ਕਹਿ ਨਿਕਟ ਨਾ ਜਾਏ, ਜਨ ਬਹਿ ਨਿੰਦਕ ਅਹੰਕਾਰੀ, ਜਨ ਪਲ ਮਨ ਹੈ ਨਿੰਦਕ ਵਿਕਾਰੀ, ਗੁਰ ਕੈ ਸਿੱਖ ਸਤਿਗੁਰੂ ਧਿਆਇਆ, ਜਨ ਉਭਰੈ ਨਿੰਦਕ ਨਰਕ ਪਾਇਆ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਤਿ ਵਚਨ ਵਰਤੇ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਇਆ, ਮਾਨੀ ਕੀ ਜੜ ਸਰ ਪਰ ਜਾਏ, ਨਿਤਰਿਆ ਸਤਿਗੁਰ ਧਰ ਤੇਰੀ, ਕਰ ਕਿਰਪਾ ਰਾ ਖੋਜਨ ਕੇਰੀ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਾ ਕੈ ਸਿਮਰਨ ਪੈ ਜਸਵਾਰੀ। ਰਾਗ ਘੁੰਡ ਬਾਣੀ ਭਗਤਾ ਕੀ ਕਬੀਰ ਜੀ ਕੀ ਕਰਪਾ ਲੈ ਕੁੰਕਾਰ, ਸਤਿਗੁਰ ਪ੍ਰਸਾਦ ਸੰਤ ਮਿਲੇ ਕਿਸ ਸੁਣੀਐ ਕਹੀਐ, ਮਿਲੋ ਸੰਤ ਮੇ ਮਸਟ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਬ ਰਹੀ ਹੈ, ਰਹਾਓ ਸੰਤ ਸਿਉ ਬੋਲਿਆ ਪਕਾਰੀ, ਮੂਰਖ ਸਿਉ ਬੋਲੇ ਚਕਮਰੀ, ਬੋਲਤ ਬੋਲਤ ਬੜੇ ਬਕਾਰ, ਮਿਨ ਬੋਲੇ ਕਿਆ ਕਰੇ ਵਿਚਾਰਾ, ਕਹੋ ਕਬੀਰ ਛੂਟਾ ਘੱਟ ਬੋਲੈ, ਭਰਿਆ ਹੋਏ ਸਗੁਣ ਲੈ ਗੁਣ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸਕਾਸ਼ ਸਵਾਰੈ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ, ਰਹਾਓ ਹਾੜ ਲੈ ਜੈਸੇ ਲੱਕੜੀ ਕਾ ਤੂਲਾ, ਕੇਸ ਚਲੇ ਜੈਸੇ ਕਸਗਾ ਬੂਲਾ, ਕਹੋ ਕਬੀਰ ਤਾ ਬਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾ ਗੈ ਗੁਣ, ਕਾਸ਼ ਗੰਗਨ ਪਤਾਲ ਗੰਗਨ ਹੈ, ਚੌਂਦ ਸਗਨ ਰਹਿ ਲੇ, ਆਨੰਦ ਮੂਲ ਸਦਾ ਪ੍ਰਗੋਤਮ, ਘਟ ਮਿਨ ਸਹਿ ਕਰ ਨਾ ਜਾਇ ਲੇ, ਮੋਹੇ ਵੈਰਾਗ ਭਇਓ ਇਹ ਜੀਓ, ਆਏ ਕਹਾ ਗਇਓ ਰਹੋ, ਪੰਜ ਤੱਤ ਮਿਲ ਕਾਇ ਕੀਨੀ, ਤੱਤ ਕਹਾ ਤੇ ਕੀਨ ਰੇ, ਕਰਮ ਬਦ ਤੁਮ ਜੀਓ ਕਹਿ ਦਹੋ, ਕਰਮ ਹੈ ਕਿਨ ਜੀਓ ਰੀਨ ਰੇ, ਹਰ ਮੈਂ ਤਨ ਹੈ ਤਨ ਮੈਂ ਹਰ ਹੈ, ਸਰਮੰਤਰ ਸੋਈ ਰੇ, ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ। ਰਾਗੁਣ ਬਾਣੀ ਕਬੀਰ ਜੀ ਕਿਉਂਕਿ ਬਾ ਘਰ ਦੂਜਾ ਏ ਕੁੰਕਰ ਪ੍ਰਸਾਦ, ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ, ਹਸਤ ਪਾਗ ਕੈ ਚੀਸਾ ਮਾਰੈ, ਯਾ ਮੋਤ ਕੈ ਹੋਂ ਬਲਿਹਾਰੈ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਖ ਬੋ ਹਸਤੀ ਤੋਰ, ਰਹੋ ਰੇ ਮਹਾਵਤ ਤੁਇ ਡਾਰੋ ਕਾਟ, ਇਸ ਹੈ ਤ੍ਰਭ ਹੋ ਘਾਲੋ ਸਾਟ, ਹਸਤ ਨਾ ਤੋਰੈ ਤਰੈ ਤਰਿਆਨ, ਵਾ ਕਹਿ ਰਿਦੇ ਵਸੈ ਭਗਵਾਨ, ਕਿਆ ਅਪਰਾਧ ਸੰਤ ਹੈ ਕਿ ਨਾ, ਬਾਂਧ ਪੋਟ ਕੁੰਚਨ ਕਹੋ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਜੀ ਨਹੀਂ ਕਾਜੀ ਅਧਿਆਰ ਹੈ, ਤੀਨ ਬਾਰ ਪਤੀਆ ਭਾਰ ਲੀਨਾ, ਮਨ

ਸਤ ਸੰਤੋਖ ਹੋਇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ਼। ਨਾਨਕ ਬਿਰਥਾ ਕੋਈ ਨ ਹੋਏ, ਐਸੀ ਦਰਗਾਹ ਸਾਚਾ ਸੋਈ ਰਹਾਉ। ਪ੍ਰਾਪਤ ਪੂਤਾ ਕਰਮ ਪਸਾਉ, ਤੂੰ ਦੇਵੈ ਮੰਗਤ ਤਿਨ ਚਾਉ। ਭਾਂਡੈ ਭਾਉ ਪਵੈ ਤੇ ਤਾਈ, ਧੁਰ ਤੈਂ ਛੋਡੀ ਕੀਮਤ ਪਾਈ। ਜਿਨ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ। ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੈ ਨਾ ਕੋ ਜਾਏ। ਲੋਕ ਤੇ ਕਾਰ ਕਹਿ ਮੰਗਤ ਜਨ, ਮੰਗਤ ਮਾਣ ਨਾ ਪਾਇਆ। ਸ਼ਕੀਆਂ ਗੱਲਾਂ ਦਰ ਕੀਆਂ ਬਾਤਾਂ, ਤੈਂ ਤਾਂ ਕਹਿਣ ਕਹਾਇਆ। ਰਾਮ ਕਲੀ ਮਹਲਾ ਪਹਿਲਾ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝੈ ਬਿਦ ਜਾਣੈ। ਉਤਪਤ ਚਲਤੇ ਆਪ ਕਰ ਚੀਨੈ, ਆਪੇ ਤਤ ਪਛਾਣੈ। ਐਸਾ ਗਿਆਨ ਵਿਚਾਰੈ ਕੋਈ, ਤਿਸ ਤੇ ਮੁਕਤ ਬਰਮਗਤ ਹੋਈ ਰਹਾਉ। ਦਿਨ ਮੈਂ ਰੈਣ, ਰੈਣ ਮੈਂ ਦਿਨੀਅਰ, ਉਸਨ ਸੀਤ ਬਿਦ ਸੋਈ। ਤਾਂ ਕੀ ਗਤ ਮੈਂ ਤੇ ਅਵਰ ਨ ਜਾਣੈ, ਗੁਰ ਬਿਨ ਸਮਝ ਨ ਹੋਈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਮਨ ਮੈਂ ਜੋਤ, ਜੋਤ ਮਹਿ ਮਨੁਆ, ਪੰਚ ਮੇੜੇ ਗੁਰ ਭਾਈ। ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵਲਾਈ। ਰਾਮ ਕਲੀ ਮਹਲਾ ਪਹਿਲਾ। ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹੋ ਮੈਂ ਵਿੱਚੋਂ ਮਾਰੀ। ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ। ਸੋ ਹਰ ਜਨ ਹਰ ਪ੍ਰਭਾਵੈ, ਅਹਿਨਸ ਭਗਤ ਕਰੇ ਦਿਨ ਰਾਤੀ। ਲਾਜ ਛੋੜ ਹਰ ਕੇ ਗੁਣ ਗਾਵੈ ਰਹਾਉ। ਧੁਨ ਵਾਜੀ ਅਨਹਦ ਘੂਰਾ, ਮਨ ਮਾਨਿਆ ਹਰ ਰਸ ਮੂਰਾ। ਗੁਰਪੂਰੈ ਸੱਚ ਸਮਾਇਆ, ਗੁਰ ਆਦਿ ਪੁਰਖ ਹਰ ਪਾਇਆ। ਸਭ ਨਾਦ ਬੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ। ਤਾਂ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ। ਜਹਾਂ ਆਪ ਗਿਆ ਪਉ ਭਾਗਾ, ਗੁਰ ਚਰਨੀ ਸੇਵਕ ਲਾਗਾ। ਗੁਰ ਸਤਿਗੁਰ ਭਰਮ ਚੁਕਾਇਆ, ਕਉ ਨਾਨਕ ਸ਼ਬਦ ਮਿਲਾਇਆ। ਰਾਮ ਕਲੀ ਮਹਲਾ ਪਹਿਲਾ। ਸ਼ਾਦਨ ਭੋਜਨ ਮੰਗਤ ਭਾਗੈ, ਖੁਦਿਆ ਦੁਸ਼ਟ ਜਲੇ ਦੁਖ ਆਗੈ। ਗੁਰਮਤ ਨਹੀਂ ਲੀਨੀ, ਦੁਰਮਤ ਪਤ ਖੋਈ। ਗੁਰਮਤ ਭਗਤ ਪਾਵੇ ਜਨ ਕੋਈ। ਜੋਗੀ ਜੁਗਤ ਸਹਿਜ ਕਰ ਵਸੈ, ਏਕ ਦ੍ਰਿਟੀ ਕੋ ਕਰ ਦੇਖਿਆ। ਭੀਖਿਆ ਭਾਈ ਸ਼ਬਦ ਤ੍ਰਿਵਤਾਸੈ, ਰਹਾਉ ਪੰਚ ਬੈੜ ਗੱਡੀਆਂ ਦੇਹ ਭਾਰੀ। ਰਾਮ ਕਲਾ ਨਿਭੈ ਪਤ ਸਾਰੀ।

ਦ੍ਰਿੜਾਈ ਕਲਯੁਗ ਧਰਮ ਕਲਾ ਇਕ ਰਹਾਈ, ਇਕ ਪੈਰ ਚੱਲੈ ਮਾਇਆ ਮੋਹ ਵਧਾਈ। ਮਾਇਆ ਮੋਹ ਅਤ ਗੁਬਾਰ, ਸਤਿਗੁਰ ਭੇਟੈ ਨਾਮ ਉਧਾਰੂ। ਸਭ ਜੁਗ ਮੈਂ ਸਾਚਾ ਏਕੋ ਸੋਈ, ਸਭ ਮੈਂ ਸੱਚ ਦੂਜਾ ਨਹੀਂ ਕੋਈ। ਸਾਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਵਖਾਣੈ ਕੋਈ। ਸਭ ਜੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਵਿਰਲਾ ਬੂਝੈ ਕੋਈ। ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਜੁਗ ਜੁਗ ਨਾਮ ਵਡਿਆਈ ਹੋਈ। ਰਾਮ ਕਲੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਜੇ ਵੱਡ ਭਾਗ ਹੋਵੈ ਵੱਡ ਭਾਗੀ,

ਹੋਵੇ ਗੁਰਮੁਖ ਭਗਤ ਕਰੋ ਸਦ ਪ੍ਰਾਣੀ ਹਿਰਦੈ ਪ੍ਰਗਾਸ਼ ਹੋਵੇ ਲਿਵ ਲਾਗੈ ਗੁਰਮਤ ਹਰਿ ਹਰਿ ਨਾਮ ਸਮਾਣੀ ਰਹਾਓ ਹੀਰਾ ਰਤਨ ਜਵੇ ਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵਡ ਭਾਗ ਹੋਵੇ ਵਡ ਮਸਤਕ ਤਿਨ ਗੁਰਮਤ ਕੱਢ ਕੱਢ ਲੀਆ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ ਭਾਗਹੀਣ ਮਨਮੁਖ ਨਹੀਂ ਲੀਆ ਤਰਨ ਉਲੈ ਲਾਕਸ਼ ਪਾਇਆ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੈ ਧਨ ਧਨ ਗੁਰਮਤ ਹਰ ਪਾਏ ਰਾਮ ਕਲੀ ਮਹਲਾ ਚੌਥਾ ਰਾਮ ਜਨਾ ਮਿਲ ਭਇਆ ਆਨੰਦਾ ਹਰ ਨੀਕੀ ਕਥਾ ਸੁਣਾਏ ਦੁਰਮਤ ਮਿਲ ਗਈ ਸਭ ਨੀਕਲ ਸਤ ਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਕਹਿ ਸੁਣੈ ਸੋ ਮੁਕਤਾ ਰਾਮ ਜਪਤ ਸੁਹਾਏ ਰਹਾਉ ਜੇ ਵਡ ਭਾਗ ਹੋਵੇ ਮੁਖ ਮਸਤਕ ਹਰ ਰਾਮ ਜਨਾ ਭੇਟਾਏ ਦਰਸ਼ਨ ਸੰਤ ਦੇਹ ਕਰ ਕਿਰਪਾ ਸਭ ਦਾਲਦ ਦੁੱਖ ਲਹਿ ਜਾਏ ਹਰ ਕੇ ਲੋਗ ਰਾਮ ਜਨ ਲੀਕੇ ਭਾਗਹੀਣ ਦਾ ਸੁਖਾਏ ਜਿਉਂ ਜਿਉਂ ਰਾਮ ਕਹਿ ਜਨ ਉੱਚੇ ਨਰ ਨਿੰਦਕ ਡੰਸ ਲਗਾਏ ਧ੍ਰਿਗ ਧ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਭਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਕਾਲੇ ਜਿਨ ਗੁਰ ਕੀ ਪੈਜ ਨ ਪਾਏ ਦਇਆ ਦਇਆ ਕਰ ਰੱਖੋ ਹਰ ਜੀਉ ਹਮ ਦੀਨ ਤੇਰੀ ਸ਼ਰਨਾਏ ਹਮ ਬਾਰਕ ਤੁਮ ਪਿਤਾ ਪਰਮੇਰੀ ਜਾਂ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਿੰਨ ਉਪਰ ਹੱਥ ਬਤਾਵੈ ਗੁਰਮੁਖ ਸਾਧ ਸਹੀ ਪ੍ਰਭਾਏ ਕਰ ਕਿਰਪਾ ਆਪ ਮਿਲਾਵੈ ਰਾਮ ਮੁਕ ਹਰ ਜਨ ਬੀਲ ਮਨ ਭਾਵੈ ਅਮਿਉ ਅਮਿਉ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੈ ਰਹਾਉ ਹਰ ਕੇ ਲੋਗ ਰਾਮ ਜਨ ਉੱਤਮ ਮਿਲ ਉੱਤਮ ਪਦਵੀ ਪਾਵੈ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੈ ਸੇਵਕ ਜਨ ਸੇਵੈ ਸੇਵੜ ਭਾਗੀ ਰਿਦ ਮੰਤਨ ਪ੍ਰੀਤ ਲਗਾਵੈ ਬਿਨ ਪ੍ਰੀਤੀ ਕਰੈ ਬਹੁ ਬਾਤਾਂ ਕੂੜ ਬੋਲ ਕੂੜੋ ਫਲ ਪਾਵੈ ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਭਗੀ ਲੇ ਪਾਵੈ ਹਉ ਕਾਟੋਂ ਕਾਟ ਬਾਢ ਸਿਰ ਰੱਖੋਂ ਜਿਤ ਨਾਨਕ ਸੰਤ ਚੜਿਆਵੈ ਰਾਮ ਕਲੀ ਮਹਲਾ ਚੌਥਾ ਜੇ ਵੱਡ ਭਾਗ ਹੋਵੇ ਵੱਡ ਮੇਰੇ ਜਨ ਮਿਲਦਿਆਂ ਢਿੱਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ ਵੱਡ ਭਾਗੀ ਤਿਤ ਨਵਾਈਐ ਰਾਮ ਮੁਕੋ ਹਰ ਜਨ ਘਰ ਲਾਈਐ ਹਉ ਪਾਣੀ ਪੱਖਾ ਪੀਸੋ ਸੰਤਾਗੈ ਪੱਗ ਮਲ ਮਲ ਧੂਰ ਮੁਕ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਵੱਡੇ ਉੱਚੇ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜੀਵੜ ਅਵਰ ਨਾ ਕੋਈ ਮਿਲ ਸਤਿਗੁਰ ਪੁਰਖ ਧਿਆਈਐ ਸਤਿਗੁਰ ਸ਼ਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ ਜਿਉਂ ਬਗਲ ਸਮਾਦ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮਚੇਰੀ ਹੋਏ ਲਗਾ ਗੁਰਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾ ਮਨ ਪਾਇਆ ਮੈਂ ਹਰ ਬਿਨ ਅਵਰ ਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ ਮੇਰੇ ਇੱਕ ਖਿੰਨ ਪ੍ਰਾਣ ਨ ਰਹਿ ਬਿਨ ਪ੍ਰੀਤਮ ਬਿਨ ਦੇਖੇ ਮਰਹਿ ਮੇਰੀ ਮਾਇਆ ਧਨ ਧਨ ਵਡ ਭਾਗ ਗੁਰਚਰਣੀ ਆਏ ਹਰ ਗੁਰਮਿਲ ਦਰਸ਼ਨ ਪਾਇਆ ਮੈਂ ਅਵਰ ਨ ਕੋਈ ਸੂਜੈ ਬੂਝੈ ਮਨ ਹਰ ਜਪ ਜਪੋਂ ਜਪਾਇਆ ਨਾਮ ਹੀਣ ਫਿਰੈ ਸੀ ਨੱਕ ਕੱਟੇ ਤਨ ਘਸ ਘਸ ਨੱਕ ਵਢਾਇਆ ਮੋਹ ਕੋ ਜਗ ਜੀਵਨ ਜੀਵਾਲ ਲੈ ਸਵਾਮੀ ਹਿਰਦੇ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਧਿਆਇਆ ਰਾਮ ਕਲੀ ਮਹਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲੇ ਹਰਿ ਉਰ ਤਾਰੇ
ਜੀ ਦਾਨ ਗੁਰ ਪੂਰੈ ਦੀਆ, ਹਰਿ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰਿ ਹਰਿ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਭਾਈ, ਧੰਨ ਧੰਨ ਵਡ ਭਾਗ ਹਮਾਰੇ ਰਹਾਓ। ਕੋਟ ਕੋਟ ਤੇ ਤੀਸ ਧਿਆ ਮੈਂ, ਤਾਂ ਕਾ ਅੰਤ ਨ ਪਾਵਾਂ ਪਾਰੀ, ਹਿਰਦੈ ਕਾਮ ਕਾਮਣੀ ਮੰਗੈ, ਰਿਦ ਮੰਗੈ ਹਾਥ ਪਸਾਰੀ। ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਖੋ ਹਰ ਤਾਰੇ, ਜੇ ਵਡ ਭਾਗ ਹੋਵੇ ਤਾਂ ਜਪੀਐ, ਹਰ ਭੌਜਲ ਪਰ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੈ ਕੰਠ ਜਨ ਧਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭੂ, ਹੰਬਾਰਕ ਹਰ ਪ੍ਰਤਪਾਰੀ। ਰਾਗ ਰਾਮ ਕਲੀ ਮਹਲਾ ਪੰਜਵਾਂ, ਕਰ ਪਹਿਲਾ ਇੱਕ ਓਅੰਕਾਰ, ਸਤਿ ਗੁਰ ਪ੍ਰਸਾਦਿ।

ਬਿਓਗਣੀ ਇਹ ਬਿਧ ਹੈ ਮਨ ਜੋਗਣੀ। ਮੋਹ ਸੋਗ ਰੋਗ ਲੋਗ ਨਾ ਵਿਆਪੈ ਤਾਂ ਹਰ ਹਰ ਹਰ ਰਸ ਭੋਗਣੀ। ਰਹਾਉ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲ ਪਵਿੱਤਰ ਅਲੋਗਣੀ। ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੇਖੋਂ ਹਰ ਗੁਣੀ। ਨਾ ਸ਼ਿਵ ਸ਼ਕਤੀ ਜਲ ਨਹੀਂ ਪਵਨਾ ਤਾਂ ਆਕਾਰ ਨਹੀਂ ਮੇਦਨੀ। ਸਤਿਗੁਰ ਜੋਗ ਕਾ ਤਾਂ ਨਵਸਾ ਜਾਂ ਅਵਗਤ ਨਾਥ ਅਗਮ ਤਣੀ। ਤਨ ਮਨ ਹਰ ਕਾ ਧਨ ਸਭ ਹਰ ਕਾ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹੋਂ ਕਿਆ ਗਣੀ। ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬੈ ਅੰਬ ਮਲੂਗਨੀ। ਰਾਮ ਕਲੀ ਮਹੱਲਾ ਪੰਜਵਾਂ। ਤ੍ਰੈ ਗੁਣ ਰਹਿਤ ਰਹਿ ਨਰਾਰੀ ਸਾਧਕ ਸਿੱਧ ਨਾ ਜਾਣੈ। ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜ਼ਾਨੈ। ਅਚਰਜ ਕਿਛ ਕਹਿਣ ਨਾ ਜਾਈ ਬਸਤੇ ਗੋਚਰ ਭਾਈ ਰਹਾਉ। ਬੋਲ ਨਾਹੀ ਕਛ ਕਰਨੈ ਜੋਗਾ ਕਿਆ ਕੋ ਕਹੈ ਸੁਣਾਵੈ। ਕਥਨ ਕਹਿਣ ਕੋ ਸੋਜੀ ਨਾਹੀ ਜੋ ਭਿਖ ਤਿਸ ਬਣ ਆਵੈ। ਸੋਈ ਜਾਣੈ ਕਰਨੈ ਹਰ ਕੀਤਾ ਕਿਆ ਬੇਚਾਰਾ ਆਪਣੀ ਕਤ ਮਿਤ ਆਪੇ ਜਾਣੈ ਹਰ ਆਪੇ ਪੂਰ ਭੰਡਾਰਾ। ਐਸਾ ਰਸ ਸਮਰਤ ਮਨ ਚਾਖਿਆ ਤ੍ਰਿਪਤ ਰਹੇ ਅਗਾਈ। ਕਉ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਣਾਈ। ਰਾਮ ਕਲੀ ਮਹਲਾ ਪੰਜਵਾਂ। ਅੰਗੀਕਾਰ ਕੀਆ ਪ੍ਰਭ ਆਪਣੈ ਬੈਰੀ ਸਗਲੇ ਸਾਧੇ। ਜਿਨ ਬੈਰੀ ਹੈ ਇਹ ਜਗ ਲੁਟਿਆ ਤੇ ਬੈਰੀ ਲੈ ਬੰਦੇ ਸਤਿਗੁਰ ਪਰਮੇਸ਼ਰ ਮੇਰਾ। ਅਨੇਕ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ। ਰਹਾਉ ਚੀਤ ਨਾ ਆਵਸ ਦੂਜੀ ਬਤ ਸਿਰ ਉੱਪਰ ਰਖਵਾਰਾ। ਬੇਪਰਵਾਹ ਰਹਿਤ ਹੈ ਸਵਾਮੀ ਇੱਕ ਨਾਮ ਕਹਿ ਆਧਾਰਾ। ਪੂਰਨ ਹੋਏ ਮਿਲਿਓ ਸੁਖਦਾਈ ਊਨ ਕਾਈ ਬਾਤਾ। ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਤਹੂੰ ਜਾਤਾ। ਵਰਨ ਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ। ਅਤੁਲ ਅਥਾ ਅਡੋਲ ਸਵਾਮੀ ਨਾਨਕ ਖਸਮ ਹਮਾਰਾ। ਰਾਮ ਕਲੀ ਮਹਲਾ ਪੰਜਵਾਂ। ਤੂੰ ਦਾਨਾ ਤੂੰ ਅਬਿਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ। ਤੂੰ ਅਡੋਲ ਕਦੇ ਡੋਲੈ ਨਾਹੀ ਤਾਂ ਹਮ ਕੈਸੀ ਤਾਤੀ। ਏਕੈ ਏਕੈ ਏਕ ਤੂੰਹੀ ਏਕੈ ਏਕੈ ਤੂੰ ਰਾਇਆ ਤਉ ਕਿਰਪਾ ਤੇ ਸੁਖ ਪਾਇਆ। ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਣਕ ਲਾਲਾ। ਤੁਮ ਦੇਵੋ ਤਿਲ ਸ਼ੰਕ ਨ ਮਾਨੋ ਹਮ ਪੁੰਚਹਿ ਸਦਾ ਨਿਹਾਲਾ। ਹਮ ਬਾਰਕ ਤੁਮ ਪਿਤਾ ਹਮਾਰੀ ਤੁਮ ਮੁਖ ਦੇਵੋ ਖੀਰਾ। ਹਮ ਖੇਲੈ ਸਭ ਲਾਡ ਲਡਾਮ ਹੈ ਤੁਮ ਸਦਗੁਣੀ ਗਹੀਰਾ। ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਘਾਏ। ਮਿਲਤ ਮਿਲਤ ਮਿਲਤ ਮਿਲ ਰਹਿਆ ਨਾਨਕ ਕਹਿਣ ਨਾ ਜਾਏ। ਰਾਮ ਕਲੀ ਮਹਲਾ ਪੰਜਵਾਂ। ਕਰ ਕਰ ਤਾਲ ਪਖਾਵਜ ਨੈਨਹੁ ਮਾਥੈ ਵਜੈ ਰਬਾਬਾ। ਕਰਨਾ ਮਧ ਬਾਂਸਰੀ ਬਾਜੈ ਜੇਵਾ ਧੁਨਿਆ ਗਾਜਾ। ਨਿਰਤ ਕਰੇ ਕਰ ਮਨੁਆ ਨਾਚੈ ਆਣੇ ਘੁੰਗਰ ਸਾਜਾ।

ਏਕੋ ਰਹਿ ਵਿਆਪੈ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੀ ਧੰਦ ਸੁਆਉ ਰਹਾਓ ਪੰਚ ਬਜਿੱਤਰ ਕਰੇ ਸੰਤੁਖ ਸਾਤ ਸੁਰਾਂ ਲੈ ਚੱਲੈ ਬਾਜਾ ਮਾਨ ਧਾਨ ਤਜ ਪਾਤਾਣਾ ਪਾਉ ਨਾ ਬੀਂਗਾ ਘਾਲੈ ਫੇਰੀ ਫੇਰ ਨ ਹੋਵੇ ਕਬਹੀ ਇੱਕ ਸ਼ਬਦ ਬੰਧ ਪੱਲੈ ਨਾਰਦੀ ਨਰਹਰ ਜਾਣ ਹਦੂਰੇ ਘੂੰਗਰ ਖੜਕ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਭਾਵੈ ਇਹ ਨ੍ਰਿਤਕਾਰੀ ਜਨਮ ਨਾ ਆਵੇ ਜੇ ਕੋ ਆਪਣੇ ਠਾਕੁਰ ਪਾਵੇ ਕੋਟਮਾ ਦੇ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਟੇਕ ਕਉ ਨਾਨਕ ਤਿਸ ਕੀਰਤਨ ਏਕ ਰਾਮ ਕਲੀ ਮਹਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅੱਲਾ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਾਵੈ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜ੍ਹੈ ਵੇਦ ਕੋਈ ਕਤੇਬ ਕੋਈ ਉਡੈ ਨੀਲ ਕੋਈ ਸੁਪੇਦ ਕੋਈ ਕਹੈ ਤੁਰਕ ਕੋਈ ਕਹੈ ਹਿੰਦੂ ਕੋਈ ਬਾਂਛੈ ਭਿਸਤ ਕੋਈ ਸੁਰਗਿੰਦੂ ਕਉ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਰਾਮ ਕਲੀ ਮਹਲਾ ਪੰਜਵਾਂ ਭਵਨੈ ਮੈਂ ਪਮਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਉ ਚਲਤ ਭਇਆ ਰਹਾਉ ਅਗਲੀ ਕਿਛ ਖਬਰ ਨਾ ਪਾਈ ਰੁਵਣ ਹਾਰ ਭੀੜ ਸਿਧਾਈ ਭਰਮ ਮੋਹ ਕੇ ਬਾਂਧੇ ਬੰਧ ਸੁਪਨ ਭਇਆ ਪਖਲਾਏ ਅੰਧ ਇਹ ਤਉ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨਾ ਕੋ ਮੁਆ ਨਾ ਮਰਨੈ ਜੋਗ ਨਾ ਬਿਨਸੈ ਅਬਿਨਾਸ਼ੀ ਹੋਗ ਜੋਏ ਜਾਣੋ ਸੋਏ ਨਾਹੀ ਜੋਏ ਜਾਣੋ ਸੋਏ ਨਾਹੀ ਜਾਣਨ ਹਾਰੇ ਕਉ ਬਲ ਚਾਉ ਕਉ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੈ ਨਾ ਆਵੈ ਜਾਇਆ ਰਾਮ ਕਲੀ ਮਹਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਈ ਮਹਾਂਕਾਲ ਰਹਾਉ ਕੋਟ ਜਨਮ ਭ੍ਰਮ ਭ੍ਰਮ ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਕਰਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੈ ਏ ਵਿਚਾਰ ਰਾਗ ਰਾਮ ਕਲੀ ਮਹਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿ ਗੁਰਪ੍ਰਸਾਦਿ ਚਾਰ ਪੁਕਾਰੈ ਨਾ ਤੂੰ ਮਾਨੈ ਖੱਟ ਭੀ ਏਕ ਬਾਤ ਵਖਾਨੈ ਦਸ ਅਸ਼ਟੀ ਮਿਲੇ ਕੋ ਕਹਿਆ ਤਾਂ ਭੀ ਜੋਗੀ ਭੇਦ ਨ ਲਹਿਆ ਕਿੰਕਰੀ ਅਨੂਪ ਵਾਜੈ ਜੋਗੀ ਆ ਮਤ ਵਾਰੋ ਰੀ ਰਹਾਉ ਪ੍ਰਥਮੇ ਵਸਿਆ ਸਤ ਕਾ ਖੇੜਾ ਤ੍ਰਿਤੀਏ ਮਹਿ ਕਿਛ ਪਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਆ ਤਾਂ ਏਕ ਦਿਖਾਇਆ ਏਕੈ ਸੂਤ ਪਰੋਏ ਮਣੀਐ ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਐ ਫਿਰਤੀ ਮਾਲਾ ਬਹੁਬਿਦ ਪਾਏ ਖਿੰਚਿਆ ਸੂਤ ਤਾਂ ਆਈ ਥਾਏ ਚੌਵੇਂ ਏਕੈ ਮਟ ਹੈ ਕੀਆ ਤਾਂ ਬਿਖੜੇ ਥਾਨ ਅਨਕ ਖਿੜਕੀਆਂ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ।

ਸੁਣ ਜੋਗੀ ਕੈ ਮਨ ਮੀਠੀ ਲਾਗੈ ਰਹਾਉ ਦੂਜਾ ਰਾਮ ਕਲੀ ਮਹਲਾ ਪੰਜਵਾਂ ਤਾਗਾ ਕਰ ਕੈ ਲਾਈ ਥਿਗਲੀ ਲਓ ਨਾੜੀ ਸੁਆ ਹੈ ਅਸਤੀ ਅੰਭੈ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬਹਿ ਪਰਿਆ ਜਪਨਾਥ ਦਿਨ ਰਹਿਣਾਈ ਤੇਰੀ ਖਿੰਥਾ ਦੋ ਦਿਹਾਈ ਰਹਾਉ ਗਹਿਰੀ ਵਿਭੂਤ ਲੈ ਬੈਠਾ ਤਾੜੀ ਮੇਰੀ ਤੇਰੀ ਮੁੰਦਰਾਂ ਧਾਰੀ ਮੰਗੈ ਟੂਕਾ ਤ੍ਰਿਪਤ ਨਾ ਆਵੇ ਮੰਗੈ ਟੂਕਾ ਤ੍ਰਿਪਤ ਨਾ ਪਾਵੇ ਨਾਥ ਛੋਟ ਜਾਚੈ ਲਾਜ ਨਾ ਆਵੇ ਚੱਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜੈ ਨਿਤ ਉਦਾ ਸੇਰਾ ਗੁਰ ਗੁਰ ਕੀਤੈ ਬੂਝ ਨਾ ਪਾਈ ਫਿਰ ਫਿਰ ਜੋਗੀ ਆਵੈ ਜਾਈ ਜਿਸਨੂੰ ਹੁਆ ਨਾਥ ਕਿਰਪਾਲਾ ਰਹਿ ਰਾਸ ਮਾਰੀ ਗੁਰ ਗੋਪਾਲਾ ਨਾ ਮੈਂ ਖਿੰਥਾ ਨਾ ਮੈਂ ਬਸਤਰ ਜਾਂ ਨਾਨਕ ਜੋਗੀ ਹੋਆ ਅਸਥਿਰ ਇਉਂ ਜਪਿਆ ਨਾਥ ਦਿਨ ਰਹਿਣ ਆਈ ਹੁਣ ਪਾਇਆ ਗੁਰੂ ਗੋਸਾਈ ਰਹਾਉ ਦੂਜਾ ਰਾਮ ਕਲੀ ਮਹਲਾ ਪੰਜਵਾਂ ਕਰਨ ਕਰਾਵਣ ਸੋਈ ਆਣ ਨ ਦੀਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਬੀਠਾ ਗੁਰਮੁਖ ਕਿਨੈ ਵਿਰ ਲੈ ਡੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਵਤ ਅਮਰ ਭਏ ਨਿਹਕਾਮ ਮੰਤਨ ਸੀਤਲ ਅਗਨ ਨਵਾਰੀ ਆਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇ ਮੌਜਾਂ ਸਭ ਕੁਛ ਤੇਰਾ ਸਤਬਲ ਹਰ ਜਾਉ ਲਕਬੀਰਾ ਤਨ ਮਨ ਜੀਓ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕਿਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕਹੋ ਨਾਨਕ ਸਭ ਪੜਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਬੂਠਾ ਰਾਮ ਕਲੀ ਮਹਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖਦੇਵ ਸਗਲੀ ਚਿੰਤਾ ਆਪ ਨਵਾਰੀ ਤਿਸ ਗੁਰ ਕਉ ਹਉ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਚੇ ਅਨਹਦ ਤੂਰੇ ਸਤਿਗੁਰ ਰਹਾਉ ਮਹਿਮਾ ਜਾਂ ਕੀ ਗੈਰ ਗੰਭੀਰ ਹੋਏ ਨਿਹਾਲ ਦੇ ਜਿਸ ਧੀਰ ਜਾਂ ਕੇ ਬੰਧਨ ਕਾਟੇ ਰਾਏ ਸੋ ਨਰ ਬਹੁਰ ਨ ਜੋਨੀ ਪਾਏ ਜਾਂ ਕੇ ਅੰਤਰ ਪ੍ਰਗਟਿਓ ਆਪ ਤਾਂ ਕੋ ਨਾਹੀ ਦੁਖ ਸੰਤਾਪ ਲਾਲ ਰਤਨ ਤਿਸ ਪਲ ਭਰਿਆ ਸਗਲ ਕੁਟਾਂਬ ਉਹ ਜਨ ਲੈ ਤਰਿਆ ਨਾ ਕਿਛ ਭਰਮ ਨ ਦੁਬਿਧਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਦ ਕਦ ਦੇਖੋ ਆਪ ਦਿਆਲ ਕਹੋ ਨਾਨਕ ਪ੍ਰਭ ਮਿਲੀ ਰਸਾਲ ਰਾਮ ਕਲੀ ਮਹਲਾ ਪੰਜਵਾਂ।

ਤਾਂ ਇਹ ਅਚਰਚ ਨੈਨੋ ਡੀਠਾ। ਆਬ ਮੋਏ ਜਾਨੀ ਰੇ ਮੇਰੀ ਗਈ ਬਲਾਏ, ਬੁੱਝ ਗਈ ਤ੍ਰਿਸ਼ਨ ਨਿਵਾਰੀ ਮਮਤਾ। ਗੁਰਪੂਰੈ ਲੀਓ ਸਮਝਾਏ ਰਹਾਉ, ਕਰ ਕਿਰਪਾ ਰਾਖਿਓ ਗੁਰ ਸ਼ਰਨਾ, ਗੁਰਪਖ ਰਾਏ ਹਰ ਕੇ ਚਰਨਾ। ਬੀਸ ਬਿਸੋਏ ਜਾਂ ਮਨ ਠਹਿਰਾਨੇ, ਗੁਰਪਾਰ ਬ੍ਰਹਮ ਏਕੈ ਹੀ ਜਾਣੇ, ਜੋ ਜੋ ਕੀਨੋ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ। ਨਾ ਕੋ ਦੂਤ ਨਹੀਂ ਬੈਰਾ, ਗਲ ਮਿਲ ਚਾਲੇ ਏਕੈ ਭਾਈ, ਜਾਂ ਕੋ ਗੁਰ ਹਰ ਦੀਏ ਸੁਖਾ, ਤਾਂ ਕੋ ਬੌਰ ਨ ਲਾਗੈ ਦੁਖਾ, ਆਪੇ ਆਪ ਸਰਬ ਪ੍ਰਤਪਾਲ, ਨਾਨਕ ਰਾਤੋਂ ਰੰਗ ਗੋਪਾਲ। ਰਾਮ ਕਲੀ ਮਹਲਾ ਪੰਜਵਾਂ, ਮੁਕਤਿ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਪੰਡਿਤ ਬੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ, ਰਹਾਉ ਆਗੈ ਰਾਖਿਓ ਸਾਲ ਗ੍ਰਾਮ। ਮਨ ਕੀਨੋ ਦਾਂ ਦਿਸ ਵਿਸਰਾਮ, ਤਿਲਕ ਚਰਾਵੈ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ, ਖੱਟ ਕਰਮਾ ਅਰ ਆਸਣ ਧੋਤੀ, ਭਾਗਟ ਗ੍ਰਹਿ ਪੜੈ ਨਿਤ ਪੋਥੀ, ਮਾਲਾ ਫੇਰੈ ਮੰਗੈ ਵਿਭੂਤ, ਇਹ ਵਿਦ ਕੋਈ ਨਾ ਤਰਿਓ ਮੀਤ, ਸੋ ਪੰਡਿਤ ਗੁਰ ਸ਼ਬਦ ਕਮਾਏ। ਤ੍ਰੈਗੁਣ ਕੀ ਉਸ ਉਤਰੀ ਮਾਏ, ਚਤੁਰਬੇਦ ਪੂਰਨ ਹਰਨਾਏ, ਨਾਨਕ ਤਿਸਕੀ ਸ਼ਰਨੀ ਪਾਏ। ਰਾਮ ਕਲੀ ਮਹਲਾ ਪੰਜਵਾਂ।

ਭਈ ਕਰਤਾਰ ਜਿਸੈ ਸਹਾਈ ਹੋਏ ਭਗਵਾਨ ਅਨਕ ਜਤਨ ਵਾਕੈ ਸਰੰਜਾਮ ਰਹਾਉ। ਕਰਤਾ ਰਾਖੈ ਕੀਤਾ ਕੌਣ, ਕੀਰੀ ਜੀਤੋ ਸਗਲਾ ਭਵਨ। ਬੇਅੰਤ ਮਹਿਮਾ ਤਾਂ ਕੀ ਕੇਤਕ ਵਰਨ, ਬਲ ਬਲ ਜਾਈਐ ਤਾਂ ਕੇ ਚਰਨ। ਤਿਨਹੀ ਕੀਆ ਜਪ ਤਪ ਧਿਆਨ, ਅਨਕ ਪ੍ਰਕਾਰ ਕੀਆ ਤਿਨ ਦਾਨ। ਭਗਤ ਸੋਈ ਕਲ ਮੈਂ ਪਰਵਾਨ, ਜਾਂ ਕੋ ਠਾਕੁਰ ਦੀ ਆਮਾਨ। ਸਾਧ ਸੰਗ ਮਿਲ ਭਏ ਪ੍ਰਗਾਸ਼, ਸਹਿਜ ਸੂਖ ਆਸ ਨਿਵਾਸ। ਪੂਰੈ ਸਤਿਗੁਰ ਦੀਆ ਵਿਸਾਸ, ਨਾਨਕ ਹੋਏ ਦਾਸਨ ਦਾਸ। ਰਾਮ ਕਲੀ ਮਹਲਾ ਪੰਜਵਾਂ। ਦੋਸ਼ ਨ ਦੀਜੈ ਕਾਹੂ ਲੋਗ, ਜੋ ਕਮਾਵਣ ਸੋਈ ਭੋਗ। ਆਪਣ ਕਰਮ ਆਪੇ ਹੀ ਬੰਦ, ਆਵਣ ਜਾਵਣ ਮਾਇਆ ਧੰਦ। ਐਸੀ ਜਾਨੀ ਸੰਤ ਜਨੀ, ਪ੍ਰਗਾਸ਼ ਪਇਆ ਪੂਰੇ ਗੁਰਬਚਨੀ। ਰਹਾਉ ਤਨ ਧਨ ਕਲਤ ਮਿਥਿਆ ਵਿਸਥਾਰ, ਹੈਵਰ ਗੈਵਰ ਚਾਲਣਹਾਰ। ਰਾਜ ਰੰਗ ਰੂਪ ਸਭ ਕੂਰ, ਨਾਮ ਬਿਨਾ ਹੋਏ ਜਾਸੀ ਧੂਰ। ਭਰਮ ਭੂਲੇ ਬਾਦ ਹੰਕਾਰੀ, ਸੰਗ ਨਾਹੀ ਰੇ ਸਗਲ ਪਸਾਰੀ। ਸੋਗ ਹਰਕ ਮੈਂ ਦੇ ਬਿਰਧਾਨੀ, ਸਾਖਤ ਇਵਹੀ ਕਰਤ ਬਿਹਾਨੀ। ਹਰ ਕਾ ਨਾਮ ਅੰਮ੍ਰਿਤ ਕਲ ਮਾਹੇ, ਇਹ ਨਿਧਾਨਾ ਸਾਧੂ ਪਾਹੇ। ਨਾਨਕ ਗੁਰ ਗੋਬਿੰਦ ਜਸ ਤੂਠਾ, ਘਟ ਘਟ ਰਮਈਆ ਤਿਨਹੀ ਡੀਠਾ। ਰਾਮ ਕਲੀ ਮਹਲਾ ਪੰਜਵਾਂ। ਪੰਚ ਸ਼ਬਦ ਤਹ ਪੂਰਨ ਨਾਦ, ਅਨਹਦ ਬਾਜੇ ਚਰਜ ਬਿਸਮਾਦ। ਕੇਲ ਕਰੈ ਸੰਤ ਹਰ ਲੋਗ, ਪਾਰ ਬ੍ਰਹਮ ਪੂਰਨ ਨਿਰਜੋਗ। ਸੂਖ ਸਹਿਜ ਆਨੰਦ ਭਾਵਨ, ਸਾਧ ਸੰਗ ਵੈਸ ਗੁਣ ਗਾਵੈ। ਤਹ ਰੋਗ ਸੋਗ ਨਹੀਂ ਜਨਮ ਮਰਨ ਰਹਾਉ। ਊਹਾਂ ਸਿਮਰੈ ਕੇਵਲ ਨਾਮ, ਬਿਰਲੇ ਪਾਵੈ ਉਹ ਬਿਸ਼ਰਾਮ। ਭੋਜਨ ਭਾਉ ਕੀਰਤਨ ਆਧਾਰ, ਨਿਚਲੇ ਆਸਨ ਬੇਸ਼ੁਮਾਰ। ਡਿਗ ਨ ਡੋਲੈ ਕਤਹੂ ਨ ਧਾਵੈ, ਗੁਰਪ੍ਰਸਾਦ ਕੋ ਮਹਿਲ ਪਾਵੈ। ਭ੍ਰੰਪੈ ਮੋਹ ਨ ਮਾਇਆ ਜਾਲ, ਸੁਨ ਸਮਾਧ ਪ੍ਰਭੂ ਕਿਰਪਾਲ। ਤਾਂ ਕਾ ਅੰਤ ਨ ਪਾਰ ਅਵਾਰ, ਆਪੇ ਗੁਪਤ ਆਪੇ ਪਾਸਾਰੁ। ਜਾ ਕੈ ਅੰਤਰ ਹਰ ਹਰ ਸਵਾਦ, ਕਹਿਣ ਨ ਜਾਈ ਨਾਨਕ ਬਿਸਮਾਦ। ਰਾਮ ਕਲੀ ਮਹਲਾ ਪੰਜਵਾਂ। ਭੇਟਤ ਸੰਗ ਪਾਰ ਬ੍ਰਹਮ ਚੇਤਾਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤਾਂ ਚਰਨ ਮਾਥਾ ਮੇਰੋ ਪੌਤ, ਅਨਕ ਬਾਰ ਸੰਤਾਂ ਡੰਡੌਤ। ਇਹ ਮਨ ਸੰਤਨ ਕੈ ਬਲਿਹਾਰੀ, ਜਾਂ ਕੀ ਉਟ ਗਹੀ ਸੁਖ ਪਾਇਆ। ਰਾਖੇ ਕਿਰਪਾ ਧਾਰੀ ਰਹਾਉ। ਸੰਤਾਂ ਚਰਨ ਧੋਏ ਧੋਏ ਪੀਵਾਂ, ਸੰਤਾਂ ਦਰਸ਼ ਪੇਖ ਪੇਖ ਜੀਵਾਂ। ਸੰਤਾਂ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਚਲ ਰਾਸ। ਸੰਤ ਹਮਾਰਾ ਰਾਖਿਆ ਪੜਦਾ, ਸੰਤ ਪ੍ਰਸਾਦ ਮੋਹਿ ਕਬਹੂ ਨ ਕੜਦਾ। ਸੰਤਾਂ ਸੰਗ ਦੀਆ ਕਿਰਪਾਲ, ਸੰਤ ਸਹਾਈ ਭਏ ਦਿਆਲ। ਸੁਰਤ ਮਤ ਬੁੱਧ ਪ੍ਰਗਾਸ਼, ਸੁਰਤ ਮਤ ਬੁੱਧ ਪ੍ਰਗਾਸ਼। ਗਹਿਰ ਗੰਭੀਰ ਅਪਾਰ ਗੁਣਤਾਸ, ਜੀ ਜੰਤ ਸਗਲੇ ਪ੍ਰਤਪਾਲ। ਨਾਨਕ ਸੰਤਾਂ ਦੇਖ ਨਿਹਾਲ, ਰਾਮ ਕਲੀ ਮਹਲਾ ਪੰਜਵਾਂ। ਤੇਰੇ ਕਾਜ ਨ ਗ੍ਰਹਿ ਰਾਜ ਬਾਲ, ਤੇਰੇ ਕਾਜ ਨ ਬਿਖੈ ਜੰਜਾਲ। ਇਸ਼ਟ ਮੀਤ ਜਾਣ ਸਭ ਛਲੈ, ਹਰ ਹਰ ਨਾਮ ਸੰਗ ਤੇਰੇ ਚੱਲੈ। ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ। ਹਰ ਸਿਮਰਤ ਜਮ ਕਛੁ ਨਾ ਕਹਿ ਰਹਾਓ, ਬਿਨ ਹਰ ਸਗਲ ਨਿਰਾਰਥ ਕਾਮ। ਸੋਇਨਾ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪ ਮਨ ਸੁਖਾ। ਇਹਾਂ ਉਹਾਂ ਤਿਰ ਉਜਲ ਮੁਖਾ, ਕਰ ਕਰ ਥਾਕੇ ਵੱਡੇ ਵਡੇਰੇ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੈ ਜਨ ਕੋਇ। ਤਾਂ ਕੀ ਅਸ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ। ਸੰਤੀ ਜੀਤਾ ਜਨਮਿਆ ਪਾਰ, ਹਰ ਸੰਤ ਕਰੇ ਸੋਈ ਪਰਵਾਨ। ਨਾਨਕ ਦਾਸ ਤਾਂ ਕਹਿ ਕੁਰਬਾਨ। ਰਾਮ ਕਲੀ ਮਹਲਾ ਪੰਜਵਾਂ। ਸਿੰਚੈ ਦਰਬ ਦੇ ਦੁੱਖ ਲੋਗ, ਤੇਰਾ ਕਾਜ ਨਾ ਅਵਨਾ ਜੋਗ। ਇਹ ਕਰ ਹੰਕਾਰ ਹੋਏ ਵਰਤੈ ਅੰਧ, ਜਮਕੀ ਜੇਵੜੀ ਤੂੰ ਆਗੈ ਬੰਧ। ਛਾੜ ਵਡਾਣੀ ਤਾਤ ਮੂੜੇ, ਇਹਾਂ ਬਸ ਨਾ ਰਾਤ ਮੂੜੇ। ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਮਾਇਆ ਕੇ ਮਾਤੇ ਤੈਂ ਉੱਠ ਚੱਲਣਾ। ਰਾਚ ਰਹੋ ਤੂੰ ਜਗ ਸੁਪਨਾ ਰਹਾਉ, ਬਾਲ ਵਿਵਸਥਾ ਬਾਰਕ ਅੰਧ। ਭਰ ਜੋ ਬਨ ਲਾਗਾ ਦੁਰਗੰਧ,
ਤ੍ਰਿਤੀਆ ਵਿਵਸਥਾ ਸਿੰਚੇ ਮਾਏ ਬਿਰਧ ਪਿਆ ਛੋੜ ਚਲਿਓ ਪਛਤਾਏ ਚਿਰੰਕਾਲ ਪਾਈ ਦੁਰਲਭ ਦੇ ਨਾਮ ਬਿਹੂਣੀ ਹੋਈ ਖੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਤੇ ਸਹਿਣਾ ਬੂਝੈ ਜਿਨ ਇਹ ਸਿਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਇਆਲ ਸਦਾ ਕਿਰਪਾਲ ਤੁਮੈ ਛਡਾਵੋ ਛੁਟਕੈ ਬੰਦ ਬਖਸ਼ ਮੈ ਲਾਵੋ ਨਾਨਕ ਜਗ ਅੰਧ ਰਾਮ ਕਲੀ ਮਹਲਾ ਪੰਜਵਾਂ ਕਰ ਸੰਜੋਗ ਬਣਾਈ ਕਾਸ਼ ਤਿਸ ਸੰਗ ਰਹੋ ਇਆਣਾ ਰਾਜ ਪ੍ਰਤ ਪਾਰੈ ਨਿਤਸਾਰ ਸੰਭਾਰੈ ਅੰਤ ਕੀ ਬਾਰ ਊਟ ਸਿਧਾਰੈ ਨਾਮ ਬਿਨਾ ਸਭ ਝੂਠ ਪਰਾਣੀ ਗੋਬਿੰਦ ਭਜਨ ਬਿਨ ਅਵਰ ਸੰਗਰ ਅਤੇ ਤੇ ਸਭ ਮਾਇਆ ਮੂਠ ਪਰਾਣੀ ਰਹਾਓ ਤੀਰਥ ਨਹਾਏ ਨਾ ਉਤਰ ਸੁਮੈਲ ਕਰਮ ਧਰਮ ਸਭ ਹਉ ਮੈਂ ਫੈਲ ਲੋਕ ਪਚਾਰੇ ਗਤ ਨਹੀਂ ਹੋਏ ਨਾਮ ਬਿਹੂਣੇ ਚਲ ਸੈ ਰੋਏ ਬਿਨ ਹਰ ਨਾਮ ਨਾ ਟੂਟਸ ਪਟਲ ਸੋਧੇ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੈ ਜੇ ਸਾਪ ਜਪਾਏ ਸਗਲ ਫਲਾ ਸੇ ਸੂਖ ਸਮਾਏ ਰਾਖਣ ਹਾਰੀ ਰਾਖੋ ਆਪ ਸਗਲ ਸੁਖਾਂ ਪ੍ਰਭ ਤੁਮਰੈ ਹਾਥ ਜਿਤਲਾ ਮੈਂ ਤਿਤ ਲਾਗਾ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹਲਾ ਪੰਜਵਾਂ ਜੋ ਕਿਛ ਕਰੈ ਸੋਈ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤੀਆਨਾ ਡੋਲਨ ਤੇ ਚੂਕਾ ਠਹਿਰਾਇਆ ਸਤ ਮਾਏ ਲੇ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆ ਗਿਆ ਮਨ ਮੈਂ ਮਾਨੀ ਮਹਾਂਪੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੂਬਰ ਤਾਵੈ ਸੋਈ ਭਲਾ ਸਗਲ ਪਵਿੱਤਰ ਸਰਬ ਨਿਰਮਲਾ ਜੋਬਰ ਤਾਏ ਸੋਈ ਭਲਾ ਜਹਾਂ ਰੱਖੈ ਸੋਈ ਮੁਕਤ ਥਾਨ ਜੋ ਨਾਮ ਜੋ ਜਪਾਏ ਸੋਈ ਨਾਮ ਅੜਸੜ ਤੀਰਥ ਜਾਂ ਸਾਧ ਪਗ ਧਰੈ ਤਾਂ ਬੈਕੁੰਟ ਜਾਂ ਨਾਮ ਉਚਰੈ ਸਰਬ ਅਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਘਟ ਘਟ ਰਿਹਾ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਪ੍ਰਮਨਾਟੇ ਦੂਰੇ ਨਾਨਕ ਗੁਰ ਭੇਟੇ ਪੂਰੇ ਰਾਮ ਕਲੀ ਮਹਲਾ ਪੰਜਵਾਂ ਕੋਟ ਜਾਪ ਤਾਪ ਵਿਸ਼ਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਕ੍ਰਿਧ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰਬੀਰ ਧੀਰਜ ਮਤ ਪੂਰਾ ਸਹਿਜ ਸੰਵਾਦ ਤੁਨ ਗਹਿਰ ਗੰਭੀਰਾ ਸਦਾ ਮੁਕਤ ਤੰਗ ਪੂਰੇ ਕਾਮ ਜਾਂ ਕਹਿ ਹਿਰਦੈ ਵਸੈ ਹਰ ਨਾਮ ਸੂਖ ਸਗਲ ਆਨੰਦ ਅਰੋਗ ਸਮਦਰਸ਼ੀ ਪੂਰਨ ਨਿਰਯੋਗ ਆਏ ਨਾ ਜਾਏ ਡੋਲੈ ਕਤ ਨਾਹੀ ਜਾਂ ਕਹਿ ਨਾਮ ਬਸੈ ਮਨ ਮਾਹੀ ਦੀਨ ਦਇਆਲ ਗੋਪਾਲ ਗੋਬਿੰਦ ਗੁਰਮੁਖ ਜਪੀਐ ਉਤਰੈ ਚਿੰਦ ਨਾ

ਤੇਰਾ ਹੋਏ ਨਿਰਮਲ ਜੀਉ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਾਧ ਕੈ ਸੰਗ, ਮਨ ਤਨ ਰਾਪੈ ਹਰ ਕੈ ਰੰਗ, ਛੋਟ ਸਿਆਣਪ ਬਹੁ ਚਤੁਰਾਈ, ਮਨ ਬਿਨ ਹਰ ਨਾਵੈ ਜਾਏ ਨਾ ਕਾਈ। ਦਇਆ ਧਾਰੀ ਗੋਬਿੰਦ ਗੁਸਾਈ, ਹਰ ਹਰ ਨਾਨਕ ਟੇਕ ਟਿਕਾਈ, ਰਾਮ ਕਲੀ ਮਹਲਾ ਪੰਜਵਾ, ਸੰਤ ਕੈ ਸੰਗ ਰਾਮ ਰੰਗ ਕੇਲ, ਆਗੈ ਜਮ ਸਿਉ ਹੋਏ ਨਾ ਮੇਲ। ਅਹੰ ਬੁੱਧ ਕਾ ਭਇਆ ਬਿਨਾਸ਼, ਦੁਰਮਤ ਹੋਈ ਸਗਲੀ ਨਾਸ਼, ਰਾਮ ਨਾਮ ਗੁਣ ਗਾਏ ਪੰਡਤ, ਕਰਮ ਕਾਂਡ ਹੰਕਾਰ ਨਾ ਕਾਜੈ, ਕੁਸ਼ਲ ਸੇਤੀ ਕਰ ਜਾਹੇ ਪੰਡਤ ਰਹਾਓ। ਹਰ ਕਾ ਜਸ ਨਿਧ ਲੀਆ ਲਾਭ, ਪੂਰਨ ਭਏ ਮਨੋਰਥ ਸਾਮ, ਦੁਖ ਨਾਠਾ ਸੁ ਘਰ ਮੈਂ ਆਇਆ, ਸੰਤ ਪ੍ਰਸਾਦ ਕਮਲ ਬਿਗਸਾਇਆ, ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮੰਗਣ ਕਾਹੇ ਜਾਏ, ਹਰ ਕੀ ਕਥਾ ਸੁਣਤ ਪਵੇ ਤੂੰ, ਜੀਵਾ ਬਖਤ ਪਾਈ ਗਤ ਮਿਤ। ਸੋ ਪਰਵਾਨ ਜਿਸ ਹਿਰਦੈ ਵਸਾਈ, ਨਾਨਕ ਤੇ ਜਾਨੀ ਉੱਤਮ ਭਾਈ, ਰਾਮ ਕਲੀ ਮਹਲਾ ਪੰਜਵਾਂ, ਗਉ ਕਰ ਪਕਰੀ ਨਾ ਆਈ, ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ। ਗਉ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਉ ਨਾਨਕ ਜਿਉ ਤਿਆਗ ਦਈ, ਤਬ ਉਹ ਚਰਨੀ ਆਏ ਪਈ। ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ, ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰਪੂਰਾ ਭੇਟ ਤੇ ਉਧਾਰ ਰਹਾਉ, ਜਬ ਉਸ ਕਉ ਕੋਈ ਦੇਵੈ ਮਾਨ। ਜਬ ਉਸ ਕੋ ਕੋਈ ਦੇਵੈ ਮਾਨ, ਤਬ ਆਪਸ ਉਪਰ ਰੱਖੈ ਗੁਮਾਨ, ਜਬ ਉਸ ਕਉ ਕੋਈ ਮਨ ਪਰਹਰੈ, ਤਬ ਉਹ ਸੇਵਕ ਸੇਵਾ ਕਰੈ, ਮੁਖ ਬਹਿਰਾਵੈ ਅੰਤ ਠਗਾਵੈ, ਇਕਤ ਠਹਿਰੋ ਕਹੀਂ ਨਾ ਸਮਾਵੈ। ਉਣ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕੀਨੀ ਖੰਡ ਖੰਡ, ਜੋ ਮੰਗੈ ਸੋ ਭੁੱਖਾ ਰਹੈ, ਇਸ ਸੰਗ ਰਾਚੈ ਸੋ ਕਛੂ ਨਾ ਲਹੈ। ਇਸੇ ਤਿਆਗ ਸਤ ਸੰਗਤ ਕਰੈ, ਵਡਭਾਗੀ ਨਾਨਕ ਉਤਰੈ, ਰਾਮ ਕਲੀ ਮਹਲਾ ਪੰਜਵਾ। ਆਤਮ ਰਾਮ ਸਰਬ ਮੈਂ ਪੀਖ, ਪੂਰਨ ਪੂਰ ਰਹਾ ਪ੍ਰਭ ਏਕ, ਰਤਨ ਅਮੋਲ ਹਿਰਦੇ ਮੈਂ ਜਾਣ, ਆਪਣੀ ਵਸਤ ਤੂੰ ਆਪ ਪਛਾਣ। ਪੀ ਅੰਮ੍ਰਿਤ ਸੰਤਨ ਪ੍ਰਸਾਦ, ਵੱਡੇ ਭਾਗ ਹੋਵੈ ਤਉ ਪਾਈਐ, ਬਿਨ ਜੀਵਾ ਕਿਆ ਜਾਣੈ ਸਵਾਦ ਰਹਾਉ। ਅੱਠ ਦਸ ਬੇਦ ਸੁਣੇ ਕਹਿੰਡੋਰਾ, ਕੋਟ ਪ੍ਰਗਾਸ਼ ਨਾ ਦਿਸੈ ਅੰਧੇਰਾ। ਪਸ਼ੂ ਪ੍ਰੀਤ ਘਾਸ ਸੰਗ ਰਚੈ, ਜਿਸ ਨਹੀਂ ਬੁਝਾਵੈ ਸੋ ਕਿਤ ਬਿਧ ਬੁਝੈ, ਜਾਣਨ ਹਾਰ ਰਿਆ ਪ੍ਰਭ ਜਾਨ, ਓਤ ਪੋਤ ਭਗਤਨ ਸੰਗਾਨ, ਬਿਕਸ ਬਿਕਸ ਆਪਣਾ ਪ੍ਰਭ ਗਾਵੈ, ਨਾਨਕ ਤਿੰਨ ਜਮ ਨੇੜ ਨਾ ਆਵੈ, ਰਾਮ ਕਲੀ ਮਹਲਾ ਪੰਜਵਾਂ। ਦੀਨੋ ਨਾਮ ਕੀ ਉਪਵਿੱਤ, ਹਰ ਧਨ ਰਾਸ ਨਿਰਾਸ ਇਹ ਬਿੱਤ, ਕਾਟੀ ਬਿੰਧ ਹਰ ਸੇਵਾ ਲਾਏ, ਕਾਟੀ ਬੰਧ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ। ਬਾਜੇ ਅਨਹਤ ਬਾਜਾ, ਰਸਕ ਰਸਕ ਗੁਣ ਗਾਵੇ ਹਰ ਜਨੇ, ਆਪਣੇ ਗੁਰਦੇਵ ਨਵਾਜਾ ਰਹਾਉ, ਆਏ ਬਣਿਓ ਪੂਰਬਲਾ ਭਾਗ, ਜਨਮ ਜਨਮ ਕਾ ਸੋਇਆ ਜਾਗ। ਗਈ ਗਿਲਾਨ ਸਾਧ ਕੈ ਸੰਗ, ਮੰਤਨ ਰਤੁ ਹਰ ਕੈ ਰੰਗ, ਰਾਖੇ ਰਾਖਣ ਹਾਰ ਦਇਆਲ, ਨਾ ਕਿਛ ਸੇਵਾ ਨਾ ਕਿਛ ਘਾਲ, ਕਰ ਕਿਰਪਾ ਪ੍ਰਭ ਕੀਨੀ ਦਇਆ, ਬੂਡਤ ਦੁੱਖ ਮੈਂ ਕਾਢ ਲਿਆ। ਸੁਣ ਸੁਣ ਉਪਜੂ ਮਨ ਮੈਂ ਚਾਉ, ਆਠ ਪੈਰ ਹਰ ਕੀ ਗੁਣ ਗਾਉ, ਗਾਵਤ ਗਾਵਤ ਪਰਮ ਗਤ ਪਾਈ, ਗੁਣ ਪ੍ਰਸਾਦ ਨਾਨਕ ਲਿਵ ਲਾਈ, ਰਾਮ ਕਲੀ ਮਹਲਾ ਪੰਜਵਾਂ।

ਜੋ ਹੋਛੀ ਬਾਤ ਮਾਇਆ ਬੋਇਆ ਟੇਢੋ ਜਾਤ ਅਭਾਗੇ ਤੈ ਲਾਜ ਨਾਹੀ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਹਾਓ। ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਬਿਧ ਨੈਣੋ ਡੀਠੀ ਕੂੜ ਕਪਟ ਅਹੰਕਾਰ ਦੀ ਜਾਨਾ ਨਾਮ ਸੁਣਤ ਜਨ ਬਿਛੂ ਡਸਾਨਾ ਮਾਇਆ ਕਾਰਨ

0: ਕਰੇ ਮਨ ਮੁਖ ਕਭੈ ਨ ਉਸਤਤ ਕਰੇ ਨਿਰਭਉ ਨਿਰੰਕਾਰ ਦਾਤਾਰ ਤਿਸਿਓ ਪ੍ਰੀਤ ਨਾ ਕਰੇ ਗਵਾਰ ਸਭ ਸ਼ਾਹਾਂ ਸਿਰ ਸਾਚਾ ਸ਼ਾਹ ਵੇ ਮੁਹਤਾਜ ਪੂਰਾ ਪਾਤਸ਼ਾਹ ਬੋ ਮਗਨ ਲਪਟਿਓ ਪਰਮ ਗਿਰਹ ਨਾਨਕ ਤਰੀਏ ਤੇਰੀ ਮੇਰ ਰਾਮ ਕਲੀ ਮਹਲਾ ਪੰਜਵਾਂ ਰਹਿਣ ਦਿਨ ਜਪੋ ਹਰ ਨਾਉ ਆਗੈ ਦਰਗਾਹ ਪਾਵੋ ਥਾਉ ਸਦਾ ਆਨੰਦ ਨ ਹੋਵੀ ਸੋਗ ਕਬੂ ਨ ਵਿਆਪੈ ਹਉ ਮੈ ਰੋ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮਗਤ ਪਾਵੈ ਹਰ ਸਿਮਰ ਪ੍ਰਾਣੀ ਰਹਾਓ ਗਣ ਮਿਣ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨ ਤਾਰ ਸਗਲੇ ਉਪਾਵ ਨ ਚਾਲੈ ਸੰਗ ਭਵਜਲ ਤਰੀਐ ਪ੍ਰਭ ਕੈ ਰੰਗ ਦੇਹੀ ਧੋਏ ਨ ਉਤਰੈ ਮੈਲ ਹਉ ਮੈ ਵਿਆਪੈ ਦੁਬਿਧਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ
1: ਪਾਰ ਬ੍ਰਹਮ ਦਿਆਲ ਮਨ ਤੇ ਕਬੂ ਨਾ ਵਿਸਰ ਗੋਪਾਲ ਤੇਰੇ ਦਾਸ ਕੀ ਹੋਵਾ ਧੂਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾਂ

ਜੀਓ ਸੁਣ ਸੁਣ ਜੀਵੋ ਮਨ ਇਹੋ ਵਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗਣਤ ਜੀ ਅਕਾ ਦਾਤਾ ਜਿਸ ਹੈ ਜਿਨਾ ਬਹੇ ਤਿੰਨ ਤੂੰ ਜਾਤਾ ਜੋ ਪਾਇਓ ਤਿਸ ਤੇਰੀ ਆਸ ਸਗਲ ਅਰਧ ਹੈ ਪ੍ਰਭ ਗੁਣਦਾਸ ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰਾਖਣ ਹਾਰ ਦਿਆਲ ਕੂਟ ਪਵ ਖੰਡੇ ਨੇ ਖੰਮੋ ਖਿਆਲ ਸਗਲ

ਮਨਸ ਧਾਰੇ ਨਹਿ ਸੰਗ ਗਾਮਨੀ ਸੁੱਤ ਕਲੱਤਰ ਪ੍ਰਭਾਤ ਮੀਤ ਉਰਜ ਪਰਿਓ ਭਰਮਿਓ ਮੋਹਿਓ ਏ ਬਿਰਖ ਸ਼ਮਾਨੀ ਚਰਨ ਕਮਲ ਸਰ ਨਾਨਕ ਸੁਖ ਸੰਤ ਭਾਵਨੀ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਵਾਂ ਤੈ ਪਦੇ ਰੇ ਮਨ ਓਟ ਲਿਹੋ ਹਰਨਾਮਾ ਜਾ ਕੇ ਸਿਮਰਨ ਦੁਰਮਤ ਨਾਸੇ ਪਾਵਹਿ ਪਦ ਨਿਰਵਾਨਾ ਰਹਾ।

ਸੰਤ ਸਹਾਈ। ਰਾਮਕਲੀ ਮਹੱਲਾ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨ ਅਰ ਤਪਤ ਰਹੇ ਸਾ ਧਰਤੀ ਸੋ ਪੌਣ ਚਲਾਰੇ ਜੁਗ ਜੀਆ ਖੇਲ ਥਾਵ ਕੈਸੇ। ਜੀਵਨ ਤਲਵ ਨਿਵਾਰ ਹੋਵੇ ਪਰਵਾਣਾ ਕਰਹੇ ਧਿਆਨਾ ਕਲ ਲਖਣ ਵਿਚਾਰ ਰਹਾਉ ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਹਿ ਨਾਹੀਂ ਮਹਿਲ ਉਸਾਰ ਨਾ ਬੈਠਾ। ਜੇ ਕੋ ਸਤ ਕਰੇ ਸੋ ਸੀਜੇ ਤਪ ਘਰ ਤਪ ਨਾ ਹੋਈ ਜੇ ਕੋ ਨਾਉ ਲੈ ਬਦਨਾਵੀ ਕਲ ਕੇ ਲਖਣ ਏਈ। ਜਿਸ ਸਿੱਖਦਾਰੀ ਤਿਸ ਹੇ ਖੁਆਰੀ ਚਾਕਰ ਕਿਹੇ ਡਰਾਣਾ ਜਾ ਸਿੱਖਦਾਰੇ ਪਵੇ ਜੰਜੀਰੀ ਤਾਂ ਚਾਕਰ ਹੱਥ ਹੋ ਮਰਨਾ ਆਖ ਗੁਣਾ ਕਲ ਆਈਏ ਤਹਿ ਜੁਗ ਕੇਰਾ ਰਹੇ ਤਪਾਵਸ ਜੇ ਗੁਣ ਦੇ ਤਾਂ ਪਾਈਏ ਰਹਾਓ। ਕਲ ਕਲ ਵਾਲੀ ਸਰਾ ਨੇ ਵੇੜੀ ਕਾਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਵੇਦ ਅਥਰ ਬਣ ਕਰਨੀ ਕਿਰਤ ਲਹਿਆ ਪਤ ਪਿਣ ਪੂਜਾ ਸਤ ਵਿਣ ਸੰਜਮ ਜਤ ਵਿਨ ਕਾਹੇ ਜਨੇਊ ਨਾਵ ਹੋ ਧੋਵ ਹੋ ਤਿਲਕ ਚੜਾਵ ਹੋ ਸੱਚ ਵਿਨ ਸੋਚ ਨਾ ਹੋਈ ਕਲ ਪ੍ਰਵਾਨ ਕਤੇਵ ਕਰਾਨ ਪੋਥੀ ਪੰਡਤ ਰਹੇ ਪ੍ਰਾਨ ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਇਹਦੂ ਉੱਪਰ ਕਰਮ ਨਹੀਂ ਜੇ ਘਰ ਹੋਦੇ ਮੰਗਣ ਜਾਈਏ ਫਿਰ ਉਹ ਲਾਮਾ ਮਿਲੇ ਤਹੀਂ। ਰਾਮਕਲੀ ਮਹੱਲਾ ਪਹਿਲਾ ਜਗ ਪ੍ਰਬੋਧ ਹੈ ਮੜੀ ਵਧਾਵ ਹੈ ਆਸਨ ਤਿਆਗ ਕਾਹੀ ਸੱਚ ਪਾਵ ਹੈ ਮਮਤਾ ਮੋਹ ਕਾਮਨ ਹਤਕਾਰੀ ਨਾ ਅਧੂਤੀ ਨਾ ਸੰਸਾਰੀ।

ਨਿਵੈਰੇ ਪ੍ਰਤਾਪ ਗੁਰ ਕੈ ਸ਼ਬਦ ਰਚੇ ਮਨ ਭਾਏ ਭਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰੇ ਪਾਖੰਡ ਮਾਇਆ ਮੋਹ ਸਹਿ ਹੇ ਜਮਡੰਡ ਫੂਟੇ ਪਾਖਰ ਸਹਿਜ ਵਿਚਾਰ ਖਾਏ ਫੂਟੇ ਪਾਖਰ ਭੀਖ ਨਾ ਪਾਏ ਬੰਧਨ ਵਾਧਿਆ ਆਵੇ ਜਾਏ ਬਿੰਦ ਨਾ ਰੱਖ ਹੈ ਜਤੀ ਕਹਾਵ ਹੈ ਮਾਈ ਮੰਗਤ ਤ੍ਰੈ ਲੋ ਭਾਵ ਹੈ ਨਿਰਦਇਆ ਨਹੀਂ ਜੋਤ ਉਜਾਲਾ ਬੂੜਤ ਬੂੜੇ ਸਰਬ ਜੰਜਾਲਾ ਭੇਖ ਕਰੇ ਖਿੰਥਾ ਬਹੁ ਥਟੂਆ ਝੂਠੋ ਖੇਲ ਖੇਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਬਿਨ ਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਬਗਿਆਨ ਜੇ ਬਾਇੰਦਰੀ ਸਾਧ ਲਵਾਨਾ ਪਸੂ ਭਏ ਨਹੀਂ ਮਿਟੇ ਨਿਸ਼ਾਨਾ ਤ੍ਰੈ ਵਿਧ ਲੋਗਾ ਤ੍ਰੈ ਵਿਧ ਜੋਗਾ ਸ਼ਬਦ ਵਿਚਾਰੇ ਝੂਕਸ ਸੋਗਾ ਊਜਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਝ ਪਹਿ ਨੌ ਨਿਧ ਤੂੰ ਕਰਨੇ ਜੋਗ ਥਾਪ ਅਥਾਪੇ ਕਰੇ ਸੋ ਹੋਗ ਜਤ ਸਤ ਸੰਜਮ ਸੱਚ ਸੁਚੀਤ ਨਾਨਕ ਜੋਗੀ ਤ੍ਰੈ ਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖੱਟ ਮਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਧੁਨੇ ਅੰਤਰ ਜਾਗੀ ਵਾਜੇ ਅਨਹਦ ਮੇਰਿਆ ਮਨ ਵੀ ਲੀਣਾ ਵਾਜੇ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸਚ ਨਾਮ ਪਤੀਨਾ ਪ੍ਰਾਣੀ ਰਾਮ ਭਗਤ ਸੁਖ ਪਾਈਏ ਗੁਰਮੁਖ ਹਰ ਹਰ ਮੀਠਾ ਲਾਗੇ ਹਰ ਹਰ ਨਾਮ ਸਮਾਈਏ ਰਹਾਉ ਮਾਇਆ ਮੋਹ ਬਵਰਜ ਸਮਾਏ ਸਤਿਗੁਰ ਭੇਟੇ ਮੇਲ ਮਿਲਾਏ ਨਾਮ ਰਤਨ ਨਿਰਮੋਲਕ ਹੀਰਾ ਤਿਤ ਰਾਤਾ ਮੇਰਾ ਮਨ ਧੀਰਾ ਹੋਮੇ ਮਮਤਾ ਰੋਗ ਨਾ ਲਾਗੇ ਰਾਮ ਭਗਤ ਜਮ ਕਾ ਭਉ ਭਾਗੇ ਜਮ ਜੰਦਾਰ ਨਾ ਲਾਗੇ ਮੋਹੇ ਨਿਰਮਲ ਨਾਮ ਹਿਰਦੇ ਰਹੇ ਸੋਹੇ ਸ਼ਬਦ ਵਿਚਾਰ ਭਏ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪ੍ਰਹਾਰੀ ਅਨ ਦਿਨ ਜਾਗ ਰਹੇ ਲਿਵਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮਹਿ ਰਹੇ ਨਿਰਾਰੇ ਤਸਕਰ ਪੰਚ ਸ਼ਬਦ ਸੰਘਾਰੇ ਪਰ ਘਰ ਜਾਏ ਨਾ ਮਨ ਡੁਲਾਏ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹੇ ਔ ਦੂਤਾ ਸਦ ਬੈਰਾਗੀ ਤਤ ਪਰੋਤਾ ਜਗ ਸੂਤਾ ਮਰ ਆਵੇ ਜਾਏ ਬਿਨ ਗੁਰ ਸ਼ਬਦ ਨ ਸੂਝੀ ਪਾਏ ਅਨਹਦ ਸ਼ਬਦ ਬਜੇ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤੋਂ ਜਾਨੀ ਜਾ ਸ਼ਬਦ ਪਛਾਨੀ ਏਕੋ ਰਵ ਰਹਿਆ ਨਿਰਵਾਣੀ ਸੁਨ ਸਮਾਧ ਸਹਿਜ ਮਨ ਰਾਤਾ ਤਜ ਹੋ ਲੋਭਾ ਏਕੋ ਜਾਤਾ ਗੁਰ ਚੇਲਾ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ ਰਾਮ ਕਲੀ ਮਹੱਲਾ ਪਹਿਲਾ ਸਾਹਾ ਗਣ ਹੈ ਨਾ ਕਰੇ ਵਿਚਾਰ ਸਾਹੇ ਉੱਪਰ ਏਕ ਓਂਕਾਰ ਜਿਸ ਗੁਰ ਮਿਲੇ ਸੋਈ ਵਿਧ ਜਾਣੇ ਗੁਰਮਤ ਹੋਏ ਤਾਂ ਹੁਕਮ ਪਛਾਣੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹੋਮੇ ਜਾਏ ਸ਼ਬਦ ਘਰ ਲਈਏ ਰਹਾਓ ਗਣ ਗਣ ਜੋਤਕ ਕਾਢੀ ਕੀਨੀ ਪੜੇ ਸੁਣਾਏ ਤਤ ਨ ਚੀਨੀ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦਹੋ ਨਾ ਸਗਲੀ ਛਾਰ ਨਾਵਹਿ ਧੋਵਹਿ ਪੂਜਹਿ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਭ ਨਿਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਬਾਚੇ ਬਾਦ ਨ ਬੇਦ ਵਿਚਾਰੇ ਆਪ ਡੁੱਬੇ ਕੋ ਪਿੱਤਰਾ ਤਾਰੇ ਘਟ ਘਟ ਬ੍ਰਹਮ ਚੀਨੈ ਜਨ ਕੋਏ ਸਤਿਗੁਰ ਮਿਲੇ ਤਾਂ ਸੋਝੀ ਹੋਏ ਗਣਤ ਗਣੀਏ ਸਹਿਸਾ ਦੁਖ ਜੀਏ ਗੁਰ ਕੀ ਸਰਨ ਪਵੇ ਸੁਖ ਧੀਏ ਕਰ ਅਪਰਾਧ ਸਰਨ ਹਮ ਆਇਆ ਗੁਰ ਹਰ ਪੇਟੇ ਪੂਰਬ ਕਮਾਇਆ ਗੁਰ ਸਰਨ ਆਈਏ ਬ੍ਰਹਮ ਨਾ ਪਾਈਏ ਭਰਮ ਭੁਲਾਈਏ ਜਨਮ ਮਰ ਆਈਏ ਜਮ ਦਰ ਵਾਧਿਓ ਮਰੇ ਵਿਕਾਰ ਨਾ ਹਿਰਦੇ ਨਾਮ ਨਾ ਸ਼ਬਦ ਅਚਾਰ ਇੱਕ ਪਾਂਧੇ ਪੰਡਿਤ ਮਿਸਰ ਕਹਾਵ ਹੈ ਦੁਬਧਾ ਰਾਤੇ ਮਹਿਲ ਨਾ ਪਾਵੇ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮਧੇ ਕੋ ਜਨ ਆਪਾਰ ਏਕ ਬੁਰਾ ਭਲਾ ਸੱਚ ਏਕੇ ਬੂਝ ਗਿਆਨੀ ਸਤਿਗੁਰ ਕੀ ਟੇਕੇ ਗੁਰਮੁਖ ਬਿਰਲੀ ਏਕੋ ਜਾਣ ਆਵਣ ਜਾਣਾ ਮੇਟ ਸਮਾਣਿਆ ਜਿਨ ਕੈ ਹਿਰਦੇ ਏਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਭਾਣੇ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ ਰਾਮ ਕਲੀ ਮਹੱਲਾ ਪਹਿਲਾ ਹੱਠ ਨਿਰਗਹ ਕਰ ਕਾਇਆ ਸ਼ੀਜੇ ਵਰਤ ਤਪਨ ਕਰ ਮਨ ਨਹੀਂ ਭੀਜੇ ਰਾਮ ਨਾਮ ਸਰ ਅਵਰਨ ਪੂਜੇ ਗੁਰਸੇਵ ਮਨਾ ਹਰ ਜਨ ਸੰਗ ਕੀਜੇ ਜਮ ਜੰਦਾਰ ਚੂਹੇ ਨਹੀਂ ਸਾਕੇ ਸਰਪਨ ਡਸ ਨਾ ਸਕੇ ਹਰ ਕਾ ਰਸ ਪੀਜੇ ਰਹਾਉ ਬਾਦ ਪੜੇ ਰਾਗੀ ਜਗ ਪੀਜੇ ਤ੍ਰੈ ਗੁਣ ਵਿਖਿਆ ਜਨਮ ਮਰੀਜੇ ਰਾਮ ਨਾਮ ਬਿਨ ਦੁਖ ਸਹੀਜੇ ਚੜਸ ਪਵਨ ਸਿੰਘਾਸਨ ਭੀਜੇ ਨਿਓਲੀ ਕਰਮ ਖਟ ਕਰਮ ਕਰੀਜੇ ਰਾਮ ਨਾਮ ਬਿਨ ਬਿਰਥਾ ਸਾਸ ਲੀਜੇ ਅੰਤਰ ਪੰਚ ਅਗਨ ਕੋ ਧੀਰਜ ਧੀਜੇ ਅੰਤਰ ਚੋਰ ਕਿਉਂ ਸਾਧ ਲਹੀਜੇ
ਗੁਰਮੁਖ ਹੋਏ ਕਾਇਆ ਗੜ ਲੀਜੇ, ਅੰਤਰ ਮਹਿਲ ਤੀਰਥ ਪਰਮੀਜੇ। ਮਨ ਨਹੀਂ ਸੂਚਾ ਕਿਆ ਸੋਚ ਕਰੀਜੇ, ਕਿਰਤ ਪਇਆ ਦੂਸ ਕਾ ਕੂ ਦੀਜੇ। ਅੰਨ ਨਾ ਖਾਏ ਦੇਹੀ ਦੁਖ ਦੀਜੇ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਤੀਜੇ। ਮਨ ਮੁਖ ਜਨਮੇ ਜਨਮ ਮਰੀਜੇ, ਸਤਿਗੁਰੂ ਪੂਛੋ ਸੰਗਤ ਜਨ ਕੀਜੇ। ਮਨ ਹਰ ਰਾਚੇ ਨਹੀਂ ਜਨਮ ਮਰੀਜੇ, ਰਾਮ ਨਾਮ ਬਿਨ ਕਿਆ ਕਰਮ ਕੀਜੇ। ਉਧਰ ਦੂਧਰ ਪਾਸ ਤਰੀਜੇ, ਧੁਰ ਕੀ ਸੇਵਾ ਰਾਮ ਰਵੀਜੇ। ਨਾਨਕ ਨਾਮ ਮਿਲੇ ਕਿਰਪਾ, ਪ੍ਰਭ ਕੀਜੇ ਰਾਮ ਕਲੀ ਮਹੱਲਾ ਪਹਿਲਾ। ਅੰਤਰ ਉਤਭਜ ਅਵਰ ਨਾ ਕੋਈ, ਜੋ ਕਹੀਏ ਸੋ ਪ੍ਰਭ ਤੇ ਹੋਈ। ਜੁਗ ਹੋ ਜੁਗੰਤਰ ਸਾਹਿਬ ਸਚ ਸੋਈ, ਉਤਪਤ ਪਰਲੋ ਅਵਰ ਨ ਕੋਈ। ਐਸਾ ਮੇਰਾ ਠਾਕਰ ਗਹਿਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ। ਹਰ ਕੈ ਨਾਮ ਨਾ ਲੱਗੇ ਜਮ ਤੀਰ, ਰਹਾਓ ਨਾਮ ਰਤਨ ਹੀਰਾ ਨਿਰਮੋਲ। ਸਾਚਾ ਸਾਹਿਬ ਅਮਰ ਅਤੋਲ, ਜਿਹ ਸੁੱਚੀ ਸਾਚਾ ਬੋਲ। ਘਰ ਦਰ ਸਾਚਾ ਨਾਹੀ ਰੋਲ, ਇੱਕ ਬਨ ਮਹਿ ਬੈਸ ਹੇ ਡੂਗਰ ਅਸਥਾਨ। ਨਾਮ ਵਿਸਾਰ ਪਚਹੇ ਅਭਿਮਾਨ, ਨਾਮ ਬਿਨਾ ਕਿਆ ਗਿਆਨ ਧਿਆਨ। ਗੁਰਮੁਖ ਪਾਵਹਿ ਦਰਗਹਿ ਮਾਨ, ਹਠ ਅਹੰਕਾਰ।

0: नाम बिना कैसे सुख पावे। जतन करे बिंद किवे न रहाई, मनुआ डोले नरके पाई, जम पोर बाधो लहे सजाई, बिन नामे जियो जल वल जाई, सिद्ध साधक केते मन देवा, हठ नर गह ना त्रप ताव हे पेवा, शब्द विचार गह है गुर सेवा, मन तन निर्मल अभिमान अपेवा, कर्म मिले पावे सच नाओ, तुम शरणागत रहो हो सुभाओ, तुम ते उपजियो भगति पाओ, जप जापो गुरमुख हर नाओ, होमे गर्भ जाए मन पीने, झूठ न पाव सपा खंड कीने, बिन गुर शब्द नहीं करवार, नानक गुरमुख तत् विचार, राम कली महला पहला, जियो आया त्यों जाव है ब्योरे, जियो जन्मे त्यों मरन पया, जियो रस भोग किए तेता, दुख लागे नाम बिसार पवजल पया, तन तन देखत गर्भ गया, कनक कामनी स्यों हेत बधाहे, की नाम बिसार है भरम गया, रहाउ जत सत संजम सील न राख्या, प्रीत पिंजर मह काष्ट पया, पुन दान इस नान न संजम साध सांगत विन बाद जया, लालच लागे नाम विसार्यो, आवत जावत जन्म गया, जा जमताए केस बधाए, जा जमताए केस गहे मारे, सुरत नहीं मुख काल गया, अहनस निंदा तात पराई, हृदय नाम न सर्व दया, बिन गुर शब्द ना गत पत पावे, राम नाम बिन नरक गया, खिन मह बेस करहे नटुआ, ज्यो मोह पाप मह गलत गया, एत ऊत माया देख पसारी, मोह माया के मगन पया, करहे विकार बिथार कनेरे, सुरत शब्द बिन भरम पया, होमे रोग महा दुख लागा, गुरमत लेव हो रोग गया, सुख संपत को आवत देखे, सागत मन अभिमान पया, जिसका एहो तन तन सो फिर लेवे, अंतर सहसा दुख पया, अंत काल किश साथ न चाले, जो दिसे सब तिसे मया, आद पुरख परम्पर सो प्रभ हर नाम, हृदय लय पार पया, मुए को रूप है किसहे सुनावे, पै सागर असराल पया, देख कुटंब माया ग्रह मंदर, साकत जंजाल पराल पया, जा आए ता तिन्हे पठाए, चाले तिन्हे बुलाए लया, जो किस करना सो कर रहा, बख्शन हारे बख्श लया, जिन एहो चाख्या राम रसायन, तिन की संगत खोज पया, रिद सिद्ध बुद्ध ज्ञान गुरु ते पाया, मुक्त पदार्थ सरन पया, दुख सुख गुरमुख सम कर जाना, हरख सोग ते बिरकरत पया, आप मार गुरमुख हर पाए, नानक सहज समाए लया, राम कली दखणी महला पहला, जत सत संजम साच दृढ़ाया, साच शब्द रसलीना, मेरा गुरदयाल सदा रंगलीना, एनस रहे एक लिब लागी, साचे देख पतीना, रहाओ रहे गगन पूर दृष्ट समेसर, अनहत शब्द रंगीना, सत भंध कुपीन भरपूर लीना, जेवा रंग रसीना, मिले गुर साचे जिन रच राचे, किरत विचार पतीना, एक मह सर्व सर्व मह एका, ए सतगुर देख दिखाई, जिन की है खंड मंडल ब्रह्मंडा, सो प्रभ लखन न जाई, दीपक ते दीपक परगासिया, त्रै पवन ज्योत दिखाई, सच्चे तख्त सच महली बैठे, नरपोताड़ी लाई, मोह गया बैरागी जोगी, घट घट किंगरी बाई, नानक सरन प्रभु की छूटे, सतगुर सच सखाई, राम कली महला पहला, ओहठ हस्त मड़ी कर छाया, तरन गगन कल तारी, गुरमुख केती शब्द धारी, संत हो रहाओ ममता मार, हो मे सोखे त्रै पवन ज्योत तुम्हारी, मनसा मार मने मह राखे, सतगुर शब्द बिचारी, सिंगी सुरत अनहद बाजे, घट घट ज्योत तुम्हारी, पर पंच बैन तही मन राख्या, पार ब्रह्म अगन पर जारी, पंच तत् मिल अहनस दीपक निर्मल, जोत अपारी रब सस ल्यो के, एहो तन किंगरी बाजे, शब्द निरारी शिव नगरी, मह आसन औदु अलख अगम अपारी, काया नगरी एहो मन राजा, पंच वसहे विचारी, शब्द रवे आसन कर राजा, अदलू करे गुणकारी, काल बिकाल कहे कह बपरे, जीवत मुआ मन मारी, ब्रह्मा बिशन महेश एक मूरत, आपे करता कारी, काया सूद तरे पवसागर, आत्म तत्व विचारी, गुर सेवा ते सदा सुख पाया, ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲਏ ਗੁਣਦਾਤਾ ਹੋਮੇ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤੇ ਇਹਾ ਭਗਤ ਰਤਾ ਇਹਾ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੇ ਹਿਰਦੇ ਏਕ ਮਰਾਰੀ ਮਨੁਆ ਅਸਥਿਰ ਸ਼ਬਦ ਰਾਤਾ ਇਹਾ ਕਰਨੀ ਸਾਰੀ ਵੇਦ ਬਾਦ ਨਾ ਪਾਖੰਡ ਔਧੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਔਧੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੇ ਮਨ ਮਾਰੇ ਔਧੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਜਲ ਹੈ ਔਧੂ ਸ਼ਬਦ ਤਰੇ ਕੁਲ ਤਾਰੀ ਸ਼ਬਦ ਸੂਰ ਜੁਗ ਚਾਰੇ ਔਧੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਔਧੂ ਨਿਖਸੇ ਸ਼ਬਦ ਵਿਚਾਰੀ ਆਪੇ ਬਖਸੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆ ਏਕ ਓਂਕਾਰ ਸਤਿਗੁਰੂ ਪ੍ਰਸਾਦ ਸਰਮੇ ਦੀਆ ਮੁੰਦਰਾ ਕੰਨੀ ਪਾਏ ਜੋਗੀ ਖਿੰਥਾ ਕਰਤੂ ਦਇਆ ਆਵਣ ਜਾਣ ਬਿਭੂਤ ਲਾਏ ਜੋਗੀ ਤਾਂ ਤਨ ਭਵਨ ਜਿਨ ਲਿਆ ਐਸੀ ਕਿੰਗਰੀ ਬਾ ਜਾਏ ਜੋਗੀ ਜਿਤ ਕਿੰਗਰੀ ਅਨਹਦ ਬਾਜੇ ਹਰ ਸਿਉ ਰਹੇ ਲਿਵਲਾਏ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭਗਤ ਪਾਏਈ ਧਿਆਨ ਕਾ ਕਰ ਡੰਡਾ ਜੋਗੀ ਸਿੰਜੀ ਸੁਰਤ ਵਜਾਈ ਮਨ ਦ੍ਰਿੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹਿ ਮੰਗਣ ਚੜ੍ਹੇ ਜੋਗੀ ਤਾਂ ਨਾਮ ਪੱਲੇ ਪਾਈ ਇਤ ਕਿੰਗਰੀ ਧਿਆਨ ਨਾ ਲਾਗੇ ਜੋਗੀ ਨਾ ਸੱਚ ਪੱਲੇ ਪਾਈ ਇਤ ਕਿੰਗਰੀ ਸ਼ਾਂਤ ਨਾ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਭਾਉ ਭਾਉ ਦੋਏ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਬਾਜੇ ਇਨ ਵਿਦ ਤ੍ਰਿਸ਼ਨਾ ਖੰਡੀ ਹੁਕਮ ਬੁਝੇ ਸੋ ਜੋਗੀ ਕਹੀਏ ਏਕ ਸਿਉ ਚਿਤ ਲਾਏ ਸਹਿਸਾ ਤੂਟੇ ਨਿਰਮਲ ਹੋਵੇ ਜੋਗ ਜੁਗਤ ਇਵ ਪਾਏ ਨਦਰੀ ਆਵਦਾ ਸਭ ਕਿਛ ਬਿਨਸੇ ਹਰ ਸੇਤੀ ਚਿਤ ਲਾਏ ਸਤਿਗੁਰੂ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਝੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕਟੰਬ ਛੋੜ ਪਰ ਭਵਨ ਕਰਹੇ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਭੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੂੰ ਮਨ ਵਿਸਾਏ ਗੁਰਮੁਖ ਹੋਵੇ ਸੋਈ ਬੂਝੇ ਜੋਗ ਜੁਗਤ ਸੋ ਪਾਏ ਜੋਗੇ ਕਾ ਮਾਰਗ ਬਿਖਮ ਹੈ ਜੋਗੀ ਜਿਸਨੂੰ ਨਦਰ ਕਰੇ ਸੋ ਪਾਏ ਅੰਤਰ ਬਾਹਰ ਇੱਕੋ ਵੇਖੇ ਵਿੱਚ ਹੋ ਭਰਮ ਚੁਕਾਏ ਬਿਨ ਬਜਾਏ ਕਿੰਗਰੀ ਵਾਜੇ ਜੋਗੀ ਸਾ ਕਿੰਗਰੀ ਬਜਾਏ ਕਹੇ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹਿਆ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬਜਾਈ ਸੰਤੋ ਗੁਰਮੁਖ ਦੇ ਵਡਿਆਈ ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿੱਚੋ ਜਾਏ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਣਸੇ ਅੰਤੇ ਨਾਮ ਸਿਖਾਈ ਸਦਾ ਹਯੂਰ ਦੂਰ ਨਾਹੇ ਦੇਖੋ ਰਚਨਾ ਜਿਨ ਅਰਚਾਈ ਸੱਚਾ ਸ਼ਬਦ ਰਵੇ ਘਟ ਅੰਤਰ ਸੱਚੇ ਸਿਉ ਲਿਵ ਲਾਈ ਸਤ ਸੰਗਤ ਮਹਿ ਮਨ ਨਿਰਮੂਲਕ ਵੱਡੇ ਭਾਗ ਪਾਇਆ ਜਾਈ ਭਰਮ ਨਾ ਭੁੱਲਹੋ ਸਤਿਗੁਰ ਸੇਵਹੋ ਮਨ ਰਾਖੋ ਇੱਕ ਠਾਈ ਬਿਨ ਨਾਮੇ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਏ ਹੰਡੇ ਪਾਖੰਡ ਯੋਗ ਨਾ ਪਾਈ ਸਿਵ ਨਗਰੀ ਮੈਂ ਆਸਨ ਬੈਸੇ ਗੁਰ ਸ਼ਬਦੀ ਯੋਗ ਪਾਈ ਧਾਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੇ ਮਨ ਆਈ ਇਹੋ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵਲਾਈ ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤ ਹੈ ਨਾਹੀ ਬਿਨ ਨਾਮੇ ਬਿਨ ਸਜਾਈ ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰੈ ਗੁਣ ਭਰਮ ਭਲਾਈ ਗੁਰ ਪ੍ਰਸਾਦੀ ਤ੍ਰੈ ਕੁੱਟੀ ਛੂਟੇ ਚੌਥੇ ਪਦ ਲਿਵਲਾਈ ਪੰਡਤ ਪੜ੍ਹੇ ਪੜ ਬਾਦ ਵਿਖਾਣੇ ਤਿੰਨਾ ਬੂਝ ਨ ਪਾਈ ਵਿਖਿਆ ਮਾਤੇ ਭਰਮ ਭਲਾਏ ਉਪਦੇਸ਼ ਕਹੇ ਕਿਸ ਭਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੇ ਸੋ ਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰਗ ਨਿਧ ਪਾਈ ਮਨਸਾ ਮਾਰ ਮਨ ਸਹਿਜ ਸਮਾਨਾ ਬਿਨ ਰਸਨਾ ਓਸ ਤਤ ਕਰਾਈ ਲੋਇਨ ਦੇਖ ਰਹੇ ਵਿਸਮਾਦੀ ਚਿਤ ਅਦਿਸ਼ਟ ਲਗਾਈ ਆਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹੋ ਗੁਰੂ ਸਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਵਜਾਏ ਨਾਨਕ ਏਕ ਕਹੇ ਬੇਨੰਤੀ ਨਵ ਹੋ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਰਲੱਭ ਹੈ ਸੰਤ ਹੋ ਕਹਿਣਾ ਕੁਛ ਨਾ ਜਾਈ ਸੰਤ ਹੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਓ ਹਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਭਾਵੇ ਸਾ ਪੂਜਾ ਹੋਵੇ ਭਾਣਾ ਮਨ ਵਿਸਾਈ ਪੂਜਾ ਕਰੇ ਸਭ ਲੋਕ ਸੰਤ ਹੋ ਮਨ ਮੁਖ ਥਾਏ ਨਾ ਪਾਈ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੀ ਜਨ ਸਾਚੇ ਏਕ ਸ਼ਬਦ ਲਿ ਬਿਲਾਏ ਬਿਨ ਨਾਮੇ ਹੋਰ ਪੂਜ ਨਾ ਹੋਵੀ ਭਰਮ ਭੁੱਲੀ ਲੁਕਾਈ ਗੁਰਮੁਖ ਆਪ ਪਛਾਣੇ ਸੰਤ ਹੋ ਰਾਮ ਨਾਮ ਲਿ ਬਿਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰੇ ਪਰ ਵਿਦ ਨਹੀਂ ਜਾਣੇ ਦੂਜੇ ਭਾਏ ਮਲ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਭਾਣਾ ਮਨ ਵਿਸਾਈ ਭਾਣੇ ਤੇ ਸਭ ਸੁਖ ਪਾਵੇ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਣੇ ਸੰਤੋ ਕੂੜ ਕਰੇ ਵਡਿਆਈ ਪਾਖੰਡ ਕੀਨੇ ਜਮ ਨਹੀਂ ਛੋੜੇ ਲੈ ਜਾਸੀ ਪਤ ਗਵਾਈ ਜਿਨੇ ਅੰਤਰ ਸ਼ਬਦ ਆਪ ਪਛਾਣੇ ਗਤ ਮਿਤ ਤੇ ਨਹੀਂ ਪਾਈ ਇਹੋ ਮਨੁਆ ਸੁਨ ਸਮਾਧ ਲਗਾਵੇ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਬਖਾਣੇ ਸਤਸੰਗਤ ਮਿਲਾਈ ਗੁਰਮੁਖ ਗਾਵੇ ਆਪ ਗਵਾਵੇ ਦਰ ਸਾਚੇ ਸੋਭਾ ਪਾਈ ਸਾਚੀ ਬਾਣੀ ਸੱਚ ਬਖਾਣੇ ਸੱਚ ਨਾਮ ਲਿਬਲਾਈ ਤੈ ਭੈ ਭੰਜਨ ਅਤ ਪਾਪ ਨਿਖੰਜਨ ਮੇਰਾ ਪ੍ਰਭੰਤ ਸਿਖਾਈ ਸਭ ਕੁਛ ਆਪੇ ਆਪ ਵਰਤੇ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕਚੀਲ ਅਤ ਅਭਿਮਾਨੀ ਮਿਲ ਸ਼ਬਦ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਬਸਿਆ ਘਟ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇੱਕ ਭੇਖ ਕਰੇ ਫਿਰੇ ਅਭਿਮਾਨੀ ਤਿੰਨ ਜੂਏ ਬਾਜੀ ਹਾਰੀ ਇੱਕ ਅਨਦਿਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਉਰਧਾਰੀ ਅਨਦਿਨ ਰਾਤੇ ਸਹਿਜੇ ਮਾਤੇ ਸਹਿਜੇ ਹੋਮੇ ਮਾਰੀ ਭੈ ਬਿਨ ਭਗਤ ਨਾ ਹੋਏ ਕਬ ਹੀ ਭੈ ਭਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਅਗਿਆਨ ਤੱਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਣਾ ਕਾ ਅੰਤ ਨਾ ਪਾਇਆ ਹਉ ਗਾਵਾਂ ਸ਼ਬਦ ਵਿਚਾਰੀ ਹਰ ਜੀਉ ਜਪੀ ਹਰ ਜੀਉ ਜਸਲਾਹੀ ਵਿੱਚੋਂ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੱਟ ਸੱਚੇ ਭੰਡਾਰੀ ਆਪਣੇ ਭਗਤਾਂ ਨੂੰ ਆਪੇ ਤੁਟਾ ਆਪਣੀ ਕਿਰਪਾ ਕਰ ਕਲ ਧਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਕਿਛ ਹੈ ਤਿਸਕਾ ਆਖਣ ਬਿਖਮ ਵਿਚਾਰੀ ਸ਼ਬਦ ਲੱਗੇ ਸੇਈ ਜਨ ਨਿਸਤਰੇ ਭਉ ਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੇ ਬੂਝੇ ਕੋ ਬੇਚਾਰੀ ਜੋ ਧੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦ ਰਾਤੀ ਸਾਚੇ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ ਜੋ ਪ੍ਰਭ ਖੋਜਹੇ ਸੇਈ ਪਾਵਹੇ ਹੋਰ ਫੂਟ ਮੋਏ ਅਹੰਕਾਰੀ ਬਾਦੀ ਬਿਨ ਸਹੇ ਸੇਵਕ ਸੇਵੇ ਗੁਰ ਕੈ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹੋਮੇ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿੰਨੇ ਪਛਾਤਾ ਜਿਸ ਕੋ ਕਿਰਪਾ ਧਾਰੀ ਸਤਿਗੁਰ ਦਾਤਾ ਤਿੰਨੇ ਪਛਾਤਾ ਜਿਸ ਕੋ ਕਿਰਪਾ ਤੁਮਾਰੀ ਸਤਿਗੁਰ ਨਾ ਸੇਵੇ ਮਾਇਆ ਲਾਗੇ ਡੂਬੇ ਮੋਏ ਅਹੰਕਾਰੀ ਜਿਚਰ ਅੰਤਰ ਸਾਸ ਤਿਚਰ ਸੇਵਾ ਕੀਚੇ ਜਾਏ ਮਿਲੀਏ ਰਾਮ ਮਰਾਰੀ ਅਨਦਿਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰਿਉ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰਬਿਟ ਹੋ ਬਲਿਹਾਰੀ ਮਾਇਆ ਮੋਹ ਬਿਨ ਸਜਾਏਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸੇਈ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇਈ ਮੂਏ ਜੇ ਨਾਮ ਨਚੇਤ ਹੈ ਭਗਤ ਜੀਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਅਗਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦਿੰਦਾ ਰਿਜਕ ਸਵਾਈ ਜੋ ਕਿਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਧੰਦੇ ਲਾਈ ਤਿਸ ਹੀ ਸਰੇਵ ਹੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਆਪ ਉਪਾਏ ਅਲਖ ਨਾ ਲਖਣਾ ਜਾਈ ਆਪੇ ਮਾਰ ਜਵਾਲੇ ਆਪੇ ਤਿਸਨੋ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗ ਤੇ ਕੀਤੇ ਆਪੇ ਭਗਤ ਕਰਾਈ ਸੇ ਵਡਭਾਗੀ ਜਿਨੀ ਇੱਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਜਾਈ ਆਪੇ ਦੁੱਖ ਸੁੱਖ ਪਾਏ ਅੰਤਰ ਆਪੇ ਭਰਮ ਭਲਾਈ ਵੱਡਾ ਦਾਤਾ ਗੁਰਮੁਖ ਜਾਤਾ ਨੀ ਗੁਰੀ ਅੰਧ ਫਿਰੇ ਲੁਕਾਈ ਜਿਨੀ ਚਾਖਿਆ ਤੇ ਨਾ ਸਾਧ ਆਇਆ ਸਤਿਗੁਰ ਬੂਝ ਬਜਾਈ ਇੱਕ ਨਾ ਨਾਵੋ ਆਪ ਭਲਾਏ ਇੱਕ ਨਾ ਗੁਰਮੁਖ ਦੇ ਬਜਾਈ ਸਦਾ ਸਦਾ ਸਲਾਹ ਹੋ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰ ਨਾ ਕੋਈ ਰਾਜਾ ਕਰ ਤਪਾ ਵਸ ਬਣਤ ਬਣਾਈ ਨਿਆਉ ਤਿਸੇ ਕਾ ਹੈ ਸਦ ਸਾਚਾ ਬਿਰਲੇ ਹੁਕਮ ਮਨਾਈ ਤਿਸਨੋ ਪੁਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਭੇਟੇ ਸੋ ਜਨ ਸੀਜੇ ਜਿਸ ਹਿਰਦੇ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਹਾ ਬਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ।
1: ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆ ਏਕ ਓਂਕਾਰ ਸਤਿਗੁਰ ਪ੍ਰਸਾਦ। ਕਿਨਹੀ ਕੀਆ ਪ੍ਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ, ਕਿਨਹੀ ਨਿਹਵਲ ਭੁਆਂਗਮ ਸਾਧੇ, ਮੋਹਿ ਦੀਨ ਹਰ ਹਰ ਅਰਾਧੇ, ਤੇਰਾ ਭਰੋਸਾ ਪਿਆਰੇ ਆਣ ਨਾ ਜਾਣਾ ਵੇਸਾ ਰਹਾਉ। ਕਿਨਹੀ ਗ੍ਰਹਿਓ ਤਜ ਵਣ ਖੰਡ ਪਾਇਆ, ਕਿਨਹੀ ਮੋਨ ਅਵਧੂਤ ਸਦਾਇਆ, ਕੋਈ ਕਹਾਤ ਹੋ ਅਨਨ ਭਗੌਤੀ, ਮੋਹਿ ਦੀਨ ਹਰ ਹਰ ਊਟ ਲੀਤੀ, ਕਿਨਹੀ ਕਹਿਆ ਹੋ ਤੀਰਥਵਾਸੀ, ਕੋਈ ਅਨ ਤਜ ਭਇਆ ਉਦਾਸੀ, ਕਿਨਹੀ ਭਵਨ ਸਭ ਧਰਤੀ ਕਰਿਆ, ਮੋਹਿ ਦੀਨ ਹਰ ਹਰ ਦਰ ਭਰਿਆ, ਕਿਨਹੀ ਕਿਹਾ ਮੈਂ ਕੁਲਹਿ ਵਡਿਆਈ, ਕਿਨਹੀ ਕਿਹਾ ਬਹਾਂ ਬਹੁ ਭਾਈ, ਕੋਈ ਕਹੇ ਮੈਂ ਤਨਹਿ ਪਸਾਰਾ, ਮੋਹਿ ਦੀਨ ਹਰ ਹਰ ਆਧਾਰਾ, ਕਿਨਹੀ ਕੂਕਰ ਨਿਰਤ ਕਰਾਈ, ਕਿਨਹੂ ਵਰਤ ਨੇਮ ਮਾਲਾ ਪਾਈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹਿ ਦੀਨ ਹਰ ਹਰ ਹਰ ਧਿਆਇਆ, ਕਿਨਹੀ ਸਿੱਧ ਬਹੁ ਚੇਟਕ ਲਾਏ, ਕਿਨਹੀ ਭੇਕ ਬਹੁ ਥਾਟ ਬਣਾਏ, ਕਿਨਹੀ ਤੰਤ ਮੰਤ ਬਹੁ ਪੇਵਾ, ਕਿਨਹੀ ਤੰਤ ਮੰਤ ਬਹੁ ਖੇਵਾ, ਮੋਹਿ ਦੀਨ ਹਰ ਹਰ ਹਰ ਸੇਵਾ, ਕੋਈ ਚਤਰ ਕਹਾਵੇ ਪੰਡਤ, ਕੋਈ ਖਟ ਕਰਮ ਸਹਿਤ ਸਿਉ ਮੰਡਤ, ਕੋਈ ਕਰੇ ਆਚਾਰ ਸੁਕਰਨੀ, ਕੋਈ ਕਰੇ ਆਚਾਰ ਸੁਕਰਨੀ, ਮੋਹਿ ਦੀਨ ਹਰ ਹਰ ਹਰ ਸਰਨੀ, ਸਗਲੇ ਕਰਮ ਧਰਮ ਜੁਗ ਸੋਧੇ, ਬਿਨ ਨਾਮੇ ਇਹੋ ਮਨ ਨਾ ਪ੍ਰਬੋਧੇ, ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਜੀ ਤ੍ਰਿਸ਼ਨਾ ਮਹਾ ਸੀਤ ਲਾਇਆ, ਰਾਮ ਕਲੀ ਮਹੱਲਾ ਪੰਜਵਾਂ। ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾ ਲੈ ਦਿਹੋਰਾ ਕਰਿਆ, ਉਕਤ ਜੋਤ ਲੈ ਸੁਰਤ ਪਰਖਿਆ, ਮਾਤ ਗਰਭ ਮਹਿ ਜਿਨ ਤੂੰ ਰਾਖਿਆ, ਰਾਖਣ ਹਾਰ ਸਮਾਰ ਹੈ ਜਨਾ, ਸਗਲੇ ਛੋੜ ਵਿਚਾਰ ਮਨਾ, ਰਹਾਉ ਜਿਨ ਦੀਏ ਤੁਦ ਬਾਪ ਮਹਿ ਤਾਰੀਏ, ਜਿਨ ਦੀਏ ਭਰਾਤ ਪੁੱਤ ਹਾਰੀ, ਜਿਨ ਦੀਏ ਤੁਦ ਬਿਨਤਾ ਔਰ ਮੀਤਾ, ਤਿਸ ਠਾਕਰ ਕੋ ਰਾਖ ਲਿਓ ਚੀਤਾ, ਜਿਨ ਦੀਆ ਤੁਦ ਪਵਨ ਅਮੋਲਾ, ਜਿਨ ਦੀਆ ਤੁਦ ਨੀਰ ਨਿਰਮੋਲਾ, ਜਿਨ ਦੀਆ ਤੁਦ ਪਾਵਕ ਬਲਨਾ, ਤਿਸ ਠਾਕਰ ਕੀ ਰਹੋ ਮਨ ਸਰਨਾ, ਛਤਿਹੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਕੀਏ, ਬਸੁਧਾ ਦਿਓ ਬਰਤਨ ਬਲਨਾ, ਤਿਸ ਠਾਕਰ ਕੇ ਚਿੱਤ ਰੱਖ ਚਰਨਾ, ਪੇਖਣ ਕੋ ਨੇਤਰ ਸੁਣਨ ਕੋ ਕਰਨਾ, ਹਸਤ ਕਮਾਵਨ ਵਾਸਨ ਰਸਨਾ, ਚਰਨ ਚਲਨ ਕੋ ਸਿਰ ਕੀਨੋ ਮੇਰਾ, ਮਨ ਤਿਸ ਠਾਕਰ ਕੇ ਪੂਜਹੋ ਪੈਰਾ, ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮਹਿ ਤੂੰ ਸਿਰ ਧਰਿਆ, ਅਬ ਤੂੰ ਸੀਜ ਭਾਵੇ ਨਹੀਂ ਸੀਜੇ, ਕਾਰਜ ਸਵਰੇ ਮਨ ਪ੍ਰਭ ਧਿਆਈ ਜੇ, ਈਹਾਂ ਊਹਾਂ ਏਕੇ ਉਹੀ, ਜਤਕਤ ਦੇਖੀਏ ਤਤ ਤਤ ਉਹੀ, ਤਿਸ ਸੇਵਤ ਮਨ ਆਲਸ ਕਰੇ, ਜਿਸ ਬਿਸਰੀਏ ਇੱਕ ਨਿਮਖ ਨਾ ਸਰੇ।

ਸੰਗ ਪਾਥਰ ਤਰਿਆ। ਰਾਮ ਕਲੀ ਮਹੱਲਾ ਪੰਜਵਾ, ਕਾਹੂ ਬਿਹਾਵੇ ਰੰਗ ਰਸ ਰੂਪ, ਕਾਹੂ ਬਿਹਾਵੇ ਮਾਏ ਬਾਪ ਪੂਤ, ਕਾਹੂ ਬਿਹਾਵੇ ਰਾਜ ਮਿਲਕ ਬਾਪਾਰਾ, ਸੰਤ ਬਿਹਾਵੇ ਹਰ ਨਾਮ ਆਧਾਰਾ। ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ, ਕਾਹੂ ਬਿਹਾਵੇ ਵੇਦ ਔਰ ਬਾਦ, ਕਾਹੂ ਬਿਹਾਵੇ ਰਸਨਾ ਸਾਧ, ਕਾਹੂ ਬਿਹਾਵੇ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮਰਾਰੀ, ਕਾਹੂ ਬਿਹਾਵੇ ਖੇਲਤ ਜੂਆ, ਕਾਹੂ ਬਿਹਾਵੇ ਅਮਲੀ ਹੂਆ, ਕਾਹੂ ਬਿਹਾਵੇ ਪਰ ਦਰਬ ਚੁਰਾਏ, ਹਰ ਜਨ ਬਿਹਾਵੇ ਨਾਮ ਧਿਆਏ, ਕਾਹੂ ਬਿਹਾਵੇ ਜੋਗ ਤਪ ਪੂਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਪਵਨ ਧਾਰ ਜਾਤ ਬਿਹਾਏ, ਸੰਤ ਬਿਹਾਵੇ ਕੀਰਤਨ ਗਾਏ, ਕਾਹੂ ਬਿਹਾਵੇ ਦਿਨ ਰਹਿਣ ਚਾਲਤ, ਕਾਹੂ ਬਿਹਾਵੇ ਸੋ ਪੜ ਮਾਲਤ, ਕਾਹੂ ਬਿਹਾਵੇ ਬਾਲ ਬੜਾਵਤ, ਸੰਤ ਬਿਹਾਵੇ ਹਰ ਜਸ ਗਾਵਤ, ਕਾਹੂ ਬਿਹਾਵੇ ਨਟ ਨਾਟਕ ਨਰਤੇ, ਕਾਹੂ ਬਿਹਾਵੇ ਜੀਅਹੇ ਹਿਰਤੇ, ਕਾਹੂ ਬਿਹਾਵੇ ਰਾਜ ਮਹਿ ਡਰਤੇ, ਸੰਤ ਬਿਹਾਵੇ ਹਰ ਜਸ ਕਰਤੇ, ਕਾਹੂ ਬਿਹਾਵੇ ਮਤਾ ਮਸੂਰਤ, ਕਾਹੂ ਬਿਹਾਵੇ ਸੇਵਾ ਜ਼ਰੂਰਤ, ਕਾਹੂ ਬਿਹਾਵੇ ਸੋਧਤ ਜੀਵਤ, ਸੰਤ ਬਿਹਾਵੇ ਹਰ ਰਸ ਪੀਵਤ, ਜਿਤ ਕੋ ਲਾਇਆ ਤਿਤ ਹੀ ਲਗਣਾ, ਨਾ ਕੋ ਮੂੜਾ ਨਹੀਂ ਕੋ ਸਿਆਣਾ, ਕਰ ਕਿਰਪਾ ਜਿਸ ਦੇ ਨਾਉ, ਨਾਨਕ ਤਾਂ ਕੇ ਬਲਬਲ ਚਾਉ। ਰਾਮ ਕਲੀ ਮਹੱਲਾ ਪੰਜਵਾਂ, ਦਾਵਾ ਅਗਨ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ, ਜਾ ਕਾ ਨਾਮ ਸਿਮਰਤ ਭਉ ਜਾਏ, ਤੈਸੇ ਸੰਤ ਜਨਾ ਰਾਖੇ ਹਰ ਰਾਏ, ਐਸੇ ਰਾਖਣ ਹਾਰ ਦਿਆਲ, ਜਤ ਕਤ ਦੇਖੋ ਤੁਮ ਪ੍ਰਤਪਾਲ ਰਹੋ, ਜਲ ਪੀਵਨ ਜਿਉ ਤਿਖਾ ਮਿਟੰਤ, ਧਨ ਬਿਕਸੇ ਗ੍ਰਹਿ ਆਵਤ ਕੰਤ, ਲੋਭੀ ਕਾ ਧਨ ਪ੍ਰਾਣ ਆਧਾਰ, ਤਿਉ ਹਰ ਜਨ ਹਰ ਹਰ ਨਾਮ ਪਿਆਰ, ਕਿਰਸਾਨੀ ਜਿਉ ਰਾਖੇ ਰਖਵਾਲਾ, ਮਾਤ ਪਿਤਾ ਦਇਆ ਜਿਉ ਬਾਲਾ, ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉ ਹਰ ਜਨ ਰਾਖੇ ਕੰਠ ਲਾਏ, ਜਿਉ ਅੰਧਲੇ ਭੇਖਤ ਹੋਏ ਆਨੰਦ, ਗੁੰਗਾ ਬਖਤ ਗਾਵੇ ਬਹੁ ਛੰਦ, ਪਿੰਗਲ ਪਰਵਤ ਪਰਤੇ ਪਾਰ, ਹਰ ਕੇ ਨਾਮ ਸਗਲ ਉਧਾਰ, ਜਿਉ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਾਸ਼ਤ ਸਤ ਸੰਗ ਵਿਨਾਸ਼, ਜਿਉ ਸਾਵਨ ਕਾਪਰ ਉਜਲ ਹੋਤ, ਨਾਮ ਜਪਤ ਸਭ ਭਰਮ ਭਉ ਖੋਤ, ਜਿਉ ਚੱਕਵੀ ਸੂਰਜ ਕੀ ਆਸ, ਜਿਉ ਚਾਤ੍ਰਿਕ ਬੂੰਦ ਕੀ ਪਿਆਸ, ਜਿਉ ਕ੍ਰਾਂਕ ਨਾਦ ਕਰਨ ਸਮਾਨੇ, ਤਿਉ ਹਰ ਨਾਮ ਹਰ ਜਨ ਮਨਹਿ ਸਖਾਨੇ, ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਇਆਲ ਭਇਆ ਦਾ

ਆਈ ਕਾਲ ਸਿਆਣਪ ਉਕਤਨਾ ਮੇਰੀ ਪੂਰੇ ਗੁਰੂ ਕਮਾਈ। ਜਪ ਤਪ ਸੰਜਮ ਸੱਚ ਹੈ ਸੋਈ ਆਪੇ ਕਰੇ ਕਰਾਈ। ਪੁੱਤਰ ਕਲੱਤਰ ਮਹਾ ਬਿਖਿਆ ਮੈਂ ਗੁਰ ਸਾਚੇ ਲਾਏ ਤਰਾਈ। ਆਪਣੇ ਜੀਅਤ ਆਪ ਸਮਲ ਹੈ ਆਪ ਲਏ ਲੜ ਲਾਈ। ਸਾਚ ਧਰਮ ਕਾ ਬੇੜਾ ਵਾਧਿਆ ਭਵ ਜਲ ਪਾਰ ਪਵਾਈ। ਬੇਸਮਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ। ਅਕਾਲ ਮੂਰਤ ਅਜੂਨੀ ਸੰਭੋ ਕਲ ਅੰਧਕਾਰ ਦਿਪਾਈ। ਅੰਤਰਜਾਮੀ ਜੀਵਨ ਕਾ ਦਾਤਾ ਦੇਖਤ ਤ੍ਰਿਪਤ ਅਗਾਈ। ਏਕ ਓਂਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਹਾ ਸਮਾਈ। ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਸਾਚੇ ਮਾਈ। ਰਾਮਕਲੀ ਮਹੱਲਾ ਪੰਜਵਾਂ ਸਲੋਕ। ਸਿੱਖ ਹੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਮੁਖ ਉੱਜਲ ਸਦਾ ਸੁਖੀ ਨਾਨਕ ਸਿਮਰਤ ਏਕ। ਮਨ ਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ। ਸੰਤ ਹੋ ਸਤਿਗੁਰ ਪੇਖ ਨਿਰਵਾਹੀ ਸੰਤ ਹੋ ਹਰ ਨਾਮ ਲਾਹ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਉਲਾਹੀ। ਸੰਤੋ ਰਹਾਉ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿ ਨ ਜਾਈ। ਸੰਤ ਹੋ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੇ ਦਰਸ ਸਮਾਈ। ਸੰਤ ਹੋ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤ ਹੈ ਅਗਾਈ। ਸੰਤ ਹੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੇ ਕਤ ਜਾਈ। ਸੰਤ ਹੋ ਆਦ ਜੁਗਾਦੀ ਹੈ ਪੀ ਹੋਸੀ ਸਭ ਜੀਆਂ ਕਾ ਸੁਖਦਾਈ। ਸੰਤੋ ਆਪ ਬੇਅੰਤ ਅੰਤ ਨਹੀਂ ਪਾਈਏ ਪੂਰ ਰਿਹਾ ਸਭ ਠਾਈ। ਸੰਤੋ ਮੀਤ ਸਾਜਨ ਮਾਲ ਜੋਵਨ ਸਤ ਹਰ ਨਾਨਕ ਬਾਪ ਮੇਰੀ ਮਾਈ। ਸੰਤੋ ਰਾਮਕਲੀ ਮਹੱਲਾ ਪੰਜਵਾਂ ਮਨ ਬਚ ਕਰਮ ਰਾਮ ਨਾਮ ਚਿਤਾਰੀ। ਘੁੰਮਣ ਘੇਰ ਮਹਾ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ। ਰਹਾਉ ਅੰਤਰ ਸੂਖਾ ਬਾਹਰ ਸੂਖਾ ਹਰ ਜਪ ਮਲਣ ਭਏ ਦੁਰਸ਼ਟਾਰੀ। ਜਿਸ ਤੇ ਲਾਗੇ ਤੇ ਨਹੀਂ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ। ਉਧਰੀ ਸੰਤ ਪਰੇ ਹਰ ਸਰਨੀ ਪਚ ਬਿਨਸੇ ਮਹਾ ਅਹੰਕਾਰੀ। ਸਾਧੂ

0: ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿੰਨੇ ਕੀਤੀ, ਜਿਨ ਠਗੋਲੀ ਪਾਇਆ। ਕੁਰਬਾਨ ਕੀਤਾ ਤਿਸੇ ਬਿਟਹੋਂ, ਜਿਨ ਮੋਹ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤਰਾਈ, ਕਿਨੇ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕਟੁੰਬ ਤੂੰ ਜੇ ਦੇਖਦਾ। ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਏ। ਐਸਾ ਕੰਮ ਮੋਲ ਨਾ ਕੀਜੇ, ਜਿਤ ਅੰਤ ਪਛਤ ਆਈਏ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ। ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ। ਕੀਆ ਕੋ ਆਖ ਬਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ, ਜਿਨ ਜਗਤ ਪਾਇਆ। ਕਹੇ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਅਪਾਏ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰ ਭਲਾ ਪਾਇਆ। ਕਹੇ ਨਾਨਕ ਜਿਸ ਤੂੰ ਆਪ ਤੁਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਕਹੇ ਨਾਨਕ ਜਿਸ ਨੂੰ ਆਪ ਤੁਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤ ਹਾਂ ਕੇਰੀ। ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁ ਨਾਹੀਂ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਗੁਰਪ੍ਰਸਾਦੀ। ਜਿੰਨੀ ਆਪ ਤਜਿਆ ਹਰ ਵਾਸਨਾ ਸੰਭਾਣੀ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜੀਓ ਤੋਂ ਚਲਾਵ ਹੈ ਤਿਮ ਚਲਹੋ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਮ ਤੂੰ ਚਲਾਹੇ ਤਿਵੇਂ ਚਲਹੇ। ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਹੇ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇਂ ਚਲਾਵਹੇ। ਇਹੋ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਪਾਇਆ। ਇੱਕ ਫਿਰੇ ਘਨੇਰੇ ਕਰਹੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ, ਸਿਉਂ ਪਵਿੱਤ ਸੰਗਤ ਸਵਾਇਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੇ ਬਿਨ ਸਹਿਸੇ, ਕਰਮੀ ਸਹਿਜ ਨ ਉਪਜੇ ਬਿਨ ਸਹਿਜੇ। ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਵ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਬਹੋ ਸ਼ਬਦ ਲਾਗ ਹੋ, ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ, ਇਹੋ ਸਹਿਸਾ ਉਪਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ। ਤਿੰਨੀ ਜਨਮ ਜੂਏ ਹਾਰਿਆ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਮਰਨ ਮਨੋ ਵਿਸਾਰਿਆ, ਬੇਦਾਂ ਮਹਿ ਨਾਮ ਉੱਤਮ ਸੋ ਸੁਨੋ ਨਾਹੀਂ ਫਿਰਹੇ ਜਿਉ ਬੈਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ। ਮਨਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖੱਟਿਆ, ਭਲੇ ਸੇ ਬਣਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਜੀਓ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪਿੱਛੋਂ ਬਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ। ਪੀਬਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਬਾ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਆ, ਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ। ਹਰ ਹਰ ਨਿਤ ਕਰਹੇ ਰਸਨਾ, ਜੀਹਾ ਕੁਛ ਨਾ ਜਾਣੀ, ਚਿੱਤ ਜਿਨ ਕਾ ਹਰ ਲਿਆ, ਮਾਇਆ ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਆ, ਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ, ਸਿਵ ਸਖਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ, ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਿਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ, ਸਿਮਰਤ ਸਾਸਤ ਪੁੰਨ ਪਾਪ ਵਿਚਾਰ ਦੇ, ਤੱਤੀ ਸਾਰ ਨਾ ਜਾਣੀ, ਤੱਤੀ ਸਾਰ ਨਾ ਜਾਣੀ, ਗੁਰੂ ਵਾਜੋ ਤੱਤੇ ਸਾਰ ਨਾ ਜਾਣੀ, ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੇ, ਜਗਤ ਰਹਿਣ ਬਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਹੋ ਪੋ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਕਹੇ ਨਾਨਕੀ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਭਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲੱਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਚੋਂ ਰਹੇ ਲੋਕ ਬਿਲਾਏ, ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੋਪੀਏ, ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੇ ਮਨ ਆਏ, ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਹੋ ਜੀਓ, ਲਾਹਾ ਖੱਟ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ, ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ, ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸੇ ਆਏ। ਕਹਿ ਨਾਨਕ ਹੋਰਾ ਨਾ ਰਸ ਵਿਸਰੇ ਜਾਂ ਹਰ ਵਸ ਮੰਨੇ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਆਪ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭ ਅਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਅਭਾਗੇ ਆਪਣਾ ਪਿਰ ਜਪਾਏ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੇ। ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ,
1: ਕਹੇ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜੁਗ ਮੈਂ ਆਇ ਕੇ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ, ਇਹ ਨੇਤਰੋ ਮੇਰਿਓ ਹਰ ਤੁਮੇ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਬਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹੋ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ, ਇਹ ਸਰਬਣੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ, ਸੱਚ ਅਲਖ ਬਣਾਣੀ ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਈ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਵ ਨਹਿ ਤਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਆ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਲਾ ਸਾਚੇ ਘਰ ਗਾਵੋ ਗਾਵੋ ਤੇ ਸੋਹਲਾ ਗਾਵੋ ਤੇ ਸੋਹਲਾ ਘਰ ਸਾਚੇ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤੁਧ ਭਾਵੇ ਗੁਰਮੁਖ ਜਿਨ੍ਹਾਂ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹੇ ਨਾਨਕ ਸਤ ਸੋਹਲਾ ਸੱਚੇ ਘਰ ਗਾਵੇ ਆਨੰਦ ਸੁਣੋ ਹੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭੂ ਪਾਇਆ ਉਤਰੇ ਸਗਲ ਬਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਰਾਮ ਕਲੀ ਸਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਬਸ਼ਲ ਤਹਿ ਲੋਏ ਜੀਉ ਗੁਰ ਸ਼ਬਦ ਸਮਾਪਦੇ ਅਵਰ ਨਾ ਜਾਣੇ ਕੋਏ ਜੀਉ ਅਵਰੋ ਨਾ ਜਾਣੇ ਸ਼ਬਦ ਗੁਰੂ ਕੇ ਏਕ ਨਾਮ ਧਿਆਵੇ ਪ੍ਰਸਾਦ ਨਾਨਕ ਗੁਰ ਅੰਗਤ ਪਰਮ ਪਦ ਵੀ ਪਾਵ ਹੈ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਭਰਾ ਪਾਸ ਜੀਓ ਸਤਿਗੁਰ ਕਰੇ ਕਰੇ ਹਰ ਪੇ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨੋ ਕੇਰੀ ਹਰ ਦੇ ਨਾਮ ਨਿਰੰਜਨੋ ਅੰਤ ਚੱਲਦਿਆਂ ਹੋਏ ਬੇਲੀ ਜਮਦਾਤ ਦੂਲ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਤਨ ਕਹੇ ਸਵਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵ ਹੈ ਆਨੰਦ ਅਨਹਤ ਵੱਜੇ ਵਾਜੇ ਹਰ ਆਪ ਗੱਲ ਮਿਲਾਪ ਹੈ ਤੁਸੀਂ ਭਾਈ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੇ ਨਾ ਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੇ ਬਾਹਰੇ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪਹਿੰਜੇ ਮਿਤ ਬੈਕਸੇ ਜਿਤ ਮਿਤ ਕੀ ਪੈਜ ਰਪਾਵ ਹੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੇ ਨਾਵ ਹੈ ਸਤਿਗੁਰ ਪ੍ਰਤੱਖ ਹੁੰਦੇ ਬੈਰਾਜ ਆਪ ਟਿਕਾਇਆ ਸਿੱਖ ਸਭ ਸਿੱਖ ਬੰਧ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਵਾਣ ਹਰ ਰੰਗ ਗੁਣ ਭਾਵੇ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਰਿਆ ਦੀ ਕਿਰਿਆ ਦੀਵਾ ਫੁੱਲ ਹਰ ਸਰ ਭਾਵ ਹੈ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਮੋਹਰੀ ਪਦ ਸਨ ਮੁੱਖ ਹੋਇਆ ਰਾਮਦਾਸੀ ਪੈਰੀ ਪਾਏ ਜੀਓ ਸਭ ਪਵੇ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀਂ ਫਿਰ ਸਤਿਗੁਰ ਆਣ ਨਿਵਾਇਆ ਹਰ ਗੁਰੇ ਭਾਣਾ ਦੀ ਵਡਿਆਈ ਤੋਂ ਲਿਖਿਆ ਲੇਖ ਰਜਾਏ ਜੀਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਰਾਮ ਕਲੀ ਸ਼ੰਤ ਪੰਜਵਾਂ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਤ ਖਲੋਇੜਾ ਮੇਰਾ ਸਾਜਿਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਜਾਨੀ ਅੜਾ ਨੈਣ ਅਲੋਇਆ ਘੱਟ ਘੱਟ ਸੋਇਆ ਅਤ ਅੰਮ੍ਰਿਤ ਪ੍ਰਿਆ ਗੂੜਾ ਨਾਲ ਹੋਵੰਦਾ ਲੈ ਨਾ ਸਕੰਦਾ ਸੁਆਉ ਨਾ ਜਾਣੇ ਮੂੜਾ ਮਾਇਆ ਮਧ ਮਾਤਾ ਹੋਸ਼ੀ ਬਾਤਾ ਮਿਲਣ ਨਾ ਜਾਈ ਧਰਮ ਤੜਾ ਕਹੋ ਨਾਨਕ ਗੁਰ ਬਿਨ ਨਾ ਹੀ ਸੂਝਿਆ ਸਾਜਨ ਸਭ ਕੇ ਨਿਕਟ ਖੜਾ गोविंदा मेरे गोविंदा प्राण उधारा मेरे गोविंदा कृपाला मेरे कृपाला दांत तारा मेरे कृपाला दांत तारा प्रपारा कट कट अंदर सोनिया एक दासी तारी सबल पसारी जी जंत लै मोहनिया जिसनो राखे सो सच पाके गुर का शब्द विचारा को नानक जो प्रभु को पाणा तैसी को प्रभु प्यारा मानो प्रभ मानो मेरे प्रभु का मानो जानो प्रभ जानो सुगर स्वामी सुगर सुजाना सुगर सुजाना सद प्रधाना अमृत हर का नामा चाख खाने सारंग पाने जन के पाक मथाना तिन ही पाया तिने ते आया सगल तिसे का मानो को नानक थिर तख्त निवासी सच तिसे दी मानो मंगला हर मंगला मेरे प्रभु के सुनिए मंगला सोह लड़ा प्रभु सोह लड़ा अनहत सुनिए सोह लड़ा अनहत बाजे शब्द गाजे नित नित जिसे बधाई सो प्रभु त्याइए सब कुछ पाइए मरे ना आवे जाई चूकी प्यासा पूर्ण आसा गुरमुख मिल निर्गुनिये को नानक कर प्रभु मेरे के नित नित मंगल सुनिए राम कली महला पांचवा हर हर त्याय मना खैन ना बसारिये राम रामा कंठ और तारिये और तार हर हर पुरख पूर्ण पार ब्रह्म निरंजनो पै दूर करता पाप हरता दुखो दुख भाव खंडनो जगदीश ईश गोपाल माधो गुण गोविंद विचारिये बिनवंत नानक मिल संग साधु दिन सरैन चितारिये चरण कमल राज जन का आसरा माल मिलख भंडार नाम अनंत तरा नाम नर निदान जन के रस भोग एक निरायणा रस रूप रंग अनंत बीठ सा सास त्यायणा कलब खरणा नाम पहुचरणा नाम जन की त्रास हरा बिनवंत नानक रास जन की चरण कमलो आसरा गुण बेअंत स्वामी तेरे कोई न जानी देख चलत दयाल सुन भगत बखानी जी जंत सब तुद त्यावे पुरख पत परमेसरा सर्व जाचक एक दाता करना मैं जगदीशरा साधु संत सुजान सोई जिसे प्रभ जी मानई बिनवंत नानक करो कृपा सोई तुझे पछान ई मोहे निर्गुण अनाथ सरणी आया बल बल बल बल बल बल गुरदेव जिनी नाम दड़ाया गुर नाम दिया कुशल थिया सर्व इच्छा पुनिया जल ने बुझाई शांत आई मिले चिरी बिशुनिया आनंद हर कसह साचे महामंगल गुण गाया बिनवंत नानक नाम प्रभु का गुर पूरे ते पाया राम कली महला पांचवा रौन चुनो शब्द नात नैत उठ गाइये संतन कह कैलबैक साहब दोख बिनासन हर नाम जपिए गुरमन तन कह हर नाम लीजिए अम्यो पीजे रैन दैन सहरा दिए योगदान अनेक क्रिया लग कर चरण कमलो साधिए पाव पग दयाल मोहन दुख सगले पर हरे बिनवंत नानक तरे सागर त्याय स्वामी नर हरे सुख सागर गोविंद सिमरन भगत गावे गुण तेरे राम आनंद मंगल गुरचरणी लागे पाए सूख गनेरे राम सुख निदान मिलिया दुख हरिया कृपा कर प्रभ राखिया हर चरण लागा भरम पौ पागा हर नाम रसना पाखिया हर एक चतवे प्रभु एक गावे हर एक दृष्टि आया बिनवंत नानक प्रभ करी कृपा पूरा सतगुर पाया मिल लइए प्रभ साध जना मिल हर कीर्तन सुनिए राम दयाल प्रभ दमोदर माधो अंत न पाइये गुणिये राम दयाल दुख हर शरण दाता सगल दुख निवारणो मोह सोग बिगार बिखड़े जपत नाम उदारणो सब जी तेरे प्रभ मेरे कर कृपा सब रेण थीवा बिनवंत नानक प्रभ मैया कीजे नाम तेरा जप जीवा राख लिए प्रभ भगत जना अपनी चरणी लाए राम आठ पैर अपना प्रभ सिमरो एको नाम त्याए राम त्याय सो प्रभ तरे भव जल रहे आवन जाना सदा सुख कल्याण कीर्तन प्रभ लगा मीठा पाना सब ऐश पुनी आस पूरी मिले सतगुर पूरिया बिनवंत नानक प्रभ आप मिले फिर नाही दुख बसूरिया राम कली महला पांचवा शांत श्लोक चरण कमल शरणागति आनंद मंगल गुण गाम नानक प्रभ राधिये बैपत निवारण राम शांत ਪ੍ਰਭ ਬਿਪਤ ਨਿਵਾਰਨੋ ਤਿਸ ਬਿਨ ਅਵਰ ਨਾ ਕੋਈ ਜੀਓ, ਸਦਾ ਸਦਾ ਹਰ ਸਿਮਰੀਏ, ਜਲ ਥਲ ਮਹੀ ਅਲ ਸੋਏ ਜੀਓ। ਜਲ ਥਲ ਮਹੀ ਅਲ ਪੂਰ ਰਿਹਾ, ਇੱਕ ਨਿਮਖ ਮਨੋ ਨਾ ਬੀਸਰੇ, ਗੁਰ ਚੜਨ ਲਾਗੇ ਦਿਨ ਸੁਭਾਗੇ, ਸਗਤ ਸਰਬ ਗੁਣ ਜਗਦੀਸ਼ਰੇ। ਕਰ ਸੇਵ ਸੇਵਕ ਦਿਨ ਸਰੈਣੀ, ਤਿਸ ਭਾਵੇ ਸੋ ਹੋਏ ਜੀਓ, ਬਲ ਜਾਏ ਨਾਨਕ ਸੁਖ ਹੋਦਾ ਤੇ ਪ੍ਰਗਾਸ ਮਨ ਤਨ ਹੋਏ ਜੀਓ। ਸਲੋਕ ਹਰ ਸਿਮਰਤ ਮਨ ਤਨ ਸੁਖੀ, ਬੈਨਸੀ ਦੁਤੀਆ ਸੋਚ, ਨਾਨਕ ਏਕ ਟਪ ਏਕ ਗੋਪਾਲ ਕੀ, ਗੋਬਿੰਦ ਸੰਕਟ ਮੋਚ ਸ਼ੰਤ, ਭੈ ਸੰਕਟ ਕਾਟੇ ਨਾਰਾਇਣ ਦਿਆਲ ਜੀਓ, ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪਿਤ ਪਾਲ ਜੀਓ। ਪਿਤ ਪਾਲ ਅਚਤ ਪੁਰਖ ਏਕੋ, ਤਿਸੇ ਸਿਉ ਰੰਗ ਲਾਗਾ, ਕਰ ਚਰਨ ਮਸਤਕ ਮੇਲ ਲੀਨੇ, ਸਦਾ ਅੰਨ ਦਿਨ ਜਾਗਾ ਜੀਓ। ਪਿੰਡ ਗ੍ਰਹਿ ਥਾਨ ਤਿਸਕਾ, ਧਨ ਜੋਬਨ ਧਨ ਮਾਲ ਜੀਓ, ਸਦ ਸਦਾ ਬਲ ਜਾਏ ਨਾਨਕ, ਸਰਬ ਜੀਆ ਪਿਤ ਪਾਲ ਜੀਓ। ਸਲੋਕ ਰਸਨਾ ਉਚਰੇ ਹਰ ਹਰੇ, ਗੁਣ ਗੋਬਿੰਦ ਬਖਿਆਨ, ਨਾਨਕ ਪਕੜੀ ਟੇਕ ਏਕ, ਪਰਮੇਸ਼ਰ ਰੱਖੇ ਨਿਦਾਨ ਸ਼ੰਤ। ਸੋ ਸਵਾਮੀ ਪ੍ਰਭ ਰਾਖੋ ਅੰਚਲ, ਤਾਂ ਕੇ ਲਾਗ ਜੀਓ, ਭਜ ਸਾਧੂ ਸੰਗ ਦਿਆਲ ਦੇਵ, ਮਨ ਕੀ ਮਤ ਤਿਆਗ ਜੀਓ। ਇੱਕ ਓਟ ਕੀਜੇ ਦੀਓ ਦੀਜੇ, ਇੱਕ ਓਟ ਕੀਜੇ ਜੀਓ ਦੀਜੇ, ਆਸ ਇੱਕ ਧਰਣੀ ਤਰੇ, ਸਾਧ ਸੰਗੇ ਹਰ ਨਾਮ ਰੰਗੇ, ਸੰਸਾਰ ਸਾਗਰ ਸਭ ਤਰੇ, ਜਨਮ ਮਰਨ ਵਿਕਾਰ ਛੂਟੇ, ਫਿਰ ਨਾ ਲਾਗੇ ਦਾਗ ਜੀਓ, ਬਲ ਜਾਏ ਨਾਨਕ ਪੁਰਖ ਪੂਰਨ, ਥਿਰ ਜਾਂ ਕਾ ਸੁਹਾਗ ਜੀਓ। ਸਲੋਕ ਧਰਮ ਅਰਥ ਔਰ ਕਾਮ ਮੋਖ, ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰਿਆ, ਨਾਨਕ ਲਿਖਿਆ ਮਾਥ ਸ਼ੰਤ। ਸਗਲ ਐਸ਼ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਜ ਜੀਓ, ਆਨੰਦ ਪਿਆ ਬੜਭਾਗਿਓ, ਗ੍ਰਹਿ ਪ੍ਰਗਟੇ ਪਬ ਆਏ ਜੀਓ। ਗ੍ਰਹਿ ਲਾਲ ਆਏ ਪੁਰਬ ਕਮਾਏ, ਤਾਂ ਕਿ ਉਪਮਾ ਕਿਆ ਗਣਾ, ਬੇਅੰਤ ਪੂਰਨ ਸੁਖ ਸਹਿਜ ਦਾਤਾ, ਕਵਨ ਰਸਨਾ ਗੁਣ ਭਣਾ। ਆਪੇ ਮਿਲਾਏ ਗਏ ਕੰਠ ਲਾਏ, ਤਿਸ ਬਿਨਾ ਨਾਹੀ ਜਾਹੇ ਜੀਓ, ਬਲ ਜਾਏ ਨਾਨਕ ਸਦਾ ਕਰਤੇ, ਸਭ ਮੈਂ ਰਿਹਾ ਸਮਾਏ ਜੀਓ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਰਣ ਚੁ ਜਿਨੜਾ ਗਾਓ ਸਖੀ, ਹਰੇਕ ਧਿਆਵੋ, ਸਤਿਗੁਰ ਤੁਮ ਸੇਖ ਸਖੀ, ਮਨ ਚਿੰਦਿਆ ਅੜਾ ਫਲ ਪਾਵੋ। ਰਾਮਕਲੀ ਮਹੱਲਾ ਪੰਜਵਾਂ, ਰੁੱਤੀ ਸਲੋਕ ਕਿਉਂਕਾਰ ਸਤਿਗੁਰ ਪ੍ਰਸਾਦ। ਕਰ ਬੰਧਨ ਪ੍ਰਭੂ ਪਾਰ ਬ੍ਰਹਮ, ਬਾਛੋ ਸਾਧੋ ਤੂ ਰਾਮ ਨਿਵਾਰ, ਹਰ ਹਰ ਭਜੋ ਨਾਨਕ ਪ੍ਰਭ ਭਰਪੂਰ। ਕਿਲਬੈ ਕਾਟਣ ਪੈ ਹਰਨ ਸੁਖ ਸਾਗਰ, ਹਰ ਰਾਏ ਦੀਨ ਦਿਆਲ ਦੁਖ ਪੰਜਨੋ, ਨਾਨਕ ਨੀਤ ਆਏ ਸ਼ੰਤ। ਜਸ ਗਾਵੋ ਬੜ ਭਾਗੀਓ, ਕਰ ਕਿਰਪਾ ਭਗਵੰਤ ਜੀਓ, ਰੁੱਤੀ ਮਾਂ ਮੂਰਤ ਘੜੀ, ਗੁਣ ਚਿਤ ਸੋਭਾ ਬੰਤ ਜੀਓ। ਗੁਣ ਰੰਗ ਰਾਤੇ ਧਨ ਤੇ, ਜਨ ਜਿਨੀ ਇੱਕ ਮਨ ਧਿਆਇਆ, ਸਫਲ ਜਨਮ ਪਿਆ ਤਿਨਕਾ, ਜਿਨੀ ਸੋ ਪ੍ਰਭੂ ਪਾਇਆ। ਪੁੰਨ ਦਾਨ ਨਾ ਤੁਲ ਕਿਰਿਆ, ਹਰ ਸਭ ਸਰਬ ਪਾਪਾ ਹੰਤ ਜੀਓ, ਬਿਨਵੰਤ ਨਾਨਕ ਸਿਮਰ ਜੀਵਾਂ, ਜਨਮ ਮਰਨ ਰਹੰਤ ਜੀਓ। ਸਲੋਕ ਉਦਮ ਅਗਮ ਅਗਾਚਰੋ, ਚਰਨ ਕਮਲ ਨਮਸਕਾਰ, ਕਥਨੀ ਸਤ ਉਦ ਭਾਵਸੀ, ਨਾਨਕ ਨਾਮ ਉਧਾਰ। ਸੰਤ ਸਰਣ ਸਾਜਨ ਪਰੋ, ਸਵਾਮੀ ਸਿਮਰੋ ਆਨੰਦ, ਸੁੱਕੇ ਤੇ ਹਰਿਆਥੀਆ, ਨਾਨਕ ਜਪ ਭਗਵੰਤ ਸ਼ੰਤ। ਰੁੱਤ ਸਰਸ ਬਸੰਤ ਮਾਂ, ਚੇਤ ਬੇਸਾਖ ਸੁਖ ਮਾਸ ਜੀਓ, ਹਰ ਜੀਓ ਨਾ ਮਿਲਿਆ ਮੋਲਿਆ, ਮਨ ਧਨ ਸਾਸ ਜੀਓ। ਘਰ ਨਾਂ ਨਹਿਚਲ ਆਨੰਦ ਸਖੀਏ, ਚਰਨ ਕਮਰ ਪ੍ਰਫੁੱਲਿਆ, ਸੁੰਦਰ ਸੁਗੜ ਸੁਜਾਨ ਬੇਤਾ, ਗੁਣ ਗੋਬਿੰਦ ਉਮਲਿਆ। ਬੜ ਭਾਗ ਪਾਇਆ ਦੁੱਖ ਗਵਾਇਆ, ਪਈ ਪੂਰਨ ਆਸ ਜੀਓ, ਬਿਨਵੰਤ ਨਾਨਕ ਸ਼ਰਨ ਤੇਰੀ, ਮਿੱਟੀ ਜਮ ਕੀ ਤਰਾਸ ਜੀਓ। ਸਲੋਕ ਸਾਧ ਸੰਗਤ ਬਿਨ ਭਰਮ ਮੂਈ, ਕਰਤੀ ਕਰਮ ਅਨੇਕ, ਕੋਮਲ ਬੰਧਨ ਵਾਧਿਆ, ਨਾਨਕ ਕਰਮੇ ਲੇਖ। ਜੋ ਭਾਣੇ ਸੋ ਮੇਲਿਆ, ਵਿਛੋੜੇ ਪੀ ਆਪ, ਨਾਨਕ ਪ੍ਰਭ ਸਰਨਾਗਤੀ, ਜਾਂ ਕਾ ਵੱਡ ਪ੍ਰਤਾਪ ਸ਼ੰਤ। ਗ੍ਰੀਖਮ ਰੁੱਤ ਅਟ ਗਾਖੜੀ, ਜੇਠ ਅਕਾੜੇ ਘਾਮ ਜੀਓ, ਪ੍ਰੇਮ ਵਿਛੋ ਦੁਹਾਗਣੀ, ਦ੍ਰਿਸ਼ ਨਾ ਕਰੀ ਰਾਮ ਜੀਓ। ਨਾ ਦ੍ਰਿਸ਼ਟ ਆਵੇ ਮਰਤ ਹਾਵੇ, ਮਹਾਂਗਰ ਮੁੱਠੀਆ, ਜਲਬਾਦ ਮਛਲੀ ਤੜਫੜਾਵੇ, ਸੰਗ ਮਾਇਆ ਰੁੱਠੀਆ। ਕਰ ਪਾਪ ਜੋਨੀ ਭੈ ਪੀਤ ਹੋਈ, ਦੇਹ ਸਾਸਨ ਜਾਮ ਜੀਓ, ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਓ। ਸਲੋਕ ਸ਼ਰਧਾ ਲਾਗੀ ਸੰਗ ਪ੍ਰੀਤ ਮੈਂ, ਇੱਕ ਤੈ ਲੈਣ ਨਾ ਜਾਏ, ਮਨ ਤਨ ਅੰਤਰ ਰੱਬ ਰਹੇ, ਨਾਨਕ ਸਹਿ ਸੁਭਾਏ। ਕਰ ਗੈ ਲੀਨੀ ਸਾਜਨੇ, ਜਨਮ ਜਨਮ ਕੇ ਮੀਤ, ਚਰਨੋ ਦਾਸੀ ਕਰ ਲਈ, ਨਾਨਕ ਪ੍ਰਭ ਹਿਤ ਚੀਤ ਸ਼ੰਤ। ਰੁੱਤ ਬਰਸ ਸਹੇਲੀਆਂ ਸਾਵਣ ਭਾਦ ਮੈਂ ਆਨੰਦ ਜੀਓ ਘੱਟ ਉਨ ਬੁੱਠੇ ਜਲ ਥਲ ਪੂਰ ਮਕਰੰਦ ਜੀਓ ਪ੍ਰਭੂ ਰਿਹਾ ਸਰਬਠਾਈ ਹਰ ਨਾਮ ਨੈਵ ਨੈਦ ਗ੍ਰਹਿ ਭਰੇ ਸਿਮਰ ਸੁਆਮੀ ਅੰਤਰ ਜਾਮੀ ਕੁੱਲ ਸਮੂਹਾ ਸਭ ਤਰੇ ਪ੍ਰਿਆ ਰੰਗ ਰੰਗ ਜਾਗੇ ਨਾ ਛਿੱਦਰ ਲਾਗੇ ਕਿਰਪਾ ਸੰਤ ਬਿਕਸੰਤ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਬ ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਵੇ ਸ਼ਾਂਤ ਨਾ ਉਪਜੇ ਤਿਲ ਪਲ ਰਹਿਣ ਨਾ ਜਾਏ ਹਰ ਸਾਧੋ ਸ਼ਰਨਾਗਤੀ ਨਾਨਕ ਆਸ ਪੁਜਾਏ ਸ਼ੰਤ ਰੁੱਤ ਸਰਦ ਅਡੰਬਰੋ ਅਸੂ ਕਤ ਕੇ ਹਰ ਪਿਆਸ ਜੀਓ ਖੁਜਾਂਤੀ ਦਰਸ਼ਨ ਫਰਤ ਕਬ ਮਿਲੀਏ ਗੁਣਤਾਸ ਜੀਓ ਬਿਨ ਕੰਤ ਪਿਆਰੇ ਨਾ ਸੂਖ ਸਾਰੇ ਹਾਰ ਕੰਜਨ ਤ੍ਰਿਗ ਬਨਾ ਸੁੰਦਰ ਸੁਜਾਨ ਚਤੁਰਬੇਤੀ ਸਾਸ ਬਿਨ ਜੈਸੇ ਤਨਾ ਈਤ ਉਤ ਦਸ ਦਸ ਅਲੋਕਨ ਮਿਲ ਮਿਲਨ ਕੀ ਪ੍ਰਭ ਪ੍ਰਾਸ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਭ ਗੁਣਤਾਸ ਜੀਓ ਸਲੋਕ ਜਲਨ ਬੁੱਝੀ ਸੀਤਲ ਪੈ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬੈਨਸੀ ਪ੍ਰਾਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਪੈ ਮਿਟ ਗਏ ਰਮਣ ਰਾਮ ਭਰਪੂਰ ਸ਼ੰਤ ਰੁੱਤ ਸਤਸ਼ਿਰ ਸੀਤਲ ਹਰ ਪ੍ਰਗਟੇ ਮਗਰ ਪੋ ਜੀਓ ਜਲਨ ਬੁੱਝੀ ਦਰਸ ਪਾਇਆ ਬਿਨਸੇ ਮਾਇਆ ਧੋ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਰ ਡੋਰ ਸ਼ਿੰਗਾਰ ਸਭ ਰਸ ਗੁਣ ਗਾਉ ਅਲਖ ਪੇਵਿਆ ਭਾਉ ਭਗਤ ਗੋਬਿੰਦ ਵਾਂਛਤ ਜਮ ਨਾ ਸਾਕੇ ਜੋਹ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤੈ ਨਾ ਪ੍ਰੇਮ ਪਿਛੋ ਜੀਓ ਸਲੋਕ ਹਰ ਤਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਮੀਤ ਨਾਦ ਵਿਨੋਦ ਆਨੰਦ ਕੋਟ ਪ੍ਰਿਆ ਪ੍ਰੀਤਮ ਸੰਗ ਬਣੇ ਮਨ ਵਾਂਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਸ਼ੰਤ ਹਿਮਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ ਸਖੀ ਸਹੇਲੀ ਗਾਉ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮਨ ਧਿਆਏ ਸੇ ਸੁੰਦਰ ਸੋਹਿਆ ਬਣ ਤ੍ਰੈਣ ਤ੍ਰੈ ਬਣ ਪਏ ਹਰਿਆ ਦੇਖ ਦਰਸ਼ਨ ਮੋਹਿਆ ਮਿਲੇ ਸਵਾਮੀ ਐਸ ਪੁੰਨੀ ਮਨ ਜਪਿਆ ਨਿਰਮਲ ਮੰਤ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰ ਕੰਤ ਜੀਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਜੈਨ ਜਾਣਿਆ ਸੇ ਤਰੇ ਸੇ ਸੂਰੇ ਸੇ ਵੀਰ ਨਾਨਕ ਤਿੰਨ ਬੁਰਹਾਰਨੇ ਹਰ ਜਪ ਉਤਰੇ ਤੀਰ ਸ਼ੰਤ ਚਰਨ ਬਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਓ ਆਵਣ ਜਾਵਣ ਦੁੱਖ ਰੇ ਹਰ ਭਗਤ ਕੀਆ ਪ੍ਰਵੇਸ਼ ਜੀਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨ ਮਨ ਤੇ ਵਿਸਰੇ ਤਜ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸ਼ਰੇ ਗੋਬਿੰਦ ਗੁਣ ਨਿਧ ਸ੍ਰੀ ਰੰਗ ਸਵਾਮੀ ਆਦਿਕੋ ਆਦੇਸ਼ ਜੀਓ ਬਿਨਵੰਤ ਨਾਨਕ ਮਹਿ ਧਾਰੋ ਜਗ ਜੁਗੋ ਇੱਕ ਬੇਸ਼ ਜੀਓ ਰਾਮਕਲੀ ਮਹੱਲਾ ਪਹਿਲਾ ਦੱਖਣੀ ਓਂਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜਨ ਚਿਤ ਓਂਕਾਰ ਸੈਲ ਜੁਗ ਪੈ ਓਂਕਾਰ ਵੇਦ ਨਿਰਮੈ ਓਂਕਾਰ ਸ਼ਬਦ ਉਧਰੇ ਓਂਕਾਰ ਗੁਰਮੁਖ ਤਰੇ ਓ ਨਮ ਅੱਖਰ ਸੁਣੋ ਵਿਚਾਰ ਓ ਨਮ ਅੱਖਰ ਤ੍ਰਿਭਣ ਸਾਰ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸਤਸੇ ਸਭ ਜਗ ਸਹਿਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖ ਬਸਤ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾਸ ਮਾਣੇ ਬਿਨ ਸਾਚੇ ਜਗ ਕਾਚਾ ਤਦੇ ਧਰਮ ਤਰੇ ਧਰਮਾ ਧਰਮਾਪੁਰ ਗੁਣਕਾਰੀ ਮਨ ਧੀਰਾ ਤਦੇ ਧੂਲ ਪੜੇ ਮੁਖ ਮਸਤ ਕੰਚਨ ਪਏ ਮਨੂਰਾ ਤਨ ਧਰਣੀ ਧਰ ਆਪ ਜੋਨੀ ਤੋਲ ਬੋਲ ਸੱਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰੂ ਸੂਰਾ ਧਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੇ ਸੁਣੀਏ ਗੈਰ ਗੰਭੀਰ ਗਵਾਇਆ ਗੁਰ ਸੱਚ ਕਹਿ ਅੰਮ੍ਰਿਤ ਲਹਿਆ ਮਨ ਤਾਂ ਸਾਧ ਸੁਖਾਇਆ ਆਪੇ ਗੁਰਮੁਖ ਆਪੇ ਦੇਵੇ ਆਪੇ ਅੰਮ੍ਰਿਤ ਪੀ ਆਇਆ ਏਕੋ ਏਕ ਕਹੇ ਸਭ ਕੋਈ ਹਉਮੈ ਗਰਭ ਵਿਆਪੇ ਅੰਤਰ ਬਾਰ ਏਕ ਪਛਾਣੇ ਇਉਂ ਘਰ ਮਹਿਲ ਸੰਚਾਪੇ ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸ਼ਹਿ ਸਵਾਈ ਏਕ ਓਂਕਾਰ ਅਵਨੇ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕੋ ਕਿਉਂ ਗਹਿ ਰਾਖੋ ਅਫਰਿਓ ਤੁਲਿਓ ਨਾ ਜਾਈ ਮਾਇਆ ਕੇ ਦੀਵਾਨੀ ਪੁਰਾਣੀ ਝੂਠ ਗੌਰੀ ਪਾਈ ਲਭ ਲੋਭ ਮੁਹਤਾਜ ਬਗੂਤੇ ਐਬ ਤਬ ਫਿਰ ਪੁਛਤਾਈ ਏਕ ਸਿਰੇ ਵੇ ਤਾਂ ਗਤ ਮਿਤ ਪਾਵੇ ਆਵਣ ਜਾਣ ਰਹਾਈ ਏਕ ਆਚਾਰ ਰੰਗ ਇਕ ਰੂਪ ਪੌਣ ਪਾਣੀ ਅਗਨੀ ਅਸਰੂਪ ਏਕੋ ਪਵਰ ਪਵੇ ਤਾ ਲੋਏ ਏਕੋ ਬੂਝੇ ਸੂਝੇ ਪਤ ਹੋਏ ਗਿਆਨ ਧਿਆਨ ਲੈ ਸਮ ਕਰ ਰਹੇ ਗੁਰਮੁਖ ਏਕ ਬਿਰਲਾ ਕੋ ਲਹੇ ਜਿਸਨੋ ਦੇ ਗੁਰਪਾ ਤੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੇ ਆਖ ਸੁਣਾਏ ਊਰਮ ਤੂਰਮ ਜੋਤ ਉਜਾਲਾ ਤੀਨ ਭਵਨ ਮੈਂ ਗੁਰ ਗੋਪਾਲਾ ਊਗ ਵਿਆਸ ਰੂਪ ਦਿਖਾਵੇ ਕਰ ਕਿਰਪਾ ਆਪਣੇ ਕਰ ਆਵੇ ਊਨ ਬਰਸੇ ਨੀਜਰ ਧਾਰਾ ਊਤਮ ਸ਼ਬਦ ਸਵਾਰਨ ਹਾਰਾ ਐਸ ਏਕ ਏਕਾ ਜਾਣੇ ਭੇਊ ਆਪੇ ਕਰਤਾ ਆਪੇ ਦੇਊ ਉਗਵੇ ਸੂਰ ਅਸਰ ਸੰਘਾਰੇ ਉੱਚੋ ਦੇਖ ਸ਼ਬਦ ਵਿਚਾਰੇ ਉਪਰ ਆਦ ਅੰਤ ਤੈ ਲੋਏ ਆਪ ਕਰੇ ਕਥੇ ਸੁਣੇ ਸੋਏ ਉਹ ਵਿਧਾਤਾ ਮਨ ਤਨ ਦੇ ਉਹ ਵਿਧਾਤਾ ਮਨ ਮੁਖ ਸੋਏ ਪ੍ਰਗ ਪ੍ਰਭ ਜਗ ਜੀਵਨ ਅਵਰ ਨਾ ਕੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਿਵੇ ਹਤਕਾਰ ਰਣ ਮੇ ਲੂਜੇ ਮਨੁਆ ਮਾਰ ਰਾਤ ਦਿਨੰਤ ਰਹੇ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਨ ਜਾਤਾ ਸੋ ਤੈਸੀ ਜਿਹਾ ਅਤ ਨਿਰਮਾਲ ਸੀ ਜਸ ਦੇਹਾ ਰਹਿਸੀ ਰਾਮ ਹਿਰਦੇ ਇਕ ਭਾਏ ਅੰਤਰ ਸ਼ਬਦ ਸਾਚ ਲੈ ਬੁਲਾਏ ਰੋਸ ਨਾ ਕੀਜੇ ਅੰਮ੍ਰਿਤ ਪੀਜੇ ਰਹਿਣ ਨਹੀਂ ਸੰਸਾਰੇ ਰੋਸ ਨਾ ਕੀਜੇ ਅੰਮ੍ਰਿਤ ਪੀਜੇ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਾਂ ਤੇ ਰਹੇ ਨਾ ਕੋਈ ਕਿਸ ਪੇ ਕਰੋ ਬੇਨੰਤੀ ਏਕ ਸ਼ਬਦ ਰਾਮ ਨਾਮ ਨਿਰੋਧੋ ਗੁਰਦੇਵੇ ਪਤਮਤੀ ਲਾਜ ਮਰਾਂਤੀ ਮਰ ਗਈ ਕੂੰਕਟ ਖੋਲ ਚਲੀ ਸਾਸ ਦੀਵਾਨੀ ਬਾਬਰੀ ਸਿਰ ਤੇ ਸੰਕਟ ਲਈ ਪ੍ਰੇਮ ਬੁਲਾਈ ਰਲੀ ਸਿਉਂ ਮਨ ਮੇ ਸ਼ਬਦ ਆਨੰਦ ਲਾਲ ਰਤੀ ਲਾਲੀ ਪਈ ਗੁਰਮੁਖ ਪਈ ਨਿਚੰਤ ਲਾਹਾ ਨਾਮ ਰਤਨ ਜਪ ਸਾਰ ਲੱਭ ਲੋਭ ਬੁਰਾ ਹੰਕਾਰ ਲੱਭ ਲੋਭ ਬੁਰਾ ਹੰਕਾਰ ਲਾੜੀ ਚਾੜੀ ਲਾਇਤਵਾਰ ਮਨਮੁਖ ਅੰਧਾ ਮੁਗਧ ਗੁਆਰ ਲਾਹੇ ਕਾਰਨ ਆਇਆ ਜੱਗ ਹੋਏ ਮਜੂਰ ਗਿਆ ਠਗਾਏ ਠੱਗ ਲਾਹਾ ਨਾਮ ਪੂੰਜੀ ਬੇਸਾਹ ਨਾਨਕ ਸੱਚੀ ਪਤ ਸੱਚਾ ਪਾਤਸ਼ਾਹ ਆਏ ਬਗੂਤਾ ਜੰਪੁਰ ਪੰਥ ਆਈ ਨਾ ਮੇਟਣ ਕੋ ਸਮਰੱਥ ਆਤ ਸੈਲ ਨੀਚ ਘਰ ਹੋਏ ਆਸ ਦੇਖ ਨਿਵੇ ਜਿਸ ਦੋਏ ਆਤ ਹੋਏ ਤਾਂ ਮੁਗਧ ਏਆਨਾ ਆਤ ਹੋਏ ਤਾਂ ਮੁਗਧ ਸਿਆਨਾ ਭਗਤ ਬਿਹੁਨਾ ਜਗ ਬੋਹਰਾਨਾ ਸਭ ਮੈਂ ਵਰਤੇ ਏਕੋ ਸੋਈ ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਈ ਜੁਗ ਜੁਗ ਸਾਫ ਸਦਾ ਨਿਰਵੈਰ ਜਨਮ ਮਰ ਨਹੀਂ ਧੰਦਾ ਧੈਰ ਜੋ ਦਿਸੇ ਸੋ ਆਪੇ ਆਪ ਆਪ ਉਪਾਏ ਆਪੇ ਕਟ ਥਾਪ ਆਪ ਅਗੋਚਰ ਧੰਦੇ ਲੋਈ ਜੁਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਬਿਹੂਣਾ ਮੁਕਤ ਕਿਵ ਹੋਈ ਬਿਨ ਨਾਵੇਂ ਬੇਰੋਧ ਸਰੀਰ ਕਿਉਂ ਨਾ ਮਿਲੇ ਕਾਟੇ ਮਨ ਪੀਰ ਬਾਟ ਬਟਾਉ ਆਵੇ ਜਾਏ ਕਿਆ ਲੈ ਆਇਆ ਕਿਆ ਪੱਲੇ ਪਾਏ ਬਿਨ ਨਾਵੇਂ ਤੋਟਾਂ ਸਭ ਥਾਏ ਲਾਹਾ ਮਿਲੇ ਤਾਂ ਦੇਹ ਬਜਾਏ ਬਣਜ ਵਪਾਰ ਬਣਜੇ ਵਪਾਰੀ ਬਿਨ ਨਾਵੇਂ ਕੈਸੀ ਪਤ ਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੇ ਗਿਆਨ ਪ੍ਰਾਪਤ ਹੋਏ ਗੁਣਦਾਤਾ ਬਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੇ ਜਾਂ ਲੈ ਮਿਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀਏ ਮੀਤ ਕਾਮ ਕ੍ਰੋਧ ਕਾਇਆ ਕੋ ਗਾਲੇ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕਾਂਚਨ ਸੁਹਾਗਾ ਢਾਲੇ ਕਸ ਕਸਪਟੀ ਸਹਿ ਸੋਤਾਓ ਨਦਰ ਸਰਾਫ ਬੰਨੀ ਸੱਚੜਾਓ ਜਗਤ ਪਸ਼ੂ ਐਨ ਕਾਲ ਕਸਾਈ ਕਰ ਕਰਤੇ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਹਾ ਕਹੀਏ ਕੁਛ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਈ ਮਨ ਸਤਿਗੁਰ ਦੀਆ खरा खरा आखे सब कोए खरा रतना जग चारे होए। खात प्यांत मुए नहीं जानिया खिन में मुए जा शब्द पछाणिया आस्तर चीत मरन मन मानिया गुर कृपा ते नाम पछाणिया। गगन गंभीर गगनांतर वास गुण गावे सुख सहज निवास गया ना आवे आए ना जाए गुर प्रसाद रहे लब लाए। गगन अगम अनाथ जोनी अस्तर चीत समाध सगोनी हर नाम चेत फिर पवे ना जोनी। गुरम सार हो नाम बिहूनी कर दर फिर थाकी बो तेरे जात असंखांत नहीं मेरे केते बाप केते माता पिता सुत धियां केते गुर चेले फन हुआ कचे गुरते मुक्त ना हुआ केती बा केती नार वर एक समाल गुरमुख मरण जीवन प्रभ नाल। दस दस टूण करे मैं आया मेल पिया सतगुरु मिलाया गुरमुख गावे गुरमुख बोले गुरमुख तोल तुलावे तोले। गुरमुख आवे जाए निसंग पर हर मैल जलाए कलंक पर हर मैल जलाए कलंक। गुरमुख नाद वेद विचार गुरमुख भजन चज आचार गुरमुख शब्द अमृत है सार नानक गुरमुख पावे पार। चंचल चीत न रही ठाई चोरी मिर्ग अंगूरी खाई चरण कमल और तारे चीत चिर जीवन चेतन नित नीत चिंत तही देसे सब कोए चेते एक तही सुख होए। चित बसे राचे हर नाय मुक्त पिया पत स्यों कर जाए शीजे दे खुले एक गंड श्या न देखे जंग हंड। तूप शाप जे सम कर जाने बंधन काट मुक्त कराने छाया छूछी जगत पुलाना लिखिया किरत तुरे परवाना। शीजे जोवन जरुआ सरकाल काया शीजे पई सवाल जापे आप प्रभ तै लोए जुग जुग दाता अवर ना कोय ज्यो भावे त्यों राखो राख जै जाचो देवे पासाख जागत जाग रहा तुद भावा जा तू मेले ता तुझे समावा। जय जयकार जपो जगदीश गुरमत मिलिए बीस की चख बोलन क्या जग स्यों बाद चूर मरे देखे परमाद जन्म हुए नहीं जीवन आसा आए चले पए आस निराशा। चुर चुर चख माटी रल जाए काल ना चंपे हर गुण गाए पाई पाई नव निद हर कै नाए आपे देवे सह सपाई चानो बोले आपे बूझे आपे समझे आपे सूझे गुर का कह अंक समावे निर्मल सूचे सूचो पावे। गुर सागन रतनी नहीं तोट लाल पदार साच खोट गुर कहा साकार कुमावो गुर की करणी काहे तावो नान गुरमत साच समावो। टूटे ने के बोले सही टूटे बां दुही दस गही टूट परी टूट प्रीति गई बोर बोल दुरमत पर हर छाडी ढोल टूटे गंड पड़े विचार गुर शब्दी कर कार जसार। लहा साच ना आवे तोटा त्रिभन ठाकर प्रीतम मोटा ठाको मनुआ राखो ठाए ठैक मोई अब गुण पछताए। ठाकर एक सवाई नार ठाकर एक सवाई नार बहुते बेस करे कूड़ आर पर कर जाती ठाकर हाई मैल बुलाई ठाक ना पाई। शब्द सवारी साच प्यारी साई सुहागन ठाकर तारी डोल डोलत हे सखी फटे चीर शिगार डेफन तन सुख नहीं बिन डर बैठी डार। डर पमुई कर अपने डिठी कंत सजान डर राख्या कर अपने निरपो नाम बखान। डूगर बास तिथा कणी जब देखा नहीं दूर तिखा नवारी शब्द मन अमृत पिया भरपूर दे दे आखे सब कोई जे पावे तैं दे गुरु द्वारे देव सी तिखा नवारे सोए। टंडूल टूडत हो फिरी टह टह पवन करार पारे टहते टहट पै निकले उकसे होले निकसे पार। अमर जाची हर मिले तन के हो बल जाओ तन की धूड़ अकलिए संगत मेल मिलाओ। मन दिया गुर अपने पाया निर्मल नाओ जन जन नाम दिया तै सेवसा तैस बलहारे जाओ। जो उसारे सो टासी तैसम नवर न कोय गुर प्रसादी तै संभला ता तन दुख ना होए। ना को मेरा किस गही ना को हुआ ना होगा आवन जान बुगचिए दुविधा व्यापे रोग ਨਾਮ ਵਿਹੂਣੇ ਆਦਮੀ ਕਲਰ ਕੰਧ ਗ੍ਰੰਥ ਬਿਨ ਨਾਵੇਂ ਕਿਉਂ ਛੁਟੀਏ ਜਾਹਿਰ ਸਾਤਲ ਅੰਤ ਗਣਤ ਗਣਾਵੇ ਅਖਰੀ ਗਣਤ ਸਾਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਟੁੱਟੀ ਤੰਤ ਰਵਾਬ ਕੀ ਬਾਜੇ ਨਹੀਂ ਵਿਯੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਯੋਗ ਤਰਬਰ ਕਾਇਆ ਪੰਖ ਮਨ ਤਰਬਰ ਪੰਖੀ ਪੰਚ ਤਤ ਚੁੱਗੇ ਮਲੇਖ ਸੇ ਤਿੰਨ ਕੋ ਫਾਸਨਾ ਰੰਚ ਉੱਡੇ ਤੇ ਬੇਗਲ ਬੇਗਲੇ ਤਾਂ ਕਿ ਚੋਕਣੀ ਪੰਖ ਟੁੱਟੇ ਫਾਹੀ ਪੜੀ ਅਬਗੁਣ ਭੀੜ ਬਣੀ ਬਿਨ ਸਾਚੇ ਕਿਉਂ ਛੁਟੀਏ ਹਰ ਗੁਣ ਕਰ ਮਣੀ ਆਪ ਛੁਡਾਏ ਛੁਟੀਏ ਬੇਡਾ ਆਪ ਤਣੀ ਗੁਰਪ੍ਰਸਾਦੀ ਛੁਟੀਏ ਕਿਰਪਾ ਆਪ ਕਰੇ ਆਪਣੇ ਹੱਥ ਬੜਿਆਈਆਂ ਜੇ ਪਾਵੇ ਤੈਂ ਦੇ ਥਰ ਥਰ ਕੰਪੇ ਜੀੜਾ ਥਾਨ ਬਿਹੂਣਾ ਹੋਏ ਥਾਨ ਮਾਨ ਸਚੇਕ ਹੈ ਕਾਜ ਨਾ ਫੀਟੇ ਕੋਏ ਥਿਰ ਨਾਰਾਇਣ ਸਿਰ ਗੁਰੂ ਥਿਰ ਸੱਚਾ ਵਿਚਾਰ ਸਿਰ ਨਰ ਨਾਥੋਂ ਨਾਥ ਤੂੰ ਨਦਾਰਾ ਆਧਾਰ ਸ਼ਬਦੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ ਜੈ ਦੇਖਾਂ ਤੈਂ ਏਕ ਤੂੰ ਅੰਤ ਨਾ ਪਾਰਾਵਾਰ ਤਾਂ ਤਨੰਤਰ ਰੱਬ ਰਿਹਾ ਗੁਰ ਸ਼ਬਦੀ ਵਿਚਾਰ ਅਣ ਮੰਗਿਆ ਦਾਨ ਦੇਵ ਸੀ ਵੱਡਾ ਆਗਮ ਅਪਾਰ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰ ਪ੍ਰਭ ਮੇਲੇ ਖਿਨਮੇ ਢਾ ਉਸਾਰ ਦਾਨਾ ਤੂੰ ਬੀਨਾ ਦੁਨੀ ਦਾਨਾ ਦਾਨਾ ਕੈ ਸਰ ਦਾਨ ਦਾਲਦ ਭੰਜਨ ਦੁੱਖ ਦਰਨ ਗੁਰਮੁਖ ਗਿਆਨ ਧਿਆਨ ਧਨ ਗਈਏ ਬਹਿ ਝੂਰੀਏ ਧਨ ਮੈਂ ਚੀਤ ਗਵਾਰ ਧਨ ਗਈਏ ਬਹਿ ਝੂਰੀਏ ਧਨ ਮੈਂ ਚੀਤ ਗਵਾਰ ਧਨ ਬਿਰਲੀ ਸਤ ਸਾਂਚਿਆ ਨਿਰਮਲ ਨਾਮ ਪਿਆਰ ਧਨ ਗਿਆ ਤਾਂ ਜਾਣ ਦੇ ਜੇ ਰਾਚੇ ਰੰਗ ਏਕ ਮਨ ਦੀਜੇ ਸਿਰ ਸੌਂਪੀਏ ਪੀ ਕਰਤੇ ਕੀ ਟੇਕ ਧੰਦਾ ਤਾਪਤ ਰਹਿ ਗਏ ਮਨ ਮੇ ਸ਼ਬਦ ਆਨੰਦ ਦੁਰਜਨ ਤੇ ਸਾਜਨ ਭਏ ਪੇਟੇ ਗੁਰ ਗੋਬਿੰਦ ਬਨ ਬਨ ਫਿਰਦੀ ਢੂੰਡਦੀ ਬਸਤ ਰਹੀ ਘਰ ਬਾਰ ਸਤਿਗੁਰ ਮੇਲੀ ਮਿਲ ਰਹੀ ਜਨ ਮਰਨ ਦੁੱਖ ਨਿਵਾਰ ਨਾਨਾ ਕਰਤ ਨਾ ਛੁਟੀਏ ਬਿਨ ਗੁਣ ਜੰਪੁਰ ਜਾਏ ਨਾ ਤਿਸ ਇਹ ਨਾ ਉਹ ਹੈ ਅਵਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਬਿਨ ਨਾਮੇ ਨਿਰਭੋਕ ਹਾਂ ਕਿਆ ਜਾਣਾ ਅਭਿਮਾਨ ਥੱਕ ਰਹੀ ਕੈ ਅਪੜਾ ਹੱਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪੇ ਕਰੀ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣ ਹਾਰ ਜਨ ਵਿਛੋੜੇ ਸੇ ਮੇਲ ਸੀ ਗੁਰ ਕੇ ਹੇਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤੇ ਸੋਗ ਵਿਯੋਗ ਸੰਤਾਪ ਨਰਕ ਪੜਨ ਤੋਂ ਕਿਉਂ ਰਹੇ ਕਿਉਂ ਬਾਂਚੇ ਜਮਕਾਲ ਕਿਉਂ ਆਵਣ ਜਾਣਾ ਵਿਸਰੇ ਝੂਠਾ ਬੁਰਾ ਖੈ ਕਾਲ ਮਨ ਜਿੰਦਾੜੀ ਬੇੜਿਆ ਪੀਜਨ ਜਾਲਾ ਮਾਹੇ ਬਿਨ ਨਾਵੇਂ ਕਿਉਂ ਛੁਟੀਏ ਪਾਚੇ ਪਚੇ ਪਚਾਹੇ ਫਿਰ ਫਿਰ ਫਾਹੀ ਫਾਸੇ ਕਊਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਚੋਗ ਚੁਗੇ ਨਹੀਂ ਬੁੱਝੇ ਸਤਿਗੁਰ ਮਿਲੇ ਤਾਂ ਆਖੀ ਸੂਝੇ ਜਿਉਂ ਮਛਲੀ ਫਾਥੀ ਜਮ ਜਾਲ ਬਿਨ ਗੁਰਦਾਤੇ ਮੁਕਤ ਨਾ ਪਾਲ ਫਿਰ ਫਿਰ ਆਵੇ ਫਿਰ ਜਾਵੇ ਇੱਕ ਰੰਗ ਰਚੇ ਰਹੇ ਲਿਵ ਲਾਏ ਐਬ ਛੁਟੇ ਫਿਰ ਫਾਸ ਨਾ ਪਾਏ ਵੀਰਾ ਵੀਰਾ ਕਰ ਰਹੀ ਵੀਰ ਭੈ ਬੈ ਰਾਏ ਵੀਰ ਚੱਲੇ ਕਰ ਆਪਣੇ ਬਹਿਣ ਬਹਿ ਜਲ ਜਾਏ ਬਾਬਲ ਕੇ ਕਰ ਬੇਟੜੀ ਬਾਲੀ ਬਾਲੇ ਨੇ ਜੋ ਲੋੜੇ ਬਰ ਕਾਮਣੀ ਸਤਿਗੁਰ ਸੇਵੇ ਤੇ ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਚ ਮਿਲੇ ਠਾਕਰ ਹੱਥ ਵਡਿਆਈਆਂ ਜੇ ਪਾਵੇ ਤੈਂ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ ਭੰਨ ਭੰਨ ਘੜੀਏ ਘੜ ਘੜ ਭੱਜੇ ਠਾਹੇ ਉਸਾਰੇ ਉਸਰੇ ਠਾਹੇ ਸਿਰ ਪਰ ਸੋਖੇ ਪੀ ਪਰ ਪੋਖੇ ਸਮਰਥ ਬੇਪਰਵਾਹੇ ਭਰਮ ਭੁਲਾਨੇ ਪਏ ਦੀਵਾਨੇ ਬਿਨ ਭਾਗਾਂ ਕਿਆ ਪਾਈਏ ਗੁਰਮੁਖ ਗਿਆਨ ਡੋਰੀ ਭਾ ਪਕੜੀ ਜਨ ਖਿੰਚੇ ਤਿੰਨ ਜਾਈਏ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜ ਨਾ ਪਛੋਂ ਤਾਈਏ ਪੱਬੇ ਪਾਲੇ ਗੁਰਮੁਖ ਬੂਝੇ ਤਾਂ ਨਿਜ ਘਰ ਵਾਸਾ ਪਾਈਏ ਪੱਬੇ ਪਵਜਲ ਮਾਰਖ ਵਿਖੜਾ ਆਸ ਨਰਾਸਾ ਤਰੀਏ ਗੁਰਪ੍ਰਸਾਦੀ ਆਪੋ ਚੀਨੇ ਜੀਵ ਤਿਆਂ ਐਬ ਮਰੀਏ ਮਾਇਆ ਮਾਇਆ ਕਰ ਮੋਏ ਮਾਇਆ ਕਿਸੇ ਨਾ ਸਾਥ ਹੰਸ ਚੱਲੇ ਉੱਠ ਡੁੰਮਣੋ ਮਾਇਆ ਭੁੱਲੀ ਆਥ ਮਨ ਝੂਠਾ ਜਮ ਜੋਹਿਆ, ਅਪਗੁਣ ਚੱਲੇ ਨਾਲ, ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ, ਮੇਰੀ ਕਰਮ ਹੋਏ ਬਿਨ ਨਾਮੇ ਦੁੱਖ ਪਾਲ, ਮੇਰੀ ਕਰਮ ਹੋਏ ਬਿਨ ਨਾਮੇ ਦੁੱਖ ਪਾਲ, ਗੜ ਮੰਦਰ ਮਹਲਾ ਕਹਾਂ ਜਿਉ ਬਾਜੀ ਦੀਵਾਨ, ਨਾਨਕ ਸੱਚੇ ਨਾਮ ਬਹਿਣ ਝੂਠਾ ਆਵਣ ਜਾਣ, ਆਪੇ ਚਤਰ ਸਰੂਪ ਹੈ, ਆਪੇ ਚਤਰ ਸਰੂਪ ਹੈ, ਆਪੇ ਜਾਣ ਸੁਜਾਣ, ਜੋ ਆਵੇ ਸੋ ਜਾਏ ਫੁੰਨ, ਆਏ ਗਏ ਪੁਛਤਾਏ, ਲੱਖ 84 ਮੇਦਨੀ ਘਟੇ ਨਾ ਵਧੇ ਉਤਾਹੇ, ਸੇ ਜਨ ਜੋ ਉਭਰੇ ਜਨ ਹਰ ਪਾਇਆ, ਤੰਦਾ ਮੂਆ ਬਗੂਤੀ ਮਾਇਆ, ਜੋ ਦਿਸੇ ਸੋ ਚਾਲ ਸੀ, ਕਿਸ ਕੋ ਮੀਤ ਕਰੇਊ, ਜਿਓ ਸੰਭੋ ਆਪਣਾ ਤਨ ਮਨ ਆਗੇ ਦੇਊ, ਆਸਤਰ ਕਰਤਾ ਤੂੰ ਤਣੀ, ਤੈਸੀ ਕੀ ਮੈਂ ਓਟ, ਗੁਣ ਕੀ ਮਾਰੀ ਹੋ ਮੂਈ, ਸ਼ਬਦ ਰਤੀ ਮਨ ਚੋਟ, ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਧੇ ਧੀਰ, ਰਾਹ ਬੁਰਾ ਪਿਹਾਵਲਾ ਸਰ ਡੂਗਰ ਅਸਗਾਹ, ਮੈਂ ਤਾਂ ਨਵ ਗੁਣ ਝੁਰਮੁਈ, ਬਿਨ ਗੁਣ ਕਿਉਂ ਕਰ ਜਾ, ਗੁਣੀਆਂ ਗੁਣ ਲੈ ਪ੍ਰਭ ਮਿਲੇ, ਤੋ ਤੈਨ ਮਿਲੋ ਪਿਆਰ, ਤੈਨ ਹੀ ਜੈਸੀ ਥੀ ਰਹਾਂ, ਜਪ ਜਪ ਹਿਰਦੇ ਮੁਰਾਰ, ਅਬ ਗੁਣੀ ਭਰਪੂਰ ਹੈ ਗੁਣ ਵੀ ਵਸੇ ਨਾਲ, ਬਿਨ ਸਤਿਗੁਰ ਗੁਣ ਨਾ ਜਾਪਣੀ, ਜਿਸ ਸ਼ਬਦ ਨਾ ਕਰੇ ਵਿਚਾਰ, ਲਸ਼ਕਰੀਆਂ ਕਰ ਸੰਭਲੇ, ਆਏ ਵਜੋ ਲਿਖਾਏ, ਕਾਰ ਕਮਾਵੇ ਸਿਰ ਧਣੀ, ਲਾਹਾ ਪੱਲੇ ਪਾਏ, ਲੱਭ ਲੋਭ ਬੁਰੇ ਆਈਆਂ, ਛੋਡੇ ਮਨੇ ਵਿਸਾਰ, ਕੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ, ਚਾਕਰ ਕਹੀਏ ਖਸਮ ਕਾ ਸੋਹੀਏ ਉੱਤਰ ਦੇ, ਵਣਜ ਗਵਾਏ ਆਪਣਾ ਤਖਤ ਨਾ ਵੈਸੇ ਸੇ, ਪ੍ਰੀਤਮ ਹੱਥ ਬੜੇ ਆਈਆਂ ਜੇ ਭਾਵੇ ਤੈਂ ਦੇ, ਆਪ ਕਰੇ ਕੈਸਾ ਆਖੀਏ ਅਵਰ ਨਾ ਕੋਈ ਕਰੇ, ਬੀਜੋ ਸੂਜੋ ਕੋ ਨਹੀਂ, ਬਿਹੇ ਦਲੀਚਾ ਪਾਏ, ਨਰਕ ਨਿਵਾਰਣੋ ਨਰੋ ਨਰ ਸਾਚੋ ਸਾਚੇ ਨਾਏ, ਬਣ ਤੈ ਟੂਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ, ਲਾਲ ਰਤਨ ਬੋ ਮਾਨ ਕੀ ਸਤਿਗੁਰ ਹਾਥ ਭੰਡਾਰ, ਉਤਮ ਹੋਮਾ ਪ੍ਰਭੂ ਮਿਲੇ ਇੱਕ ਮਨ ਏਕੇ ਭਾਏ, ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ, ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ, ਗੁਰਮੁਖ ਬੇਅੰਤ ਧਿਆਈਏ ਅੰਤ ਨਾ ਪਾਰਾ ਵਾਰ, ਝੂੜੇ ਰੂੜਾ ਹਰ ਜੋ ਸੋਈ ਤਿਸਵੇਂ ਰਾਜਾ ਅਵਰ ਨਾ ਕੋਈ, ਝਾੜੇ ਗਾਰੜ ਤੁਮ ਸੁਣੋ ਹਰ ਬਸੇ ਮਨ ਮਾਹੇ, ਗੁਰ ਪ੍ਰਸਾਦੀ ਹਰ ਪਾਈਏ ਮਤ ਕੋ ਭਰਮ ਭੁਲਾਹੇ, ਸੋ ਸਾ ਸਾਚਾ ਜੈਸਾ ਤਨ ਰਾਸ ਗੁਰਮੁਖ ਪੂਰਾ ਤੈਸਾ ਵਾਸ, ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ, ਆਪ ਗਿਆ ਦੁੱਖ ਕੱਟਿਆ ਹਰ ਬਰ ਪਾਇਆ ਨਾਰ, ਆਪ ਗਿਆ ਦੁੱਖ ਕੱਟਿਆ ਹਰ ਬਰ ਪਾਇਆ ਨਾਰ, ਸੋਏ ਨਾ ਰੁਪਾ ਸਾਂਚੀਏ ਤਨ ਕਾਚਾ ਬੈਕਸ਼ਾਰ, ਸਾ ਸਦਾਏ ਸੱਚ ਧਨ ਦੁਵਿਧਾ ਹੋਏ ਖੁਆਰ, ਸਚਿਆਰੀ ਸਾ ਸਾਂਚਿਆ ਸਾਚੋ ਨਾਮ ਅਮੋਲ, ਹਰ ਨਿਰਮਾਇਲ ਊਜਲੋ ਪਤ ਸਾਚੀ ਸੱਚ ਬੋਲ, ਸਾਜਨ ਮੀਰ ਸਜਾਣ ਤੂੰ ਤੂੰ ਸਰਬਰ ਤੂੰ ਹੰਸ, ਸਾਚੋ ਠਾਕਰ ਮਨ ਵਸੇ ਹੋ ਬਲਹਾਰੀ ਤਿਸ, ਮਾਇਆ ਮਮਤਾ ਮੋਹਣੀ ਮਾਇਆ ਮਮਤਾ ਮੋਹਣੀ, ਜਿਨ ਕੀਤੀ ਸੋ ਜਾਣ, ਵਿਖਿਆ ਅੰਮ੍ਰਿਤ ਏਕ ਹੈ ਬੁੱਝੇ ਪੁਰਖ ਸੁਜਾਣ, ਖਿਮਾ ਬਹੂਣੇ ਖਪ ਗਏ ਖੂਨ ਲੱਖ ਸੰਖ, ਗਣਤ ਨਾ ਆਵੇ ਕਿਉਂ ਗਣੀ ਖਪ ਖਪ ਮੋਏ ਬਸੰਖ, ਖਸਮ ਪਛਾਣੇ ਆਪਣਾ ਖੋਲੇ ਬੰਦ ਨਾ ਪਾਏ, ਸ਼ਬਦ ਮੈਲੀ ਖਰਾ ਤੂੰ ਖਿਮਾ ਸਾ ਸੁਖ ਪਾਏ, ਖਰਚ ਖਰਾ ਤਨ ਧਿਆਨ ਤੂੰ ਆਪੇ ਵਸੇ ਸਰੀਰ, ਮਨ ਤਨ ਮੁੱਖ ਜਾਪੇ ਸਦਾ ਗੁਣ ਅੰਤਰ ਮਨ ਧੀਰ, ਹੋਮੇ ਖਪੇ ਖਪਾਏ ਸੀ ਬੀਜੋ ਬਥ ਵਿਕਾਰ, ਸੰਤ ਉਪਾਏ ਜਿਨ ਪਾਏ ਨ ਕਰਤਾ ਅਲੱਗ ਅਪਾਰ, ਸ੍ਰਿਸ਼ਟੇ ਪਿਉ ਨਾ ਜਾਣੇ ਕੋਈ ਸ੍ਰਿਸ਼ਟਾ ਕਰੇ ਸੋ ਨਿਹਚੋ ਹੋਈ, ਸੰਪੇ ਕੋ ਈਸ਼ਰ ਧਿਆਜੇ ਸੰਪੇ ਪੁਰਬ ਲਿਖੇ ਕੀ ਪਾਈਏ, ਸੰਪੇ ਕਾਰਨ ਚਾਕਰ ਚੋਰ ਸੰਪੇ ਸਾਥ ਨ ਚਾਲੇ, ਹੋਰ ਬਿਨ ਸਾਚੇ ਨਹੀਂ ਦਰਗਹਿ ਮਾਨ, ਹਰ ਰਸ ਪੀਵੇ ਛੁੱਟੇ ਨਿਦਾਨ, ਛੁੱਟੇ ਨਿਦਾਨ, ਹੇਤ ਹੇਤ ਹੇ ਸਖੀ ਹੋਈ ਰਹੀ ਹੈਰਾਨ, ਹੋ ਹੋ ਕਰਤੀ ਮੈਂ ਮੂਈ ਸ਼ਬਦ ਰਵੇ ਮਨ ਗਿਆਨ, ਹਰ ਡੋਰ ਕਾਂਚਨ ਕਣੇ ਕਰ ਥਾਕੀ ਸ਼ਿੰਗਾਰ, ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗੱਲ ਹਾਰ, ਨਾਨਕ ਗੁਰਮੁਖ ਪਾਈਏ ਹਰ ਸਿਉ ਪ੍ਰੀਤ ਪਿਆਰ, ਹਰ ਬਿਨ ਕਿਨ ਸੁਖ ਪਾਇਆ, ਦੇਖੋ ਮਨ ਵਿਚਾਰ, ਹਰ ਪੜ੍ਹਨਾ ਹਰ ਬੁੱਝਣਾ, ਹਰ ਸਿਉ ਰੱਖੋ ਪਿਆਰ, ਹਰ ਜਪੀਏ ਹਰ ਧਿਆਈਏ, ਹਰ ਕਾ ਨਾਮ ਉਦਾਰ, ਲੇਖ ਨਾ ਮਿਟਿਆ ਹੇ ਸਖੀ, ਜੋ ਲਿਖਿਆ ਕਰਤਾਰ, ਆਪੇ ਕਾਰਨ ਜਨ ਕੀਆ, ਕਰ ਕਿਰਪਾ ਭਗਤਾਰ, ਕਰਤੇ ਹੱਥ ਵਡਿਆਈਆਂ, ਬੂਝੋ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਏ, ਜਿਉ ਭਾਵੀ ਤਿਉ ਸਾਰ, ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ, ਮਨਮੁਖ ਭੂਲੇ ਪਚ ਮੋਏ, ਉਭਰੇ ਗੁਰ ਵਿਚਾਰ, ਜੇ ਪੁਰਖ ਨਦਰ ਨਾ ਆਵੇ, ਤਿਸ ਕਾ ਕਿਆ ਕਰ ਕਹਿਆ ਜਾਏ, ਬੁਲਹਾਰੀ ਗੁਰ ਆਪਣੇ ਜਨ ਹਿਰਦੇ ਦਿੱਤਾ ਦਿਖਾਏ, ਬਾਂਦਾ ਪੜਿਆ ਆਖੀਏ, ਵਿਦਿਆ ਵਿਚਰੇ ਸਹਿ ਸੁਭਾਏ, ਵਿਦਿਆ ਸੋਧੇ ਤਤ ਲਹੇ, ਰਾਮ ਨਾਮ ਲੈਬ ਲਾਏ, ਮਨਮੁਖ ਵਿਦਿਆ ਬਕਿਰਦ ਦਾ ਬਿਖ ਖੱਟੇ ਬਿਖ ਖਾਏ, ਮਨਮੁਖ ਵਿਦਿਆ ਬਕਿਰਦ ਦਾ ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀਨੀ, ਸੂਝ ਬੂਝ ਨਾ ਕਾਏ, ਪਾਂਧਾ ਗੁਰਮੁਖ ਅੱਠ ਆਖੀਏ, ਚਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗ੍ਰਹ, ਲਾਹਾ ਜਗ ਮੇਲੇ, ਸੱਚੀ ਪੱਟੀ ਸੱਚ ਮਨ, ਪੜੀਏ ਸੋ ਸ਼ਬਦ ਸੋ ਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗੱਲ ਹਾਰ, ਰਾਮ ਕਲੀ ਮਹੱਲਾ ਪਹਿਲਾ, ਸਿਧ ਗੋਸ਼ਟ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਤਿਸ ਅੱਗੇ ਰਹਿ ਰਾਸ ਮਾਰੀ, ਸੱਚ ਆਪਰੋ ਪਾਰੋ, ਮਸਤ ਕਾਟ ਤੁਰੀ ਤਿਸ ਅੱਗੇ, ਤਨ ਮਨ ਅੱਗੇ ਦੇਉ, ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲੇਉ, ਕਿਆ ਭਵੀਏ ਸਾ ਸੋਚਾ ਸੂਚਾ ਹੋਏ, ਸਾ ਸ਼ਬਦ ਬਿਨ ਮੁਕਤ ਨਾ ਕੋਏ, ਰਹਾਓ ਕਵਨ ਤੁਮੇ ਕਿਆ ਨਾਮ ਤੁਮਾਰਾ, ਕੌਣ ਮਾਰਗ ਕੌਣ ਦੁਆ ਕੌਣ ਸੁਆਓ, ਸੱਚ ਕਹੋ ਅਰਦਾਸ ਮਾਰੀ, ਔਰ ਸੰਤ ਜਨਾ ਬਲ ਜਾਓ, ਕਾ ਬੈਸੋ ਕਹਿ ਰਹੀਏ ਬਾਲੇ, ਕਹਿ ਆਵੋ ਕਹਿ ਜਾਓ, ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ, ਘਟ ਘਟ ਬੈਸ ਨਿਰੰਤਰ ਰਹੀਏ, ਚਾਲੇ ਸਤਿਗੁਰ ਭਾਏ, ਸਹਿਜੇ ਆਏ ਹੁਕਮ ਸਧਾਏ, ਨਾਨਕ ਸਦਾ ਰਜ਼ਾਏ, ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤਿ ਪਾਏ, ਗੁਰਮੁਖ ਬੂਝੇ ਆਪ ਪਛਾਣੇ, ਸੱਚੇ ਸੱਚ ਸਮਾਏ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਉਦੋਂ ਨਾਨਕ ਦੇ ਸੱਚਾ ਵਿਚਾਰੋ, ਆਪੇ ਆਖੇ ਆਪੇ ਸਮਝੇ,

ਪਿਆਰੋ ਆਪੇ ਮੇਲ ਮਲਾਏ ਕਰਤਾ ਲਾਗੇ ਸੱਚ ਪਿਆਰੋ ਹਾਟੀ ਬਾਟੇ ਰਹੇ ਨਿਰਾਲੇ ਰੂਖ ਬਿਰਦ ਉਦਿਆਨੇ ਕੰਧ ਮੂਲ ਹਾਰੋ ਖਾਈਏ ਓਦੂ ਬੋਲੇ ਗਿਆਨੇ ਤੀਰਥ ਨਾਈਏ ਸੁਖ ਫਲ ਪਾਈਏ ਮੈਲ ਨਾ ਲਾਗੇ ਕਾਈ ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੋਗਤ ਬਿਦ ਸਾਈ ਹਾਟੀ ਬਾਟੀ ਨੀਂਦ ਨਾ ਆਵੇ ਭਰ ਕਰ ਚਿੱਤ ਨਾ ਡੁਲਾਈ ਬਿਨ ਨਾਵੇਂ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਹਾਟ ਪਟਨ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੋ ਖੰਡਾ ਖੰਡਤ ਨਿੰਦਰਾ ਅਲਪਹਾਰ ਨਾਨਕ ਤਤ ਵਿਚਾਰੋ ਦਰਸ਼ਨ ਪੇ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਬਾਰੋਂ ਅੰਤਰ ਏਕ ਸਰਾਵੋ ਖੱਟ ਦਰਸ਼ਨ ਇੱਕ ਪੰਥਾ ਇਨ ਵਿਦ ਮਨ ਸਮਝਾਈਏ ਪੁਰਖਾ ਬੋੜ ਚੋਟ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜੁਗਤ ਐਬ ਪਾਈਏ ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋਮੇ ਮਮਤਾ ਦੂਰ ਕਰੀ ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋਮੇ ਮਮਤਾ ਦੂਰ ਕਰੀ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੇ ਸ਼ਬਦ ਸੋ ਸਮਝ ਪਰੀ ਗੁਰ ਕੇ ਸ਼ਬਦ ਸੋ ਸਮਝ ਪਰੀ ਖੈਂਥਾ ਝੋਲੀ ਭਰਪੂਰ ਰਹਿਆ ਨਾਨਕ ਤਾਰੇ ਏਕ ਹਰੀ ਸਾਚਾ ਸਾਹਿਬ ਸਾਚੀ ਨਾਏ ਪੁਰਖੇ ਗੁਰ ਕੀ ਬਾਤ ਖਰੀ ਉਂਧੂ ਖੱਪਰ ਪੰਚ ਪੌ ਟੂਪੀ ਕਾਇਆ ਕੜਾਸਨ ਮਨ ਜਾਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੰਭਾਲ ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੋਗਤਾ ਕਵਨ ਸੋ ਆਵੇ ਕਵਨ ਸੋ ਜਾਏ ਕਵਨ ਸੋ ਤ੍ਰੈਪਣ ਰਿਹਾ ਸਮਾਏ ਕਟ ਕਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੋਗਤਾ ਮਨਮੁਖ ਬਿਨਸੇ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉਂ ਕਰ ਬਾਧਾ ਸਰਪਨ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਧਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਾਰਾ ਇਹ ਤਤ ਵਿਚਾਰੇ ਸੋ ਗੁਰੂ ਹਮਾਰਾ ਦੁਰਮਤ ਬਾਧਾ ਸਰਪਨ ਖਾਧਾ ਮਨਮੁਖ ਹੋਇਆ ਗੁਰਮੁਖ ਲਾਧਾ ਸਤਿਗੁਰ ਮਿਲੇ ਅੰਧੇਰਾ ਜਾਏ ਨਾਨਕ ਹੋਮੇ ਮੇਟ ਸਮਾਏ ਸੁਨ ਨਿਰੰਤਰ ਦੀਜੇ ਬੰਧ ਉੜੇ ਨਾ ਹੰਸਾ ਪੜੇ ਨਾ ਕੰਧ ਸਹਿਜ ਗੁਫਾ ਘਰ ਜਾਣੇ ਸਾਚਾ ਨਾਨਕ ਸਾਚੇ ਭਾਵੇ ਸਾਚਾ ਕਿਸ ਕਾਰਨ ਗ੍ਰਹਿ ਤਜੋ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਬਖਰ ਕੇ ਤੁਮ ਬਣ ਜਾ ਰਹੇ ਕਿਉਂ ਕਰ ਸਾਸ ਲੰਘਾਵੋ ਪਾਰੇ ਗੁਰਮੁਖ ਖੋਜਤ ਭੈ ਉਦਾਸੀ ਦਰਸ਼ਨ ਕੇ ਤਾਈ ਭੇਖ ਨਿਵਾਸੀ ਦਰਸ਼ਨ ਕੇ ਤਾਈ ਭੇਖ ਨਿਵਾਸੀ ਸੱਚ ਬਖਰ ਕੇ ਹਮ ਬਣ ਜਾ ਰਹੇ ਨਾਨਕ ਗੁਰਮੁਖ ਉਤਰ ਸਪਾਰੇ ਕਿਤ ਵਿਦ ਪੁਰਖਾ ਜਨਮ ਬਟਾਇਆ ਕਾਹੇ ਕੋ ਤੁਦ ਇਹ ਮਨ ਲਾਇਆ ਕਿਤ ਵਿਦ ਆਸਾ ਮਨਸਾ ਖਾਈ ਕਿਤ ਵਿਦ ਜੋਤ ਨਿਰੰਤਰ ਪਾਈ ਬਿਨ ਦੰਤਾਂ ਕਿਉਂ ਖਾਈਏ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕੇ ਜਨਮੇ ਗਬਨ ਮਿਟਾਇਆ ਅਨਤ ਰਾਤੇ ਇਹ ਮਨ ਲਾਇਆ ਮਨਸਾ ਆਸਾ ਸ਼ਬਦ ਜੁਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੇਟੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ ਆਦਿਕੋ ਕਵਨ ਵਿਚਾਰ ਕਥੀਲੇ ਸੁਣ ਕਹਾਂ ਕਰ ਬਾਸੋ ਗਿਆਨ ਕੀ ਮੁੰਦਰਾ ਕਵਨ ਕਥੀਲੇ ਘੱਟ ਘੱਟ ਕਵਨ ਨਿਵਾਸੋ ਕਾਲ ਕਾ ਠੀਕਾ ਕਿ ਜਿਉਂ ਜਲਾਈਏ ਕਿਉਂ ਕਰ ਮਾਰੇ ਤਾਂ ਨਿਜ ਕਰ ਹੋਵੇ ਵਾਸੋ ਜੈਨ ਰਚ ਰਚਿਆ ਤੈ ਸ਼ਬਦ ਪਛਾਣੇ ਨਾਨਕ ਤਾਂ ਕਾ ਦਾਸੋ ਕਹਾਂ ਤੇ ਆਵੇ ਕਹਾਂ ਇਹ ਜਾਵੇ ਕਹਾਂ ਇਹ ਰਹੇ ਸਮਾਈ ਇਹ ਸ਼ਬਦ ਕੋ ਜੋ ਅਰਥਾਵੇ ਤਿਸ ਗੁਰ ਤਿਲ ਨਾ ਤਮਾਈ ਕਿਉਂ ਤੱਤੇ ਅਵਗਤੇ ਪਾਵੇ ਗੁਰਮੁਖ ਲੱਗੇ ਪਿਆਰੋ ਆਪੇ ਸੁਰਤਾ ਆਪੇ ਕਰਤਾ ਕੋ ਨਾਨਕ ਵਿਚਾਰੋ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ ਆਦਕੋ ਬਿਸਮਾਤ ਵਿਚਾਰ ਕਥੀ ਅਲੇ ਸੁਨ ਨਿਰੰਤਰ ਵਾਸਲੀਆ ਅਕਲਪਤ ਮੁੰਦਰਾ ਗੁਰ ਗਿਆਨ ਵਿਚਾਰੀ ਅਲੇ ਕਟ ਕਟ ਸਾਚਾ ਸਰਬ ਜੀ ਆ ਗੁਰਬਚਨੀ ਅਵਗਤ ਸਮਾਈਏ ਤਤ ਨਿਰੰਜਨ ਸਹਿਜ ਲਹੇ ਨਾਨਕ ਦੂਜੀ ਕਾਰਨਾ ਕਰਨੀ ਸੇਵੇ ਸਿੱਖ ਸੋ ਖੋਜ ਲਹੇ ਸੇਵੇ ਸਿੱਖ ਸੋ ਖੋਜ ਲਹੇ ਹੁਕਮ ਬਿਸਮਾਦ ਹੁਕਮ ਪਛਾਣੇ ਜੀ ਜੁਗ ਸਾ ਜਾਣੇ ਸੋਈ ਆਪ ਮੇਟ ਨਿਰਾਲਮ ਹੋਵੇ ਅੰਤਰ ਸਾ ਜੋਗੀ ਕਹੀਏ ਸੋਈ ਅਭਗਤੇ ਨਿਰਮਾਇਲ ਉਪਜੇ ਨਿਰਗੁਣ ਤੇ ਸੁਰਗੁਣ ਥੀਆ ਸੁਰਗੁਣ ਪਰਚੇ ਪਰਮ ਪਦ ਪਾਈਏ ਸਾਚੇ ਸ਼ਬਦ ਸਮਾਏ ਲਈਆ
ਇੱਕ ਇੱਕ ਸੱਚ ਏਕਾ ਜਾਣੇ ਹੋਮੇ ਦੂਜਾ ਦੂਰ ਕੀਆ

ਅੰਤਰ ਕਮਲ ਪ੍ਰਗਾਸ਼ ਥੀ ਆ। ਜੀਵਤ ਮਰੇ ਤਾਂ ਸਭ ਕੋ ਸੂਝੇ, ਅੰਤਰ ਜਾਣੇ ਸਰਬ ਦਇਆ, ਨਾਨਕ ਤਾਂ ਕੋ ਮਿਲੇ ਬੜਾਈ, ਆਪ ਪਛਾਣੇ ਸਰਬ ਜੀ ਆ। ਸੱਚੋ ਉਪਜੇ ਸਾਥ ਸਮਾਵੇ, ਸੱਚੇ ਸੂਚੇ ਏਕ ਮਿਆ, ਝੂਠੇ ਆਵੇ ਠਵਰ ਨਾ ਪਾਵੇ, ਦੂਜੇ ਆਵਾ ਗੌਣ ਪਿਆ। ਆਵਾ ਗੌਣ ਮਿਟੇ ਗੁਰ ਸ਼ਬਦੀ, ਆਪੇ ਪਰਖੇ ਬਖਸ਼ ਲਿਆ। ਇੱਕ ਆਵੇਦਨ ਦੂਜੇ ਵਿਆਪੀ, ਨਾਮ ਰਸਾਇਣ ਵਿਸਰਿਆ, ਸੋ ਬੂਜੇ ਜੈ ਸਾਹਿਬ ਬੁਝਾਏ, ਗੁਰ ਕੇ ਸ਼ਬਦ ਸੋ ਮੁਕਤ ਪਿਆ। ਨਾਨਕ ਤਾਰੇ ਤਾਰਨ ਹਾਰਾ, ਹੋਮੇ ਦੂਜਾ ਪਰ ਹਰਿਆ। ਮਨਮੁਖ ਪੂਲੇ ਜਮ ਕੀ ਕਾਣ, ਪਰ ਕਰ ਜੋਹੇ ਹਾਣੇ ਹਾਣ, ਮਨ ਮੁਖ ਭਰਮ ਪਵੇ ਬੇਮਾਨ, ਬੇਮਾਰਗ ਮੂਸੇ ਮੰਤਰ ਮਿਸਾਣ। ਸ਼ਬਦ ਨਾ ਚੀਨੇ ਲਵੇ ਕੁਵਾਣ, ਨਾਨਕ ਸਾਚ ਰਤੇ ਸੁਖ ਜਾਣ। ਗੁਰਮੁਖ ਸਾਚੇ ਕਾ ਭਉ ਪਾਵੇ, ਗੁਰਮੁਖ ਬਾਣੀ ਅਘੜ ਘੜਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਚ ਸਮਾਵੇ। ਗੁਰਮੁਖ ਪਰਚੇ ਵੇਦ ਵਿਚਾਰੀ, ਗੁਰਮੁਖ ਪਰਚੇ ਤਰੀਏ ਤਾਰੀ, ਗੁਰਮੁਖ ਪਰਚੇ ਸੋ ਸ਼ਬਦ ਗਿਆਨੀ, ਗੁਰਮੁਖ ਪਰਚੇ ਅੰਤਰ ਵਿਦ ਜਾਨੀ, ਗੁਰਮੁਖ ਪਾਈਏ ਅਲੱਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਗੁਰਮੁਖ ਕਥ ਕਥੇ ਵਿਚਾਰ, ਗੁਰਮੁਖ ਨਿਭੇ ਸਪੁਰ ਵਾਰ, ਗੁਰਮੁਖ ਜਪੀਏ ਅੰਤਰ ਪਿਆਰ, ਗੁਰਮੁਖ ਪਾਈਏ ਸ਼ਬਦ ਵਿਚਾਰ, ਸ਼ਬਦ ਭੇਦ ਜਾਣੇ ਜਾਣ ਆਈ, ਨਾਨਕ ਹੋਮੇ ਜਾਲ ਸਮਾਈ। ਗੁਰਮੁਖ ਧਰਤੀ ਸਾਚੇ ਸਾਜੀ, ਤਿਸਮੇ ਉਪਤ ਖਪਤ ਸੋ ਬਾਜੀ, ਗੁਰ ਕੇ ਸ਼ਬਦ ਰੁਪੇ ਰੰਗ ਲਾਏ, ਸਾਚ ਰਤੋ ਪਤ ਸਿਉ ਕਰ ਜਾਏ, ਸਾਚ ਸ਼ਬਦ ਬਿਨ ਪਤ ਨਹੀਂ ਪਾਵੇ, ਨਾਨਕ ਬਿਨ ਨਾਵੇਂ ਕਿਉ ਸਾਚ ਸਮਾਵੇ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਗੁਰਮੁਖ ਭਾਵ ਜਲ ਤਰੀਏ ਸਤ ਸੁਧੀ, ਗੁਰਮੁਖ ਸਾਰਾ ਪਸਰ ਵਿਦ ਜਾਣੇ, ਗੁਰਮੁਖ ਪਰ ਬਿਰਤ ਨਿਰਬਿਰਤ ਪਛਾਣੇ, ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸ ਤਾਰੇ। ਨਾਮੇ ਰਾਤੇ ਹੋਮੇ ਜਾਏ, ਨਾਮ ਰਤੇ ਸੱਚ ਰਹੇ ਸਮਾਏ, ਨਾਮ ਰਤੇ ਜੋਗ ਜੋਗਤ ਵਿਚਾਰ, ਨਾਮ ਰਤੇ ਪਾਵੇ ਮੋਖ ਦੁਆਰ, ਨਾਮ ਰਤੇ ਤ੍ਰੈਬਣ ਸੋਝੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ, ਨਾਮ ਰਤੇ ਸਤ ਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ, ਨਾਮ ਰਤੇ ਸੱਚ ਕਰਨੀ ਸਾਰ, ਨਾਮ ਰਤੇ ਗੁਣ ਗਿਆਨ ਵਿਚਾਰ, ਨਾਮ ਰਤੇ ਗੁਣ ਗਿਆਨ ਵਿਚਾਰ, ਬਿਨ ਨਾਵੇਂ ਬੋਲੇ ਸਭ ਬੇਕਾਰ, ਨਾਮ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੋਗ ਸਜ ਰਹੇ ਸਮਾਏ, ਬਾਰੋਂ ਮੇ ਜੋਗੀ ਪਰਮਾਏ ਸੰਨਿਆਸੀ ਛੇ ਚਾਰ, ਗੁਰ ਕੇ ਸ਼ਬਦ ਜੋ ਮਰ ਜੀਵੇ ਸੋ ਪਾਏ ਮੋਖ ਦੁਆਰ, ਬਿਨ ਸ਼ਬਦੇ ਸਭ ਦੂਜੇ ਲਾਗੇ, ਦੇਖੋ ਹਿਰਦੇ ਵਿਚਾਰ, ਨਾਨਕ ਵੱਡੇ ਸੇਬੜ ਭਾਗੀ ਜਿਨੀ ਸੱਚ ਰੱਖਿਆ ਔਰ ਧਾਰ, ਗੁਰਮੁਖ ਰਤਨ ਲਹੇ ਲੈਬ ਲਾਏ, ਗੁਰਮੁਖ ਪਰਖੇ ਰਤਨ ਸੁਭਾਏ, ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤਿਆਏ, ਗੁਰਮੁਖ ਲੱਖ ਲਖਾਏ ਤਿਸ ਭਾਵੇ, ਨਾਨਕ ਗੁਰਮੁਖ ਚੋਟ ਨਾ ਖਾਵੇ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਪਾਵੇ ਦਰਗਹਿ ਮਾਨ, ਗੁਰਮੁਖ ਭਉ ਭੰਜਨ ਪ੍ਰਦਾਨ, ਗੁਰਮੁਖ ਕਰਨੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੇ ਘੱਟ ਘੱਟ ਭੇਦ, ਗੁਰਮੁਖ ਵੈਦ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ, ਬਿਨ ਗੁਰ ਭਰਮੇ ਆਵੇ ਜਾਏ, ਬਿਨ ਗੁਰ ਕਾਲ ਨਾ ਪਵੀ ਥਾਏ, ਬਿਨ ਗੁਰ ਮਨੁਆ ਅਤ ਡੋਲ ਆਏ, ਬਿਨ ਗੁਣ ਤ੍ਰਿਪਤ ਨਹੀਂ ਬਿਖ ਖਾਏ, ਬਿਨ ਗੁਰ ਵਿਸਰਿਆ ਬਿਨ ਗੁਰ ਵਿਸਿਅਰ ਡਸੇ ਮਰਬਾਟ, ਨਾਨਕ ਗੁਰ ਬਿਨ ਘਾਟੇ ਘਾਟ, ਜਿਸ ਗੁਰ ਮਿਲੇ ਤਿਸ ਪਾਰ ਉਤਾਰੇ, ਆਪ ਗੁਣ ਮੇਟੇ ਗੁਰ ਨਿਸ ਤਾਰੇ, ਮੁਕਤ ਮਾਂ ਸੋ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੇ ਹਾਰ, ਤਨ ਹਟੜੀ ਏ ਮਨ ਬਣਜਾਰਾ, ਨਾਨਕ ਸਹਿਜੇ ਸੱਚ ਪਾਪਾਰਾ, ਗੁਰਮੁਖ ਬੰਧਿਓ ਸੈਂਤ ਵਿਧਾਂਤੇ, ਲੰਕਾ ਲੁੱਟੀ ਦੈਂਤ ਸੰਤਾਪੇ, ਰਾਮ ਚੰਦ ਮਾਰਿਓ ਹੈ ਰਾਵਣ, ਪੇਖ ਪੀਖਣ ਗੁਰਮੁਖ ਪਰਚਾਇਣ,
ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ ਤਤੀਸ ਉਦਾਰੇ, ਗੁਰਮੁਖ ਚੁੱਕੇ ਆਵਣ ਜਾਣ, ਗੁਰਮੁਖ ਦਰਗਹਿ ਪਾਵੇ ਮਾਣ। ਗੁਰਮੁਖ ਖੱਟੇ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਦਰਗਹਿ ਸਿਫਤ ਸਮਾਏ, ਨਾਨਕ ਗੁਰਮੁਖ ਬੰਦ ਨਾ ਪਾਏ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹੋਮੇ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਰਹੇ ਸਮਾਏ, ਗੁਰਮੁਖ ਸਾਚ ਨਾਮ ਪਤ ਉਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ। ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਸ ਕਾ ਤੂੰ ਚੇਲਾ, ਕਵਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ। ਇਸ ਕਥਾ ਕਾ ਦੇਹ ਵਿਚਾਰ, ਭਵ ਜਲ ਸ਼ਬਦ ਲੰਘਾਵਣ ਹਾਰ, ਪਵਨਾ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਅਖਤ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਏਕ ਸ਼ਬਦ ਜਤ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ, ਮੈਣ ਕੇ ਦੰਤ ਕਿਉਂ ਖਾਈਏ ਸਾਰ, ਜਿਤ ਗਰਭ ਜਾਏ ਸੋ ਕਵਨ ਹਾਰ, ਹਵੇ ਕਾ ਕਰ ਮੰਦਰ ਅਗਨ ਪੁਰਾਹਨ, ਕਵਨ ਗੁਫਾ ਜਿਤ ਰਹੇ ਅਵਾਹਨ। ਇਹ ਤੁਤ ਕਿਸ ਕੋ ਜਾਣੇ ਜਾਣ ਸਮਾਵੇ, ਕਵਨ ਧਿਆਨ ਮਨ ਮੋਨੇ ਮਨਹੇ ਸਮਾਵੇ, ਹੋ ਹੋ ਮੈਂ ਵਿੱਚੋਂ ਖੋਵੇ, ਹੋ ਹੋ ਮੈਂ ਵਿੱਚੋਂ ਖੋਵੇ, ਦੂਜਾ ਮੇਟੇ ਏਕੋ ਹੋਵੇ, ਜੱਗ ਕਰੜਾ ਮਨ ਮੁੱਖ ਗਵਾਰ, ਸ਼ਬਦ ਕਮਾਈਏ ਖਾਈਏ ਸਾਰ, ਅੰਤਰ ਜੋਤ ਜੋਤ ਬਾਹਰ ਏਕੋ ਜਾਣੇ, ਨਾਨਕ ਨਾਨਕ ਅਗਨ ਮਰੇ ਸਤਿਗੁਰ ਕੇ ਪਾਣੇ। ਸੱਚ ਪੈ ਰਾਤਾ ਗਰਮ ਨਿਵਾਰੇ, ਏਕੋ ਜਾਤਾ ਸ਼ਬਦ ਵਿਚਾਰੇ, ਸ਼ਬਦ ਵਸੇ ਸੱਚ ਅੰਤਰ ਹੀ ਆ, ਤਨ ਮਨ ਸੀਤਲ ਰੰਗ ਰੰਗੀਆਂ, ਕਾਮ ਕ੍ਰੋਧ ਬਿਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਕਵਨ ਮੁਖ ਚੰਦ ਹਿਵੇ ਕਰ ਛਾਇਆ, ਕਵਨ ਮੁਖ ਸੂਰਜ ਤਪੇ ਤਪਾਇਆ, ਕਵਨ ਮੁਖ ਕਾਲ ਜੋਤ ਜੋਹਤ ਨਿਤ ਰਹੇ, ਕਵਨ ਬੁੱਧ ਗੁਰਮੁਖ ਪਤ ਰਹੇ, ਕਵਨ ਜੋਤ ਜੋ ਕਾਲ ਸੰਘਾਰੇ, ਬੋਲੇ ਬਾਣੀ ਨਾਨਕ ਵਿਚਾਰੇ, ਸ਼ਬਦ ਪਾਕ ਸਾ ਜੋਤ ਉਪਾਲਾ, ਸਤਿਕਾਰ ਸੂਤ ਬਸੇ ਮਿਟੇ ਅੰਧਿਆਰਾ, ਸੁੱਖ ਦੁੱਖ ਸਮਕਾ ਨਾਮ ਉਦਾਰਾ, ਆਪੇ ਪਾਰ ਉਤਾਰਨ ਹਾਰਾ। ਗੁਰ ਪਰਚੇ ਮਨ ਸਾਧ ਸਮਾਏ, ਪਰਮਵਰ ਨਾਨਕ ਕਾਲ ਨਾ ਖਾਏ, ਨਾਮ ਤਤ ਸਭ ਹੀ ਸਿਰ ਜਾਪੇ, ਬਿਨ ਨਾਮੇ ਦੁੱਖ ਕਾਲ ਸੰਤਾਪੇ, ਤੱਤੋ ਤੱਤ ਮਿਲੇ ਮਨ ਮਾਨੇ, ਦੂਜਾ ਜਾਏ ਅਗਤਕਾਰਾਨੇ, ਬੋਲੇ ਪਵਨਾ ਗਗਨ ਗਰਜੇ, ਨਾਨਕ ਨੈਚਲ ਮਿਲਣ ਸਹਿਚੇ, ਅੰਤਰ ਸੁਣਨ ਬਾਹਰ ਸੁਣਨ, ਤ੍ਰੈਬਣ ਸੁਣਮ ਸੁਣਨ, ਚੌਥੇ ਸੁਣੇ ਜੋਰ ਨਾਲ ਜਾਣੇ, ਤਾਂ ਕੋ ਪਾਪ ਨਾ ਪੁਨਨ, ਘਟ ਘਟ ਸੁਣ ਕਾ ਜਾਣੇ ਪੇਉ, ਆਦਿ ਪੁਰਖ ਨਿਰੰਜਨ ਦੇਉ, ਜੋ ਜਨ ਨਾਮ ਰੰਜਨ ਰਾਤਾ, ਨਾਨਕ ਸੋਈ ਪੁਰਖ ਵਿਦਾਤਾ, ਸੁਣੋ ਸੁਣ ਕਹੇ ਸਭ ਕੋਈ, ਐ ਨ ਸੁਣ ਕਹਾਂ ਤੇ ਹੋਈ, ਐ ਨ ਸੁਣ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ, ਉਹ ਜਨਮ ਨਾ ਮਰੇ ਨਾ ਆਵੇ ਜਾਏ, ਨਾਨਕ ਗੁਰਮੁਖ ਮਨ ਸਮਝਾਏ, ਨੌ ਸਰ ਸੁਭਰ ਦਸਵੇਂ ਪੂਰੇ, ਤੈ ਅਨਤ ਸੁਣ ਬਜਾਵੇ ਤੂਰੇ, ਸਾਚੇ ਰਾਤੇ ਦੇਖ ਹਜੂਰੇ, ਘੱਟ ਘੱਟ ਸੱਚ ਰਹੇ ਆਪਰ ਪੂਰੇ, ਗੁਰਮਤਿ ਬਾਣੀ ਪ੍ਰਗਟ ਹੋਈ, ਨਾਨਕ ਪਰਖ ਲਏ ਸੱਚ ਸੋਈ, ਸਹਿਜ ਭਾਏ ਮਿਲੀਏ ਸੁੱਖ ਹੋਵੇ, ਗੁਰਮੁਖ ਜਾਗੇ ਨੀਂਦ ਨਾ ਸੋਵੇ, ਸੁਣ ਸ਼ਬਦ ਪਰੰਪਰ ਤਾਰੇ, ਕਹਿਤੇ ਮੁਕਤ ਸ਼ਬਦ ਨਿਸਤਾਰੇ, ਗੁਰ ਕੀ ਦੇਖੀਆ ਸੇ ਸੱਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ, ਕੁਵਿਦ ਚ ਜਾਵੇ ਸੋ ਕਿਤ ਠਾਏ, ਕਿਉਂ ਤੱਤ ਨਾ ਬੁੱਝੇ ਚੋਟਾਂ ਖਾਏ, ਜੰਮ ਪਰ ਵਾਧੇ ਕੋਈ ਨਾ ਰਾਖੇ, ਬਿਨ ਸ਼ਬਦੇ ਨਾ ਹੀ ਪੱਤ ਸਾਖੇ, ਕਿਉਂ ਕਰ ਬੁੱਝੇ ਪਾਵੇ ਪਾਰ, ਨਾਨਕ ਮਨਮੁਖ ਨਾ ਬੁੱਝੇ ਗਵਾਰ, ਕੁਵਿਦ ਮਿਟੇ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੇ ਮੋਖ ਦੁਆਰ, ਤਤ ਨਾ ਚੀਨੇ ਮਨਮੁਖ ਜਲ ਜਾਏ, ਦੁਰਮਤ ਵਿਛੜ ਚੋਟਾਂ ਖਾਏ, ਮਾਨੇ ਹੁਕਮ ਸਭੇ ਗੁਣ ਗਿਆਨ, ਨਾਨਕ ਦਰਗਹਿ ਪਾਵੇ ਮਾਨ, ਸਾਚ ਬੱਖਰ ਤਨ ਪੱਲੇ ਹੋਏ, ਆਪ ਤਰੇ ਤਾਰੇ ਪੀਸ ਹੋਏ, ਸਹਿਜ ਰਥਾ ਬੂਝੇ ਪੱਤ ਹੋਏ, ਤਾਂ ਕਿ ਕੀਮਤ ਕਰੇ ਨਾ ਕੋਏ, ਜੈ ਦੇਖਾ ਤਾਂ ਰਹਿਆ ਸਬਾਈ, ਨਾਨਕ ਪਾਰ ਪਰੇ ਸੱਚ ਭਾਈ, ਸੋ ਸ਼ਬਦ ਕਾ ਕਹਾ ਵਾਸ ਕਥੀਅਲੇ, ਜੈ ਤਰੀਏ ਭਵ ਜਲ ਸੰਸਾਰੋ, ਤ੍ਰੈ ਸਤ ਅੰਗਰ ਵਾਈ ਕਹੀਏ, ਤਿਸ ਕਾਹੋ ਕਬਰ ਉਧਾਰੋ,
ਬੋਲੇ ਖੇਲੇ ਅਸਤਰ ਹੋਵੇ ਕਿਉਂ ਕਰ ਅਲਖ ਲਿਖਾਏ ਸੁਣ ਸਵਾਮੀ ਸੱਚ ਨਾਨਕ ਪ੍ਰਣਵੇ ਆਪਣੇ ਮਨ ਸਮਝਾਏ ਗੁਰਮੁਖ ਸਾਧੇ ਸੱਚ ਲਿਵ ਲਾਗੇ ਕਰ ਨਦਰੀ ਮੇਲ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰੇ ਭਾਗ ਸਮਾਏ ਸੋ ਸ਼ਬਦ ਕੋ ਨਿਰੰਤਰ ਵਾਸ ਲਖਨ ਜੈ ਦੇਖਾਂ ਤੈ ਸੋਈ ਪਵਨ ਕਾ ਵਾਸਾ ਸੁਣ ਨਿਵਾਸਾ ਅਕਲ ਕਰਾ ਤਰ ਧੋਈ ਨਦਰ ਕਰੇ ਸ਼ਬਦ ਘਟਵੇਂ ਬਸੇ ਵਿੱਚੋਂ ਭਰਮ ਚੁਕਾ ਵਿੱਚੋਂ ਭਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਪ੍ਰਭ ਸਾਗਰ ਤਰੀਏ ਉਤ ਤੇ ਕੋ ਜਾਣੇ ਚਹਿਨ ਬਿਰ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੇ ਤ੍ਰੈ ਸਤ ਅੰਗਲ ਬਾਈ ਉਦ ਸੁਣ ਸੱਚ ਅਹਾਰੋ ਗੁਰਮੁਖ ਬੋਲੇ ਤਤ ਬਿਰੋਲੇ ਚੀਨੇ ਅਲਖ ਅਪਾਰੋ ਤ੍ਰੈ ਗੁਣ ਮੇਟੇ ਸ਼ਬਦ ਵਸਾਏ ਤਾਂ ਮਨ ਚੁੱਕੇ ਹੰਕਾਰੋ ਅੰਤਰ ਬਾਹਰ ਏਕੋ ਜਾਣੇ ਤਾਹਰ ਨਾਮ ਲੱਗੇ ਪਿਆਰੋ ਸੁਖ ਮਨਾਇੜਾ ਪਿੰਗਲਾ ਬੂਝੇ ਤਾਂ ਆਪੇ ਅਲਖ ਲਿਖਾਏ ਨਾਨਕ ਤਹਿ ਤੇ ਉੱਪਰ ਸਾਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜਿਉ ਕਵਨ ਕਥੀਅਲੇ ਪਵਨ ਕਹਾਂ ਰਸ ਖਾਈ ਗਿਆਨ ਕੀ ਮੁੰਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦੇ ਰਸ ਨਾ ਆਵੇ ਔਦੂ ਹੋਮੇ ਪਿਆਸ ਨਾ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਕਾਈ ਕਵਨ ਬੁੱਧ ਜਦ ਆਸਤ ਰਹੀਏ ਕਿਤ ਭੋਜਨ ਤ੍ਰਿਪਤਾਸੇ ਨਾਨਕ ਦੁੱਖ ਸੁੱਖ ਸਮਕਰ ਜਾਪੇ ਸਤਿਗੁਰ ਤੇ ਕਾਲ ਨਾ ਗਰਾਸੇ ਰੰਗ ਨਾ ਰਾਸਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੇ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਕਵਨ ਨਾ ਸਾਧਿਆ ਸੱਚ ਨਾ ਅਰਾਧਿਆ ਅਕਥ ਕਥਾ ਲੈ ਸਮਕਰ ਰਹੇ ਤੋ ਨਾਨਕ ਆਤਮ ਰਾਮ ਕੋ ਲਹੇ ਗੁਰਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰਬਿਚਾਰੀ ਅਗਨਵਾਰੀ ਅਪਿਓ ਪਿਓ ਆਤਮ ਸੁਖ ਤਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੇ ਕੋ ਵਿਚਾਰੀ ਇਹ ਮਨ ਮੈਗਲ ਕਹਾਂ ਵਸੀਅਲੇ ਕਹਾਂ ਵਸੇ ਏ ਪਵਨਾ ਕਹਾਂ ਵਸੇ ਸੋ ਸ਼ਬਦ ਉਦੂ ਤਾਂ ਚੌਂਕ ਤਾਂ ਕੋ ਚੂਕੇ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਾਸਾ ਏ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਤਾਪਤ ਬਰਜ ਰਹਾਏ ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸੱਸ ਘਰ ਸੂਰ ਸਮਾਵੇ ਗੁਰਮੁਖ ਹੋਵੇ ਵਿੱਚੋਂ ਖੋਵੇ ਤੋ ਨਾਨਕ ਸਹਿ ਸਮਾਵੇ ਇਹੋ ਮਨ ਨਿਚਰ ਹਿਰਦੇ ਵਸੀਅਲੇ ਗੁਰਮੁਖ ਮੂਲ ਪਛਾਣ ਰਹੇ ਨਾ ਪਵਨ ਘਰ ਆਸਣ ਵੈਸੇ ਗੁਰਮੁਖ ਖੋਜਤ ਤਤ ਲਹੇ ਸੋ ਸ਼ਬਦ ਨਿਰੰਤਰ ਨਿਜ ਘਰ ਆਸੇ ਤ੍ਰਿਬਣ ਜੋ ਸੋ ਸ਼ਬਦ ਲਹਿਵੇ ਖਾਵੇ ਦੁੱਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੇ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੇ ਨਾਨਕ ਆਖੇ ਸੱਚ ਸੁਆਖੇ ਸੱਚ ਰੱਪੇ ਰੰਗ ਕਭੂ ਨਾ ਜਾਵੇ ਜਾਏ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੋ ਰਹਿਤਾ ਨਵ ਕਮਲ ਅਸਥੰਭ ਨਾ ਹੋ ਤੋ ਤਾਂ ਪਵਨ ਕਵਨ ਘਰ ਸਹਿਤਾ ਰੂਪ ਨਾ ਹੇਤੋ ਰੋਇਖ ਨਾ ਕਾਈ ਤਾਂ ਸ਼ਬਦ ਕਹਾਂ ਲੈਵ ਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਬਰਨ ਪੇਖ ਸਰੂਪ ਨਾ ਜਾਪੀ ਕਿਉਂ ਕਰ ਜਾਪ ਜਾ ਸਾਚਾ ਨਾਨਕ ਨਾਮ ਰਤੇ ਬਹਿ ਰਾਗੀ ਐਸ ਤਬ ਐਬ ਤਬ ਸਾਚੋ ਸਾਚਾ ਹਿਰਦਾ ਦੇਹ ਨਾ ਹੋਤੀ ਉਦੋ ਤੋ ਮਨ ਸੁਣ ਰਹੇ ਬੈਰਾਗੀ ਨਾਵ ਕਮਲ ਸਤੰਭ ਨਾ ਹੋ ਤੋ ਤਾਂ ਨਿਜ ਕਰ ਵਸਤੋ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਅਕਲੀਣ ਰਹਿ ਤੋ ਸ਼ਬਦ ਸੋ ਸਾਰ ਗੌਨ ਗਗਨ ਜਬ ਤਬਹੇ ਨਾ ਹੋ ਤੋ ਤ੍ਰਿਭਣ ਜੋਤ ਆਪੇ ਨਿਰੰਕਾਰ ਵਰਨ ਭੇਖ ਸਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਹੀ ਨਾਨਕ ਅਕਥ ਕਹਾਣੀ ਕਹਿਤ ਕਹਿਤ ਬੈਦ ਜਾਗੋ ਪੇ ਪੁਰਖਾ ਕਹਿਤ ਕਹਿਦ ਦੁੱਖ ਬਿਨ ਸਜਾਈ ਹੋਮੇ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੀਏ ਦੁੱਖ ਪਾਈ ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੇ ਹੋਮੇ ਸ਼ਬਦ ਜਲਾਏ ਤਨ ਵਲ ਨਿਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ ਨਾਮੇ ਨਾਮ ਰਹੇ ਬੈਰਾਗੀ ਸਾਚ ਰੱਖਿਆ ਔਰ ਧਾਰੇ ਨਾਨਕ ਬਿਨ ਨਾਮੇ ਜੋ ਕਦੇ ਨਾ ਹੋਵੇ ਦੇਖੋ ਹਿਰਦੇ ਵਿਚਾਰੇ ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੇ ਬਿਰਲਾ ਬੂਝੇ ਕੋਏ
ਬਿਰਲਾ ਬੂਝੇ ਕੋਏ। ਗੁਰਮੁਖ ਨਿਜ ਘਰ ਬਾਦਸ਼ਾਹ ਹੋਏ, ਗੁਰਮੁਖ ਜੋਗੀ ਜੁਗਤ ਪਛਾਣੇ, ਗੁਰਮੁਖ ਨਾਨਕ ਏਕੋ ਜਾਣੇ। ਬਿਨ ਸਤਿਗੁਰ ਸੇਵੇ ਜੋਗ ਨਾ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ, ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ। ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਵਾਰ, ਨਾਨਕ ਬਿਨ ਗੁਰ ਮੂਆ ਜਨਮ ਹਾਰ। ਗੁਰਮੁਖ ਮਨ ਜੀਤਾ ਹੋਮੇ ਮਾਰ, ਗੁਰਮੁਖ ਸਾਚ ਰੱਖਿਆ ਔਰ ਤਾਰ। ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ, ਗੁਰਮੁਖ ਦਰਗਹਿ ਨਾ ਆਵੇ ਹਾਰ। ਗੁਰਮੁਖ ਮੇਲ ਮਿਲਾਏ ਸੋ ਜਾਣੇ, ਨਾਨਕ ਗੁਰਮੁਖ ਸ਼ਬਦ ਪਛਾਣੇ। ਸ਼ਬਦੇ ਕਾ ਨਵੇੜਾ ਸੁਣ ਤੂੰ ਔਦੂ, ਬੈ ਨਾਵੇਂ ਜੋਗਤ ਨਾ ਹੋਈ। ਨਾਮੇ ਰਾਤੇ ਆਂਦਨ ਮਾਤੇ, ਨਾਮੇ ਤੇ ਸੁੱਖ ਹੋਈ। ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ। ਬੈ ਨਾਵੇਂ ਪੇਖ ਕਰੇ ਬਹੁ ਤੇਰੇ, ਸੱਚੇ ਆਪ ਖੁਆਈ। ਸਤਿਗੁਰ ਤੇ ਨਾਮ ਪਾਈਏ ਔਦੂ, ਜੋਗ ਜੋਗਤ ਨਾ ਹੋਈ। ਕਰ ਵਿਚਾਰ ਮਨ ਦੇਖੋ ਨਾਨਕ, ਬੈ ਨਾਵੇਂ ਮੁਕਤ ਨਾ ਹੋਈ। ਤੇਰੀ ਗਤ ਮੈਂ ਤੂੰ ਏ ਜਾਣੇ, ਕਿਆ ਕੋ ਆਖ ਵਿਖਾਣੇ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੇ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੇ ਪ੍ਰਮਾਣੇ। ਮੰਗੇ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਣੇ। ਅਵਨਾਸੀ ਪ੍ਰਭ ਖੇਰ ਲਚਾਇਆ, ਗੁਰਮੁਖ ਸੋਝੀ ਹੋਈ। ਨਾਨਕ ਸਭ ਜੋਗ ਆਪੇ ਵਰਤੇ, ਦੂਜਾ ਅਵਰ ਨਾ ਕੋਈ। ਇੱਕ ਓਮਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਕੀ ਬਾਰ, ਮਹੱਲਾ ਤੀਜਾ। ਜੋਧੇ ਵੀਰੇ ਪੂਰ ਬਣੀ ਕੀ ਧੁਨੀ, ਸਲੋਕ ਮਹੱਲਾ ਤੀਜਾ। ਸਤਿਗੁਰ ਸਹਿਜੇ ਦਾ ਖੇਤ ਹੈ, ਜਿਸਨੂੰ ਲਾਏ ਭਾਉ। ਨਾਉ ਬੀਜੇ ਨਾਉ ਉਗਵੇ, ਨਾਮੇ ਰਹੇ ਸਮਾਏ। ਹੋਮੇ ਇਹੋ ਬੀਜ ਹੈ ਸਹਿਸਾ, ਗਿਆ ਬਿਲਾਏ। ਨਾ ਕੁਛ ਬੀਜੇ ਨਾ ਉਗਵੇ, ਜੋ ਬਖਸ਼ੇ ਸੋ ਖਾਏ। ਅੰਬੇ ਛੇਤੀ ਅੰਬਰ ਲਿਆ, ਬੋੜ ਨਾ ਨਿਕਸਿਆ ਜਾਏ। ਨਾਨਕ ਗੁਰਮੁਖ ਚਲਤ ਹੈ, ਵੇਖੋ ਲੋਕਾ ਆਏ। ਲੋਕ ਕੇ ਵੇਖੇ ਬਪੜਾ, ਜਿਸ ਨੂੰ ਸੋਝੀ ਨਾ ਹੈ। ਜਿਸ ਵਿਖਾਲੇ ਸੋ ਵੇਖੇ, ਜਿਸ ਵਸਿਆ ਮਨ ਮਾਹੇ। ਮਹੱਲਾ ਤੀਜਾ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਆਏ। ਦੁੱਖ ਵੇ ਜੰਮੇ ਦੁੱਖ ਮਰੇ, ਹੋਮੇ ਕਰਤ ਬਿਹਾਏ। ਆਵਣ ਜਾਣ ਨਾ ਸੋਝੇ, ਅੰਧਾ ਅੰਧ ਕਮਾਏ। ਜੋ ਦੇਵੇ ਤਿਸੇ ਨਾ ਜਾਣਈ, ਦਿੱਤੇ ਕੋ ਲਪਟਾਏ। ਨਾਨਕ ਪੂਰਵ ਲਿਖਿਆ ਕਮਾਵਣਾ, ਆਵਣ ਨਾ ਕਰਨਾ ਜਾਏ। ਮਹੱਲਾ ਤੀਜਾ। ਸਤਿਗੁਰ ਮਿਲੀਏ ਸਦਾ ਸੁੱਖ, ਜਿਸ ਨੂੰ ਆਪੇ ਮੇਲੇ ਸੋਏ। ਸੁੱਖੇ ਇਹ ਵਿਵੇਕ ਹੈ, ਅੰਤਰ ਨਿਰਮਲ ਹੋਏ। ਅਗਿਆਨ ਕਾ ਭਰਮ ਕੱਟੀਏ, ਗਿਆਨ ਪ੍ਰਾਪਤ ਹੋਏ। ਨਾਨਕ ਏਕੋ ਨਦਰੀ ਆਇਆ, ਜੈ ਦੇਖਾਂ ਤਾਂ ਸੋਏ ਪੌੜੀ। ਸੱਚੇ ਤਖ਼ਤ ਰਸਾਇਆ, ਬੈਸਣ ਕੋ ਜਾਈ। ਸਭ ਕੁਛ ਆਪੇ ਆਪ ਹੈ, ਗੁਰ ਸ਼ਬਦ ਸੁਣਾਈ। ਸਭ ਕੁਛ ਆਪੇ ਆਪ ਹੈ, ਗੁਰ ਸ਼ਬਦ ਸੁਣਾਈ। ਆਪੇ ਕੁਦਰਤ ਸਾਜਨ ਕਰ ਮਹਿਲ ਸਰਾਈ। ਚੰਦ ਸੂਰਜ ਦੋਏ ਚਾਂਦਣੇ, ਪੂਰੀ ਬਣਤ ਬਣਾਈ। ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਰਹਾਓ ਸਲੋਕ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ। ਤੈਸੈ ਬਾਤ ਨਾ ਪੁੱਛਿਆ, ਕਬਹੂ ਨਾ ਲਾਈ ਪਾਏ। ਮਹੱਲਾ ਤੀਜਾ। ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੈ ਨਦਰ ਕਰੇ। ਆਪੇ ਪੀਸੇ ਆਪੇ ਘੱਸੇ, ਆਪੇ ਹੀ ਲਾਏ ਲਏ। ਇਹ ਪੈਰਮ ਪਿਆਲਾ ਖਸਮ ਕਾ, ਜਾਂ ਭਾਵੇ ਤੈਂ ਦੇਹ ਪੌੜੀ। ਬੇਕੀ ਸੈ ਸੁਪਾਜਨ, ਸਭ ਹੁਕਮ ਆਵੇ ਜਾਏ ਸਮਾਹੀ। ਆਪੇ ਵੇਖ ਬਖਸ਼ਦਾ ਦੂਜਾ ਕੋ ਨਾਹੀ। ਜਿਉਂ ਭਾਵੇ ਤੋ ਰੱਖ ਤੂੰ ਗੁਰ ਸ਼ਬਦ ਬੁਝਾਈ। ਸਭਨਾ ਤੇਰਾ ਜੋਰ ਹੈ, ਜੋ ਭਾਵੇ ਤਿਵੇਂ ਚਲਾਈ। ਤੁਧ ਜੇਵੜ ਮੈਂ ਨਾਹੀ, ਕੋ ਕਿਸ ਆਖ ਸੁਣਾਈ। ਸਲੋਕ ਮਹੱਲਾ ਤੀਜਾ। ਭਰਮ ਭੁਲਾਈ ਸਭ ਜਗ ਫਿਰੀ, ਫਾਵੀ ਹੋਈ ਭਾਲ। ਜੋ ਸਹਿ ਸ਼ਾਂਤ ਨਾ ਦੇਵੇ, ਕਿਆ ਚੱਲੇ ਤਿਸ ਨਾਲ। ਗੁਰਪ੍ਰਸਾਦੀ ਹਰ ਧਿਆਈਏ, ਅੰਤਰ ਰੱਖੀਏ ਔਰ ਧਾਰ। ਨਾਨਕ ਘਰ ਬੈਠਿਆਂ ਸੌ ਪਾਇਆ, ਜਾਂ ਕਿਰਪਾ ਕੀਤੀ ਕਰਤਾਰ। ਮਹੱਲਾ ਤੀਜਾ। ਧੰਦਾ ਤਾਵਤ ਦਿਨ ਗਿਆ, ਰਹਿਣ ਗਵਾਈ ਸੋਏ। ਕੂੜ ਬੋਲ ਵਿਖ ਖਾਇਆ, ਮਨਮੁਖ ਚੱਲਿਆ ਰੋਏ। ਸਿਰ ਉੱਪਰ ਜਮ ਡੰਡ ਹੈ, ਦੂਜੇ ਭਾਏ ਪੱਤ ਖੋਏ। ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ। ਗੁਰਪ੍ਰਸਾਦੀ ਹਰ ਮਨ ਵਸੇ, ਜਮ ਡੰਡ ਨਾ ਲਾਗੇ ਕੋਏ। ਨਾਨਕ ਸਹਿਜੇ ਮਿਲ ਰਹੇ, ਕਰਮ ਪ੍ਰਾਪਤ ਹੋਏ।
ਪੌੜੀ, ਇੱਕ ਆਪਣੀ ਸੇਫਟੀ।